ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਮੇ ਬਾਸਨਾਤ। ਰਾਗ ਗੁਜਰੀ ਮਹਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨ ਆਈ, ਕਰ ਦਇਆ ਨਾਮ ਪ੍ਰਗਾਸ਼। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ਼। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾ ਸੈਂ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ਼। ਰਾਗ ਗੁਜਰੀ ਮਹਲਾ ਪੰਜਵਾਂ। ਕਾਹੇ ਰੇ ਮਨ ਚਿਤਵੈ ਉਦਮ, ਜਾਇਆ ਹਰ ਹਰ ਜੀ ਉਪਰਿਆ। ਸੈਲ ਪੱਥਰ ਮੈਂ ਚੰਤ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ, ਸੋ ਤਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਾਰਿਆ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਉਡੇ ਉਡਿਆ ਵੇ ਸੈ ਕੋਸਾਂ, ਤਿਸ ਪਾਛੇ ਬਚਰੇ ਸ਼ਰਿਆ। ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਐਟ ਸਿਧਾਨ, ਠਾਕੁਰ ਕਰਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹਲਾ ਚੌਥਾ। ਸੋ ਪੁਰਖ ਕੋ ਅੰਕਾਰ, ਸਤ ਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰਿ ਅਗੰਮਾ ਅਗੰਮ ਅਪਾਰਾ। ਸਭ ਤਿਆਵੈ ਸਭ ਤਿਆਵੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰਾ। ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹਰ ਇੱਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿੰਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਸੇ ਮੁਕਤ ਪਏ, ਜਿਨ ਹਰ ਧਿਆਇਆ ਜੀ, ਤਿੰਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰਿ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤ ਜੀ, ਕਰ ਕਰਿਆ ਖਟ ਕਰਮ ਕਰੰਤਾ।

ਤਾ ਜੀ ਤੁਧ ਜੇ ਵਡਿਆਵਰ ਨਾ ਕੋਈ, ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਵੇਖੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਪਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋ ਹੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭਸੇ ਕਾ ਜਾਣ ਹੋਈ। ਆਸਾ ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੇ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸ ਨਾ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ, ਤੁਧ ਬਿਨ ਦੂਜਾ ਵਰਨ ਕੋਏ। ਤੂੰ ਕਰ ਕਰ ਵੇਖੈ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ। ਤਿਤ ਸਰਵਰੜੇ ਪਹਿਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀਆ, ਪੰਕਜ ਮੋਹ ਭਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ।

ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿੰਤੂ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਕਬਿਓ ਬਾਚ ਬੇਨਤੀ ਜਾਓ ਪਈ। ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਬੈ ਤੁਮ ਕਾਵੋ, ਆਪ ਹਾਥ ਦੇ ਮੋਹਿ ਬਚਾਵੋ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਅੱਛਾ ਨਿਜ ਕਰਦੇ ਕਰਿਐ, ਸਭ ਬੈਰਨ ਕੋ ਆ ਸਿੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਹੂੰ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸ਼ਤਰੂ ਹਮਾਰੇ ਮਾਰੀਐ, ਆਪ ਹਾਂ ਤੇ ਮੁਝੇ ਉਭਰਿਐ, ਮਰਨ ਕਾਲ ਕਾ ਤ੍ਰਾਸ ਨਿਵਰਿਐ। ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ, ਰੱਖ ਲਿਓ ਮੈਂ ਰੱਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ਼ ਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸ਼ਕਾਰ ਹੈ ਤਾਂ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਨ ਜਸ਼ਨ ਉਪਜਾਇਓ, ਆਦਿ ਅੰਤ ਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸ਼ਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸ਼ਿਵ।

ਮਨ ਬਹੁਰ ਰਚ ਦੀਨੇ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਇਓ ਸ਼ੰਕਰੀ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆ ਜੁਗਾ ਸਰੂਪ ਸੇ ਅੰਪਵ ਆਬ ਰਛਾ ਮੇਰੀ ਤੁਮ ਕਰੋ ਸਿੱਖ ਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਧਵ ਸ਼ਰਣੀ ਪਰੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿੰਨ ਕੇ ਤੁਮ ਸੰਕਟ ਸਵਟਾਰੇ ਜੋ ਕੱਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਵਰਿਸ਼ਟ ਟ੍ਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨੇ ਹਰੇ ਹੋ ਤਾਂ ਕਿ ਤਾਪ ਤਨ ਕਮੋ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਸਕੈ ਨਾ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜਕ ਕੇ ਤੁਮੈ ਸ਼ਰਨ ਤਿਹਾਰੀ ਆਪ ਹਾਂ ਦੇ ਲੇ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਈਆ ਨਿਓ ਰਾਮ ਰਹੀਮ ਪੁਰਾਣ ਕੁਰਾਨ ਅਨੇਕ ਹੈ ਮਤ ਇਕ ਨ ਮਾਨਿਓ ਸਿਮਰਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹੇ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ

0: ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਦ ਵਸ ਕੀਤੇ ਕਾਲ, ਘੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ। ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਾਂ ਸੁਖ ਹੋਆ, ਤਿਤ ਕਰ ਅਨ ਹਦ ਵਾਜੇ। ਆਨੰਦ ਸਨੋਵਟ ਪਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੇ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੂ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁ ਆਧਾਰੂ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੂ, ਏ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਤਾਰੂ। ਤਮ ਸੰਸਾਰ ਚਰਨ ਲਗਤ ਰਿਐ, ਸਭ ਨਾਨਕ ਬ੍ਰਹਮ ਪਸਾਰੂ, ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਯੋਈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨ, ਜਿੱਥੇ ਆਪ ਜੀਆਂ ਨੇ ਸੋਤਰ ਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ, ਸੇਵਕ ਪਰਿਵਾਰ ਭਾਈ ਜੁਝਾਰ ਸਿੰਘ ਪਰਿਵਾਰ ਵੱਲੋਂ ਬੱਚੀ ਸਿਫਤ ਕੌਰ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਹੋਣ ਲੱਗੀ ਹੈ। ਆਪ ਸੰਗਤਾਂ ਨੇ ਪ੍ਰੇਮ ਅਦਬ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਆਦਿ ਗੁਰੇ ਨਮਹ, ਜੁਗਾਦ ਗੁਰੇ ਨਮਹ, ਸਤਿਗੁਰੇ ਨਮਹ, ਸ੍ਰੀ ਗੁਰਦੇਵ ਨਮਹ, ਅਸ਼ਟਪਦੀ।
1: ਵੇਦ ਪੁਰਾਣ ਸਿਮਰਤ ਸੁਧਾਖਰ, ਕੀਨੇ ਰਾਮ ਨਾਮ ਏਕ ਆਖਰ, ਕਿਨਕਾ ਏਕ ਜਿਸ ਜੀ ਵਿਸਾਵਾ, ਤਾਂ ਕਿ ਮਹਿਮਾ ਗਣੀ ਨਾ ਆਵਾ। ਕਾਂਖੀ ਏਕ ਦਰਸ ਤੁਹਾਰੋ, ਨਾਨਕ ਉਨ ਸੰਗੋਹੇ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਵਸਾ, ਪ੍ਰਭ ਕੈ ਸਿਮਰਨ ਦੁਖ ਜਮਨਸਾ, ਪ੍ਰਭ ਕੈ ਸਿਮਰਨ ਕਾਲ ਪਰਹਰ, ਪ੍ਰਭ ਕੈ ਸਿਮਰਨ ਦੁਸ਼ਮਣ ਟਰਾ, ਪ੍ਰਭ ਸਿਮਰਤ ਕਛ ਬਿਗਰ ਨ ਲਾਗੈ, ਪ੍ਰਭ ਕੈ ਸਿਮਰਨ ਅਣ ਦਿਨ ਜਾਗੈ, ਪ੍ਰਭ ਕੈ ਸਿਮਰਨ ਪਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਪੈ, ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬਨ ਦਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝਾ, ਪ੍ਰਭ ਕੈ ਸਿਮਰਨ ਸਭ ਕੇ ਸੁਜਾ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹਿ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਾਨਕਾ ਦਾਸਨ ਦੱਸਣਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬ ਨ ਚੂਰੇ ਪ੍ਰਭ ਕਾ ਸਿਮਰਨ ਹਰ ਗੁਰਬਾਨੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਿਸ਼ਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਪ੍ਰਭ ਕਾ ਸਿਮਰਨ ਅਣਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ ਨਾਨਕ ਤਿਨ ਜਨ ਸਰਨੀ ਪਇਆ ਹਰਿ ਸਿਮਰਨ ਕਰ ਭਗਤ ਪ੍ਰਗਟਾਏ ਹਰਿ ਸਿਮਰਨ ਲਗ ਬੇਤ ਉਪਾਏ ਹਰਿ ਸਿਮਰਨ ਪਏ ਸਿੱਧ ਜਤੀ ਦਾਤੇ ਹਰਿ ਸਿਮਰਨ ਨੀਚ ਚਉ ਕੁੰਟ ਜਾਤੇ ਹਰਿ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ ਹਰਿ ਸਿਮਰਨ ਕੀਓ ਸਗਲੇ ਅਕਾਰਾ ਹਰਿ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਾਣੂਹਾ ਨਾਮ ਤੇਰੇ ਸੰਗ ਸਹਾਈ ਜਹ ਮਹਾ ਭਿਆਨ ਦੂਤ ਜਮ ਦਲਾ ਤਹ ਕੇਵਲ ਨਾਮ ਸੰਗ ਤੇਰਾ ਚੱਲਾ ਜਹ ਮੁਸ਼ਕਲ ਹੋਵਾ ਅਤ ਪਹਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰਾ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬਾਂਦ ਨ ਪਰਾ ਹਰ ਕਾ ਨਾਮ ਜਪਤ ਨਿਸਤਰਾ ਅਣਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤੇ ਅਗਾਵੈ ਜਿਹ ਮਾਰਗਿਓ ਜਾਤੇ ਅਕੇਲਾ ਤਾਂ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਤਿਹਾਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਾਹੀ ਕੋਟ ਲੱਖ ਬਾਹੀ ਨਾਮ ਜਪਤ ਤਾਂ ਪਾਰ ਪਰਾਹੀ ਅਣਕ ਬਿਗਨ ਜਾ ਆਏ ਸੰਘਾਰਾ ਹਰ ਕਾ ਨਾਮ ਤਤਕਾਲ ਉਧਾਰਾ ਅਣਕ ਜੁਣ ਜਨਮਾ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰਗ ਕੇ ਗਨੇ ਜਾਹੇ ਨ ਕੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜਿਹ ਪੈਂਡੈ ਮਹਾਂ ਆਨੰਦ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾਂ ਭਿਆਨ ਤਪਤ ਬੋ ਖਾਮ ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜੇ ਕਰਖਾ ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕਾ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕਾ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕਾ ਨਾਨਕ ਜਨ ਕਾ ਬਿਰਤ ਵਿਵੇਕਾ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰਾ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪਾ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਹਰ ਕੀ ਭਗਤ ਮੁਕਤ ਬਉ ਖਾਰੇ ਨਾਨਕ ਜਨ ਸੰਗ ਕੇਤੇ ਤਾਰੇ ਪਾਰ ਜਾਤਿਓ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦਵਸਾ ਸੰਤ ਪ੍ਰਤਾਪ ਦੁਰਤ ਸਭ ਨੱਸਾ ਸੰਤ ਕਾ ਸੰਗ ਵੱਡ ਭਾਗੀ ਪਾਈਆ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵਾ ਜਨਕ ਹੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਿਟ ਡਹੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਕ੍ਰਮ ਕਿਰਿਆ ਸਗਲ ਤਿਆਗ ਬਣ ਮਧੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਪਉ ਫਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨਉ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾਂ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋ ਮਤ ਪ੍ਰਾਣ ਕਨਕ ਸਭ ਹੈ ਵਿਰ ਪੂਮਦਾਨ ਨਿਵਲੀ ਕਰਮ ਕਰੈ ਬਉ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸੀਰ ਕਟਾਵੈ ਤਉ ਪੀ ਹੋ ਮੈਂ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਾਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟਾ ਗਰਬ ਗੁਮਾਨ ਨ ਮਨ ਤੇ ਹੁੱਟਾ ਸੋਚ ਕਰੈ ਦਿਨ ਸਿਆਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਦ ਨਾ ਕਰ ਮਨ ਤੇ ਕਬੁ ਨਾ ਬਿਖਿਆ ਟਰ ਜਲ ਤੋ ਵੈ ਬਹੁ ਦੇ ਅਨੀਤ ਸੁਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਇਦੁਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪਉ ਬਿਆਪਾ ਅਣਕ ਜਤਨ ਕਰ ਤਸੰਨਾ ਤੁਰਾਪਾ ਭੇਖ ਅਨੇਕ ਅਗਨੀ ਬੁਝਾ ਕੋਟ ਪਾਮ ਦਰਗਨ ਨਹੀਂ ਸਿਜਾ ਛੂਟਸ ਨਾਹੀ ਉਭ ਪਿਆਲ ਮੋਹੇ ਵਿਆਪਾ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨਾ ਗੋਬਿੰਦ ਭਜਨ ਬਿਨ ਤਿਲ ਨੀ ਮਨ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਪਾਏ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉਮੈ ਸ਼ੋਰਾ ਜੇ ਕੋ ਜਨਮ ਮਰਨ ਤੇ ਡਰਾ ਸਾਧ ਜਨਾ ਕੀ ਸਰਣੀ ਪਰਾ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤਸੰਗ ਜਾ ਕਾ ਮਿਟਿਆ ਅਭਿਮਾਨ ਆਪਸ ਕਉ ਜੋ ਜਾਣਾ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਾ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕਉ ਤਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਵ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨਾ ਹੋ ਆਪੇ ਆਪਣ ਸਾਂਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਆਰ ਇਹਾਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰ ਵਗਨ ਮੈਂ ਜਿਨਹਿ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਵ ਕੇ ਮੁੱਲਾ ਜੇ ਪ੍ਰਸਾਦ ਭੋਗੈ ਸਵਰਸਾ ਸਗਲ ਸਮੱਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਹੋ ਪ੍ਰਭਾਪੇ ਆਦੰਤ ਜੋ ਰਾਖਣ ਹਾਰ ਤਿਸੋ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਾਵ ਨਿਧ ਪਾਵਾ ਤਾਂ ਸਿਉ ਮੂੜਾ ਮਨ ਨੀਂ ਲਾਵਾ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕਉ ਅੰਧਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੈ ਦਰਗਮਾਨ ਤਿਸੈ ਵਿਸਾਰੈ ਮੁਗਦੇ ਅਜਾਨ ਸਦਾ ਸਦਾ ਹੈ ਭੁੱਲਣ ਹਾਰ, ਨਾਨਕ ਰੱਖਣ ਹਰਿ ਅਪਾਰ। ਰਤਨ ਤਿਆਗ ਕੌਡੀ ਸੰਗ ਰਚਾ, ਸਾਚ ਛੋੜ ਝੂਠ ਸੰਗ ਮਚਾ। ਜੋ ਛੱਡਣਾ ਸੋ ਅਸਥਿਰ ਕਰ ਮਨ, ਜੋ ਹੋਵਣ ਸੋ ਦੂਰ ਪਰਾਨਾ। ਛੋੜ ਜਾਏ ਤਿਸ ਕਾ ਸ਼ਰਮ ਕਰਾ, ਸੰਗ ਸਹਾਈ ਤਿਸ ਪਰ ਹਰਾ। ਚੰਦਨ ਲੇਪ ਉਤਾਰਾ ਤੋਏ, ਗਰਦਵ ਪ੍ਰੀਤ ਭਸਮ ਸੰਗ ਹੋਏ। ਅੰਧ ਕੂਪ ਮਹਿ ਪਤਤ ਬਿਖਰਾਲ, ਨਾਨਕ ਕੱਢ ਲਿਓ ਪ੍ਰਭ ਦਿਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਪਚਾਰਾ ਕਰ ਦੰਡਾਤ। ਬਾਹਰ ਪੇ ਕੰਤਰ ਮਲ ਮਾਇਆ, ਸ਼ਬਦ ਨਾਹੇ ਕਸ਼ ਕਰ ਛਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪਾ ਲੋਭ ਸਵਾਨ। ਅੰਤਰ ਅਗਨ ਬਾਹਰ ਤਨ ਸੁਹਾ, ਗਲ ਪਾਥਰ ਕੈਸੇ ਤਰਾ ਅਥਾ। ਜਾਕਾ ਅੰਤਰ ਬਸਾ ਪ੍ਰਭ ਆਪ, ਨਾਨਕ ਤੇਜਨ ਸਹਿਜ ਸਮਾਤ। ਸੁਣਨ ਦਾ ਕੈਸੇ ਮਾਰਗ ਪਾਵਾ, ਕਰ ਗਏ ਲਿਹੋ ਓੜ ਦੇ ਬਹਾਵਾ। ਕਹਾਂ ਬੁਝਾਰਤ ਬੂਜੈ ਡੋਰਾ, ਨਿਸ ਕਹੀਐ ਤਉ ਸਮਝਹਿ ਪੋਰਾ। ਕਹਾਂ ਬਿਸਨ ਪਦ ਗਾਵੈ ਗੁੰਗ, ਯਤਨ ਕਰੈ ਤਉ ਪੀ ਸੁਰ ਭੰਗ। ਕਹਾਂ ਪਿੰਗਲ ਪਰਬਤ ਪਰ ਪਵਨ, ਨਹੀਂ ਹੋਤ ਊਹਾਂ ਉਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾ, ਨਾਨਕ ਤੁਮਰੀ ਕਿਰਪਾ ਤਰਾ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾਂ ਸਿਓ ਪ੍ਰੀਤ। ਬਲੂਆ ਕੇ ਗ੍ਰਹਿ ਪੀਤਰ ਬੱਸਾ, ਆਨੰਦ ਕੇਲ ਮਾਇਆ ਰੰਗ ਰੱਸਾ। ਦ੍ਰਿੜ ਕਰ ਮਾਨਾ ਮਨ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੁਭ ਧਰੋ। ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪਏ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰਾ ਸੂਤਰ ਤਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪਭ ਛੋਡਕੈ, ਲਾਗਹਿ ਅਨ ਸੁਆਹੇ। ਨਾਨਕ ਕਹੁ ਨਸੀ ਜਾਈ, ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਾਸ ਵਸਤੂ ਲੇ ਪਾਛਾ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਏਕ ਪੀ ਨਾ ਦੇ ਦਸ ਪੀ ਹਿਰਲੇ, ਤੋ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸੋ ਨਾਹੀ ਚਾਰਾ, ਤਾਕੂ ਕੀਜੇ ਸਦਨਮ ਸ਼ਿਕਾਰਾ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨ ਸਾਹੂ ਆਪਣੀ ਦੇ ਰਾਸ, ਖਾਦ ਪੀਤ ਵਰਤਾ ਆਨੰਦ ਉਲਾਸ। ਆਪਣੀ ਅਮਾਨ ਕਸ਼ ਬੌਰ ਸਾਹੂ ਲੇ, ਅਗਿਆਨੀ ਮਨ ਰੁਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵਾ, ਬੌਰਸ ਕਾ ਵਿਸਵਾਸ ਨਾ ਹੋਵਾ। ਜਿਸ ਕੀ ਬਸਤ ਤਿਸ ਆਗਿਆ ਰੱਖ, ਪ੍ਰਭ ਕੀ ਆਗਿਆ ਮਾਨਾ ਮਾਥਾ। ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਣਕ ਪਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ। ਬਿਰਕੀ ਛਾਇਆ ਸਿਉ ਰੰਗ ਲਾਵਾ, ਉਹ ਬਿਨ ਸਹਿ ਉਹ ਮਨ ਪਛਤਾਵਾ। ਜੋ ਦੀਸੈ ਸੋ ਚਾਲਨ ਹਾਰ, ਲਪਟ ਰਹੋ ਤਾਂ ਅੰਧ ਅੰਧਾਰ। ਬਟਾਉ ਸਿਓ ਜੋ ਲਾਵਾ ਨੇ, ਤਾਂ ਕੋ ਹਾਥ ਨਾ ਆਵੈ ਕੇ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਾਣ ਧਾਣ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ। ਮਿਥਿਆ ਰਾਜ ਜੁਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰੱਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਤ੍ਰੋਮੋ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਥਿਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸ਼ਰਵਣ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋਹਿਰੈ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ। ਮਿਥਿਆ ਚਰਨ ਪਰ ਵਿਕਾਰ ਕੋ ਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਖਾਰਾ। ਬਿਨ ਬੂਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਕਤ ਕੀ ਅਰਜਾ, ਸਾਚ ਬਿਨਾ ਕਾ ਹੋਵਾ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾ ਕਹਿ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ। ਤਨ ਤਨ ਤੇ ਜਨ ਜੇ ਕੱਟ ਬਸਿਓ ਹਰ ਨਾਉ, ਨਾਨਕ ਤਾਕ ਬਲ ਬਲ ਜਾਓ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਜਾਣਨ ਹਾਰ ਪ੍ਰਭੂ ਪਰਬੀਨ, ਬਾਹਰ ਪੇਖ ਨ ਕਾਹੂ ਪੀਨ। ਅਵਰ ਉਪਦੇਸਾ ਆਪ ਨਾ ਕਰਾ, आवत जावत जन्म मरा जिसके अंतर बस निरंकार तिसकी सीख तरा संसार जो तुम पहने तिन प्रभ जाता नानक उन जन चरण पराता करो बेनती परबम सब जाना अपना किया आप माना आप आप आप करत नबेरा किसे दूर जनावत किसे बुझावत नेरा उपाम स्यानप सगल ते रैत सब कह जाना आत्म की रैत जिस पावा तिस लय लड़ लाए थान थनंतर रहा समाए सो सेवक जिस कृपा करी निमख निमख जाप नानक हरी सलोका काम क्रोध अर लोभ मोह बिन सजाए अहमेव नानक प्रभ शरणागति कर प्रसाद गुरुदेव अष्टपदी जिह प्रसाद छत्ती अमृत खाहे तिस ठाकुर को रख मन माहे जिह प्रसाद सुगंध तन लावा तिस को सिमरत परमगत पावा जिह प्रसाद बस सुख मंदर तिस त्याए सदा मन अंदर जिह प्रसाद ग्रह संग सुख बसना आठ पहर सिमरो तिस रसना जिहे प्रसाद रंग रस भोग नानक सदा त्याई त्यावन जोग जिह प्रसाद पाठ पटंबर हंडावा तिसे त्यागत अवर लुभावा जिह प्रसाद सुख सेज सोई ज मन आठ पैर ताका जस गावीज जिह प्रसाद तुझ सबको माना मुख ताको जस रसन बखाना जिह प्रसाद तेरु रहता धर्म मन सदा त्याई केवल पार ब्रह्म प्रभ जी जपत दरगह मान पावह नानक पत सेती कर जावह जिह प्रसाद आरोग कंचन देही लिभलावो तिस राम स्नेही जिह प्रसाद तेरा उला रहत मन सुख पावह हर हर जस कहत जिह प्रसाद तेरे सगल छिद्र ढाके मन शरणी पर ठाकुर प्रभ ताका जिह प्रसाद तुझको ना पहुचा मन साथ साथ सिमरो प्रभ ऊचे जिह प्रसाद पाई दुर्लभ दे नानक ताकी भगत करहे जिह प्रसाद आपूखन पहरीज मन ते सिमरत क्यों आलस कीज जिह प्रसाद असब हस्त असवारी मन तिस प्रभ को कबु नाम बिसारी जिह प्रसाद बाग मिलखत ना डाक पुरे प्रभ अपने मना जिन तेरी मन बनत बनाई उठत बैठत सत सत्याई तिसह त्याय जो एक अलखा इहा उहा नानक तेरी रखा जिह प्रसाद करह पुन बहुदान मन आठ पहर कर तिसका ध्यान जिह प्रसाद तू आचार व्यवहारी तिस प्रभ को सास सास जतारी जिह प्रसाद तेरा सुंदर रूप सो प्रभ सिमरव सदा अनूप जिह प्रसाद तेरी नीकी जात सो प्रभ सिमर सदा दिन रात जिह प्रसाद तेरी पत रहा गुर प्रसाद नानक जस कहा जिह प्रसाद सुनै करन नाद जिह प्रसाद पेखें बिस्माद जिह प्रसाद बोला अमृत रसना जिह प्रसाद सुख सहजे बसना जिह प्रसाद हस्त कर चला जिह प्रसाद संपूर्ण फला जिह प्रसाद परमगत पावह जिह प्रसाद सुख सहज समावह ऐसा प्रभ त्याग अवर खत लागो गुर प्रसाद नानक मन जागो जिह प्रसाद तू प्रगट संसार तिस प्रभ को मूल न मनहु बिसार जिह प्रसाद तेरा प्रताप रे मन मूड़ तू ताको जाप जिह प्रसाद तेरे कारज पूरे तिस जान मन सदा हजूरे जिह प्रसाद तू पावन साच रे मन मेरे तू ता सुराज जिह प्रसाद सब की गत होए नानक जाप जपै जाप सोए आप जपाए जपाए सो नाओ आप गावाए सो हर गुण गाओ प्रभ कृपा ते हुए प्रगास प्रभु दया ते कमल विगास प्रभ सो प्रसन्न बस मन सोए प्रभ दया ते मातु उत्तम होए सर्वन दान प्रभ तेरी मया आपो कशु न किन्हु लया जित जित लावो तित लगा हर नाथ नानक इनका कशु न हाथ सलोक अगम गाद पर ब्रह्म सोए जो जो कह सो मुक्ता होए सुन मीता नानक बिनवंता साध जना की अचरज कथा अष्टपदी साध कै संग मुखूजल होत साध संग मल सगली खोत साध कै संग मिटै अभिमान साध कै संग प्रगटै सो ज्ञान साध कै संग बुझै प्रवदेरा साध संग सब होत नबेरा साध कै संग पाए नाम रतन साध कै संग एक ऊपर जतन साध की महिमा वरणै कौन प्राणी नानक साध की शोभा प्रभ माहे समानी ਸਾਧਕ ਸੰਗ ਗੋਚਰ ਮਿਲਾ, ਸਾਧਕ ਸੰਗ ਸਦਾ ਪਰ ਫੁੱਲਾ, ਸਾਧਕ ਸੰਗ ਆਵੈ ਬਸਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ, ਸਾਧਕ ਸੰਗ ਨ ਕਤਹੂ ਤਾਵਾ, ਸਾਧ ਸੰਗ ਅਸਥਿਤ ਮਨ ਪਾਵਾ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾ ਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨ ਬੀਂਗਾ ਪੈਰ, ਸਾਧਕ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾਹੀ ਹੋ ਤਾਪ, ਸਾਧਕ ਸੰਗ ਤਜੈ ਸਭ ਆਪ, ਆਪੇ ਜਾਣੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਾਣ ਆਈ, ਸਾਧਕ ਸੰਗ ਨ ਕਬਹੂ ਧਾਵਾ, ਸਾਧਕ ਸੰਗ ਸਦਾ ਸੁਖ ਪਾਵਾ, ਸਾਧ ਸੰਗ ਬਸ ਤੇ ਗੋਚਰ ਲਹਾ, ਸਾਧੂ ਕੈ ਸੰਗ ਅਜਰ ਸਹਾ, ਸਾਧਕ ਸੰਗ ਬਸੈ ਥਾਨ ਉੱਚਾ, ਸਾਧੂ ਕੈ ਸੰਗ ਮੈਲ ਪਹੁੰਚਾ, ਸਾਧਕ ਸੰਗ ਦ੍ਰਿੜਾ ਸਾਵ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੋਲ ਉਧਾਰ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵਾ, ਸਾਧ ਸੰਗ ਧਰਮ ਰਾਇ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਤੁਹੋਤ ਨਿਹਾਲ, ਸਾਧਕ ਸੰਗ ਕਲੂਖਤ ਹਰਾ, ਸਾਧਕ ਸੰਗ ਨਰਕ ਪਰ ਹਰਾ, ਸਾਧਕ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਛਰਤ ਹਰ ਵੇਲਾ, ਜੋ ਇੱਛਾ ਸੋਈ ਫਲ ਪਾਵਾ, ਸਾਧਕ ਸੰਗ ਨਾ ਬਿਰਥਾ ਜਾਵੈ, ਪਰ ਬ੍ਰਹਮ ਸਾਧ ਰਿਦ ਵਸਾ, ਨਾਨਕ ਉਦਰ ਸਾਧ ਸੁਨ ਰਸਾ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮਨ ਤੇ ਬਿਸਰਾ, ਸਾਧ ਸੰਗ ਸਰ ਪਰ ਨਿਸਤਰਾ, ਸਾਧਕ ਸੰਗ ਲੱਗੈ ਪ੍ਰਭ ਬੀਠਾ, ਸਾਧੂ ਕੈ ਸੰਗ ਘੜ ਘੜ ਡੀਠਾ, ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧਕੀ ਮਹਿਮਾ ਬੇਦ ਨ ਜਾਣਾ, ਜੇਤਾ ਸੁਣੈ ਤੇਤਾ ਬਖਿਆਨਾ, ਸਾਧਕੀ ਉਪਮਾ ਤੋ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਪਾਰ ਪੂਰ, ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧਬਾਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਕ, ਜੈਸੇ ਸੂਰ ਸਰਬ ਕਉ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕਉ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਬਸੁਦਾ ਕੋ ਖੋਦਾ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਹੇ ਗੁਨਾਉ, ਨਾਨਕ ਜੋ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਤਾਰੂ ਉੱਪਰ ਆਕਾਸ਼, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਾਨ ਪਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉੱਪਰ ਮਇਆ, ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਪਿਆ, ਬ੍ਰਹਮ ਗਿਆਨੀ ਸਦਾ ਸਾਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉੱਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਕੈ ਪਾ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨੀ ਲੇ ਧਾਵਤ ਬੰਦਾ, ਬ੍ਰਹਮ ਗਿਆਨੀ ਕੈ ਹੋਏ ਸੁਭਲਾ, ਬ੍ਰਹਮ ਗਿਆਨੀ ਸੋ ਫਾਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕੈ ਏਕ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ब्रह्म ज्ञानी कै नाम परवार ब्रह्म ज्ञानी सदा सद जागत ब्रह्म ज्ञानी अहं बुद्ध त्यागत ब्रह्म ज्ञानी कै मन परमानंद ब्रह्म ज्ञानी कै कर सदा आनंद ब्रह्म ज्ञानी सुख सहज निवास नानक ब्रह्म ज्ञानी कै नहीं विनाश ब्रह्म ज्ञानी ब्रह्म कै बेता ब्रह्म ज्ञानी एक संग हेता ब्रह्म ज्ञानी कै हुए चिंत ब्रह्म ज्ञानी का निर्मल मंत ब्रह्म ज्ञानी जिस करै प्रभ आप ब्रह्म ज्ञानी का बड़ प्रताप ब्रह्म ज्ञानी का दर्श बड़ भागी पाइय ब्रह्म ज्ञानी को बल बल जाइय ब्रह्म ज्ञानी को खोजे महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी का सगल मन माहे ब्रह्म ज्ञानी का कौन जानै भेद ब्रह्म ज्ञानी को सदा आदेश ब्रह्म ज्ञानी का कथया ना जाए अध्याखर ब्रह्म ज्ञानी सर्व का ठाकुर ब्रह्म ज्ञानी की मित कौन बखाना ब्रह्म ज्ञानी की गात ब्रह्म ज्ञानी जाना ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब श्रेष्ठ का करता ब्रह्म ज्ञानी सद जीवन नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरुष विधाता ब्रह्म ज्ञानी अनाथ का नाथ ब्रह्म ज्ञानी का सब प्रहात ब्रह्म ज्ञानी का सगले आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी सलोक उर तारा जो अंतर नाम सर्व मै पेख भगवान निमख निमख ठाकुर नमस्कार नानक हुआ परस सगल निस्तार अष्टपदी मिथ्या नाही रसना परस मन में प्रीत नरंजन दर्स परत्रय रूप न पेख नेत्र साधकी टैल संसंग हेत करण ना सुन काहू की निंदा सब ते जाना आपस को मंदा गुर प्रसाद विख्या पर हरा मन की वासना मन ते टरा इंद्री जित पंच दुख ते रैत नानक कोट मधि को ऐसा अपरस वैष्णो सो जिस उपर सो प्रसन्न विष्ण की माया ते हुए भिन्न कर्म करत होवै निह कर्म तिस वैष्णो का निर्मल धर्म काहू फल की इच्छा नहीं बांछ केवल भगत कीर्तन संगराच मन तन अंतर सिमरन गोपाल सब उपर होवत कृपाल आप दृढ़ अवर नाम जपावै नानक ओह वैष्णो परम गत पावै भगौती भगवंत भगत का रंग सगल त्यागै दुष्ट का संग मन ते बिनसै सगला परम कर पूजै सगल पार ब्रह्म सत्संग पापा मालक होवै तिस भगौती की मात उत्तम होवै भगवंत की टहल करै नित नीत मन तन अर्पै बिसन प्रीत हर के चरण हृदय बसावै नानक ऐसा भगौती भगवंत कौ पावै सो पंडित जो मन पर बोधा राम नाम आत्म सोधा राम नाम सार रस पीवै उस पंडित कै उपदेश जग जीवा हर की कथा हृदय बसावै सो पंडित फिर जोन न आवै वेद पुराण सिमरत बूझ मूल सूखम मैं जाना अस्थूल चौ वरना कहो दे उपदेश नानक उस पंडित को सदा आदेश बीज मंत्र सर्व को ज्ञान चौ वरना मैं जप को नाम जो जो जप तिस की गत हुए सात संग पावा चन कुए कर कृपा अंतर उरतारा पस प्रेत मुग्ध पाथर कौ तारा सर्व रोका औखद नाम कल्याण रूप मंगल गुण गाम काहू जुगत कित ना पाइय धर्म नानक तिस मिला जिस लिखिया तुर करम जिसका मन पार बहम का निवास तिसका नाम सत रामदास आत्म राम तिस नदरी आया दास संतन पाए तिन पाया सदा निकट निकट हर जान सो दास दरगा परवान अपने दास को आप कृपा करै तिस दास को सब सोजी परा सगल संग आत्म उदास ऐसी जुगत नानक रामदास प्रभ की आज्ञा आत्म हितावै जीवन मुक्त सुख हावै तसा हरक तैसा उस सोग सदा आनंद तहीं वियोग तैसा स्वर्ण तैसी उस माटी तैसा अमृत तैसी बेखाटी तैसा मान तैसा अभिमान तैसा रंक तैसा राजान जो वरताए साई जुगत नानक ओह पुरख कहिया जीवन मुक्त पार ब्रह्म के सगले ठाओ ਜਿਤ ਜਿਤ ਕਰ ਰਾਖੈ ਤੇ ਸਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰੂ ਆਪ ਹੋਏ ਅੰਤ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪਰਗਾਸ ਪਾਰ ਬ੍ਰਹਮ ਕਰਤਾ ਅਵਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰਹ ਅਨੇਕ ਜਨ ਅੰਤ ਨ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵੇਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਬਨ ਪਰ ਮਹਿ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਾਹਰਾ ਕਈ ਕੋਟ ਕਬ ਕਾਵ ਵਿਚਾਰਾ ਕਈ ਕੋਟ ਨਵਤਨ ਨਾਮ ਤਿਹਾਵਾ ਨਾਨਕ ਕਰਤੇ ਕਾ ਅੰਤ ਨ ਪਾਵਾ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾ ਆਤਮ ਨਿਖੋਰ ਕਈ ਕੋਟ ਪਰ ਦਰਬ ਕੋਹਿਰਾ ਕਈ ਕੋਟ ਪਰ ਦੁੱਖ ਨ ਕਰਹ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰ ਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲੱਗਣਾ ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਿਰਪ ਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪਵਨ ਪਾਣੀ ਬਹਿ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਤਸੀਅਰ ਸੂਰ ਨਖੇਤਰ ਕਈ ਕੋਟ ਦੇਵਦਾਨ ਅਵਿੰਦਰ ਸਿਰ ਛਤਰ ਸਗਲ ਸਮੱਗਰੀ ਆਪਣਾ ਸੂਤ ਧਾਰਾ ਨਾਨਕ ਜਿਸ ਜਿਸ ਭਾਵਾ ਤਿਸ ਤਿਸ ਨਿਸਤਾਰਾ ਕਈ ਕੋਟ ਰਾਜਸਤਾਮ ਸਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜਨਤਾ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂ ਕਰ ਮਿਰਗਾਚ ਸਭ ਤੇ ਨੇਰਾ ਸਭ ਹੂ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਾਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵਹ ਮਰਹ ਕਈ ਕੋਟ ਬਹੁ ਜੋਨੀ ਫਿਰਹ ਕਈ ਕੋਟ ਬੈਠਤੀ ਖਾਹੇ ਕਈ ਕੋਟ ਘਾਲਾ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕਾ ਹਾਥੇ ਕਈ ਕੋਟ ਪਏ ਬਹਿਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਾਰ ਬਮ ਲਹਾਂਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕਉ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਉ ਹੋਏ ਆਪ ਸੋ ਪ੍ਰਸੰਨ ਨਾਨਕ ਤੇਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਰੋ ਪਸਾਰ

ਨਾਨਕ ਪ੍ਰਭ ਸੋਏ ਕਈ ਕੋਟ ਪਾਰਬਮ ਕੇ ਦਾਸ ਤਿਨ ਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵਾ ਆਤਮ ਰਸ ਸੁਖ ਸਹਿਜ ਸਮਾਵਾ ਆਪਣੇ ਜਨ ਕਉ ਸਾਥ

ਕੋਇ ਨਾਨਕ ਤਿਸ ਬਲਹਾਰਨਾ ਜਲ ਥਲ ਮਹੀ ਅਲ ਸੋਇ ਅਸ਼ਟਪਦੀ ਕਾਰਨ ਕਰਾਵਣ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨਮੈ ਥਾਪ ਥਪਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵਾ ਹੁਕਮੇ ਉਪਜੈ ਹੁਕਮੇ ਸਮਾਵਾ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਣਕ ਰੰਗ ਪ੍ਰਕਾਰ ਕਰ ਕਰ ਦੇਖਾ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤਿ ਰੱਖ ਪ੍ਰਭ ਭਾਵੈ ਤਾ ਹਰ ਗੁਣ ਪੱਖ ਪ੍ਰਭ ਭਾਵੈ ਤਾ ਪਤ ਤੇ ਉਧਾਰਾ ਆਪ ਕਰੈ ਆਪਣ ਵਿਚਾਰਾ ਦੋਹਨ ਸਿਰਿਆਂ ਕਾ ਆਪ ਸੁਆਮੀ ਖੇਲੈ ਬਿਗਸਾ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੁ ਮਾਨੁਖ ਤੇ ਕਿਆ ਹੋਏ ਆਵੈ ਜੋ ਤਿਸ ਪਾਵੈ ਸੋਈ ਕਰਾਵੈ ਇਸ ਕਾ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਪਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚਾ ਜੇ ਜਾਣਤ ਆਪਣ ਆਪ ਬਚਾ ਪਰ ਮੈਂ ਪੂਲਾ ਦਾ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫੇਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨਮੈ ਨੀਚ ਗੀਟ ਕੋ ਰਾਜ ਪਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸ਼ੀਸ਼ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਕਾਟ ਕਾਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਨਾਈ ਨਾਨਕ ਜੀਵੈ ਦੇਖ ਵਡਾਈ ਇਸ ਕਾ ਬਲ

ਨਿਕਤੇ ਸਵਲਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕਿਜਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛੁ ਕਾਮ ਗਤ ਨਾਨਕ ਜਾਪ ਏਕ ਹਰਨਾਮ ਰੂਪਵੰਤ ਹੋਏ ਨਾਹੀ ਮੋਹਾ ਪ੍ਰਭ ਕੀ ਜੋਤ ਸਗਲ ਘਟ ਸੋਹਾ ਤਨਵੰਤਾ ਹੋਏ ਕਿਆ ਕੋ ਗਰਬਾ ਜਾ ਸਭ ਕਿਹ ਤਿਸ ਕਾ ਦੀਆ ਦਰਬਾ ਆਤ ਸੂਰਾ ਜੇ ਕੋ ਕਹਾਵਾ ਪ੍ਰਭ ਕੀ ਕਲਾ ਬਿਨਾ ਕਹਤਾਵਾ ਜੇ ਕੋ ਹੋਏ ਬਹੇ ਦਾ ਤਾਰ ਤਿਸ ਦਿਨ ਹਾਰ ਜਾਣੈ ਗਵਾਰ ਜਿਸ ਗੁਰਪ੍ਰਸਾਦ ਤੂੰ ਟਹਿਓ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕਉ ਥਾਮਨ ਥੰਮਣ ਤੋ ਗੁਰ ਕਾ ਸ਼ਬਦ ਮਨ ਅਸਥੰਮਨ ਜੋ ਪਾਖਾਨ ਨਾਵ ਚੜ੍ਹ ਤਰਾ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਤਿਉ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵਾ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵਾ ਤਿਨ ਸੰਤਨ ਕੀ ਬਾਂਛੋ ਤੂਹੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਸਹ ਚਤਾਰ ਜੋ ਕਾਸ਼ ਕਰੇ ਸੋਈ ਸੁਖ ਮਾਨ ਪੂਲਾ ਕਹੇ ਫਿਰੇ ਅਜਾਨ ਕੌਣ ਬਸਤਾਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇ ਤੀ ਕਰ ਜਾਹੇ ਜਿਸ ਵੱਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜੇ ਅਭਿਮਾਨ ਲਿਹੋ ਮਨ ਬੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦਖੇ ਬਸੰਤਾ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਤਨ ਤਨ ਕਹਿ ਸਭ ਕੋਏ ਮੁਖ ਉਜਲ ਹਰ ਦਰਗਹਿ ਸੋਏ ਇਹ ਵਾਪਾਰ ਵਿਰਲਾ ਵਾਪਾਰਾ ਨਾਨਕ ਤਾਂ ਕਹਿ ਸਦ ਬਲਿਹਾਰਾ ਚਰਨ ਸਾਧਕੇ ਧੋਏ ਧੋਏ ਪੀਓ ਆਰਪ ਸਾਧਕੋ ਆਪਣਾ ਜੀਓ ਸਾਧਕੀ

ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਕਾ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਵਚੀਤ ਭਗਤ ਭਗਤ ਸੁਣੀਐ ਤਿਹ ਲੋਇ ਜਾਕਾ ਹਿਰਦਾ ਏਕੋ ਹੋਇ ਸੱਚ ਕਰਨੀ ਸਚ ਤਾਂ ਕੀ ਰਹਿਤ ਸੱਚ ਹਿਰਦਾ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤਾ ਸਲੋਕ ਰੂਪ ਨ ਰੇਖ ਨ ਰੰਗ ਕੇਸ਼ ਤਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨਾ ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮਹਿਰਾਖ ਮਾਨੁ ਕੀਤੂ ਪ੍ਰੀ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਇਹੋ ਅਨੁਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣਾ ਹੋਰ ਆਨੰਦ ਰੂਪ ਮੰਗਲ ਸਦ ਜਾਕਾ ਸਰਬ ਥੋਕ ਸੁਣੀਐ ਕਰਤਾ ਕਾ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਤਿਆਏ ਤਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣਾ ਸੂਤ ਸੋ ਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤਿਹਾਵੈ ਸੇ ਤਿਉਹ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇੱਕ ਰੰਗ ਨਾਨਾ ਬਿਦ ਕੀਨੋ ਵਿਸਥਾਰ

ਆਪੇ ਪਾਈ ਸਭ ਕੜ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਪਵਨ ਨਾਮ ਕੈ ਸੰਗ ਉਧਰੇ ਸੁਣ ਸ੍ਰਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਚਾਏ ਤਿਸੈ ਸਭ ਫਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਨ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਹਤ ਨਾ ਜਾਣੈ ਕੀਆ ਨਾਨਕ ਜੋ ਤਿਸ ਭਵੈ ਸੋ ਵਰਤੀਆ ਬਿਸਮਣ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕਾ ਰੰਗ ਰਾਚ ਜਨ ਰਹੇ ਗੁਰ ਕਾ ਬਚਨ ਪਦਾਰਥ ਲਹੇ ਉਹ ਦਾਤੇ ਦੁਖ ਘਟਣ ਹਾਰ ਜਾ ਕਾ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡਪੱਗੀ ਜਨ ਕੈ ਸੰਗ ਏਕ ਲਿਵ ਲੱਗੀ ਗੁਣ ਗੋਬਿੰਦ ਕੀ

ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਨਿਆ ਜਾ ਕਰਦੈ ਵਿਸ਼ਵਾਸ।

ਬਿਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪਏ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹਿਤ ਸਮਾਨਾ ਬਸਤ ਮਾਹਿਲੀ ਬਸਤ ਗਡਾਈ ਤਾ ਕਉ ਭਿੰਨ ਨਾ ਕਹਿ ਨਾ ਜਾਈ ਬੂਝਾ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰੱਖ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰਾ ਨਾਨਕ ਸੋ ਸੇਵਕ ਸਾਧ ਸਾਧ ਸਮਾਰਾ ਆਪਣੇ ਜਨ ਕਾ ਪਰਦਾ ਟਾਕਾ ਆਪਣੇ ਸੇਵਕ ਕੀ ਸਰਪਰ ਰੱਖ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖ ਤਾਂ ਕਿ ਗਤ ਮਿਤ ਕੋਈ ਨਾ ਲਾਖਾ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚਾ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੰਦ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰੱਖ ਪਸਮ ਕਰ ਲਸ਼ਕਰ ਕੋਟ ਲੱਖ ਜਿਸ ਕਾ ਸਾਸ ਨ ਕੱਢਤ ਆਪ ਤਾਂ ਕਉ ਰੱਖਤ ਦੇਕਰ ਹਾਥ ਮਾਨਸ ਜਤਨ ਕਰਤਬ ਉਪਹਾਂਤ ਤਿਸਕੇ ਕਰਤਬ ਬਿਰਥੇ ਜਾਤ ਮਹਾਰਾ ਨਾ ਰੱਖ ਅਬਰ ਨਾ ਕੋਏ ਸਰਬ ਜੀਆਂ ਕਾ ਰੱਖ ਸੋਏ ਕਾਹੇ ਸੋਚ ਕਰਹਿ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲੱਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਤਿਹ ਮਨ ਤਨ ਤ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਨਾਮ ਸਮਾਨੇ ਉਠਤ ਬੈਠ ਸੋਵਤ ਨਾਮ ਕਹੋ ਨਾਨਕ ਜਨਕ ਸਦਕਾਮ ਬੋਲੋ ਜਸ ਜੇ ਬਹਦਨ ਰਾਤ ਪ੍ਰਭ ਆਪਣਾ ਜਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੁ ਰਹਸ ਸਮਾਏ ਜੋ ਹੋਆ ਹੋਵਤ ਸੋ ਜਨ ਪ੍ਰਭ ਆਪਣੇ ਕਾ ਹੁਕਮ ਪਛਾਨਾ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ ਆਠ ਪਹਿਰ ਪ੍ਰਭ ਬਸ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉੱਠ ਲੇਹ ਮਨ ਤਨ ਆਪਣਾ ਤਿਨ ਜਨ ਦੇਹ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਾ ਤਿਸ ਕਾ ਦਰਸ ਪਾਪ ਮਿਟਾਵਾ ਅਵਰ ਸਿਆਨਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿੱਖ ਉਧਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸੇਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰਾ ਸਤਿਗੁਰ ਸੇਖੇ ਬੰਧਨ ਕਾਟਾ ਗੁਰ ਕਾ ਸਿੱਖ ਵਿਕਾਰ ਤੇ ਹਟਾ ਸਤਿਗੁਰ ਸੇਖੋ ਨਾਮ ਤਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੇ ਸਤਿਗੁਰ ਸਿੱਖ ਕਾ ਹਲਤ ਪਲ ਸਵਾਰਾ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰਾ ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮੈਂ ਸਹਾ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਚਹਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ ਸੋ ਸਤਿਗੁਰ ਜਿਸ ਸਰਦਾ ਹਰ ਨਾਉ ਅਣਕ ਵਾਰ ਗੁਰ ਕੋ ਬਲ ਜਾਓ ਸਰਬਨ ਦਾਨ ਜੀ ਕਾ ਦਾਤਾ ਅੱਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮਾ ਜਨ ਜਨਮ ਪਾਰ ਬ੍ਰਹਮਾ ਏਕ ਆਪ ਨਹੀਂ ਕਿਛ ਪਰਮਾ ਸਹਿ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵੱਡ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾ ਗਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹ ਭਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪੌਛਤ ਪ੍ਰਾਣੀ ਅਗਮੇ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
ਅਣਕ ਭਗਤ ਬੰਧਨ ਨਿਤ ਕਰਹ ਚਰਨ ਕਮਲ ਹਿਰਦੈ ਸਿਮਰਹ ਸਦ ਬਲਿਹਾਰੀ ਸਤਿਗੁਰ ਅਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵਹਿ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕਹਿ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰਿ ਕਾ ਨਾਮ ਲੇ ਸਾਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕਾ ਸੰਗ ਨ ਲੇਪ ਮਨ ਮਹਿ ਰਖ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹ ਤੇ ਨਾਸੇ ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁਕਾ ਨਿਰਪਉ ਹੋਏ ਬੱਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਦ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਪ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰ ਗੁਣ ਪੀਓਹੀ ਕਲਾ ਤਾਰਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਪ ਬਣ

ਸੰਗ ਪੈ ਪ੍ਰਗਾਸ ਸਾਧਕ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਣਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੁ ਪਾਮ ਸਮੀਤ ਵਿਸਾਰੋ ਚਰਨ ਕਮਲ ਰਿਦ ਮਹਿਰ ਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੁ ਨਾਮ ਹਰ ਵੱਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉੱਠ ਤਾਵਾ ਸੋ ਤਨ ਹਰ ਸੇਵਾ ਤੇ ਪਾਵਾ ਜਿਸ ਸੁਖੋ ਨਿਤ ਬਾਂਛੈ ਮੀਤ ਸੋ ਸੋ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਨਨਕਿਉ ਪਾਵੀ ਰੋਗ ਨ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਰਬਨ ਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੁੱਧ ਹਰ ਕੈ ਨਾਏ ਤਹ ਦਿਸ ਧਾਵਤ ਆਵੈ ਠਾਏ ਤਾਕੋ ਬਿਘਨ ਨਾ ਲਾਗੈ ਕੋਏ ਜਾ ਕੈ ਹਿਰਦੈ ਵਸਾ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨਸੈ ਪੂਰਨ ਹੋਆਸ ਭਗਤ ਭਾਏ ਆਤਮ ਪ੍ਰਗਾਸ ਸਿਤ ਕਰ ਜਾਏ ਵਸੈ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਣਕਿ ਉਪਾਵਨਾ ਛੂਟਣ ਹਾਰੇ ਸਿਮਰ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਤਣਾ ਤੂੰ ਕਿਆ ਲਪਟਾਵਹਿ ਮੂਰਖ ਮਣਾ ਸੋਤ ਮੀਤ ਕੁਟਾਂ ਬਿਹਰ ਬਣਤਾ ਇੰਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀਏ ਤਿਸ ਬੁੱਝੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾਂ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੂ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਸਤ ਹਰ ਕੋ ਨਾਉ ਸਹਿਜ ਸੁਪਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਉ ਮੈਂ ਬਿਗ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸੱਚ ਤਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਹ ਜੈਕਾਰ ਸਰਬ ਨਿਰੰਤਰੇ ਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਾਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭਿਆਪ ਅਣਕ ਬਿਸਥਾਰ ਏਕ ਤੇ ਪਹਿ ਏਕ ਆਰਾਧ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਵਰਾਤਾ ਗੁਰਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ

ਲਾਹਾਇ ਅਸ਼ਟਪਦੀ ਜਾਚਕ ਜਨ ਜਾਚ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਭ ਤੋਂ ਮੈਂ ਧਿਆਵੋ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋ ਟੇਕੋ ਆਧਾਰ ਨਾਨਕ ਮੰਗ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜਾ ਚਾਉ ਸਾਧਕ ਸੰਗ ਭਰੇ ਸ਼ਰਨ ਆਣ ਸਭ ਤਿਆਗ ਅੰਤਰ ਪ੍ਰਗਾਸ ਅਨਦਿਨਿਵ ਲਾਗ ਬਾਢ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁਖ ਭ੍ਰਮ ਗਿਆ ਇਸ਼ ਪੁੰਨੀ ਸਰਦਾ ਸਭ ਪੂਰੀ ਰਬ ਰਹਿਆ ਸਾ ਸੰਗ ਹਜੂਰੀ ਜਿਸਗਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨਾ ਸੋ ਕਿਉਂ ਬਿਸਰੈ ਜੇ ਕੀਆ ਜਾਨਾ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖਾ ਗੁਰਪ੍ਰਸਾਦ ਕੋ ਬਿਰਲਾ ਲੱਖ ਸੋ ਕਿਉਂ ਬਿਸਰੈ ਜੇ ਵਿਖਦੇ ਕੱਢ ਜਨਮ ਜਨਮ ਕਾ ਟੂਟਾ ਗੰਢ ਗੁਰਪੂਰਾ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਣ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਭਏ ਤਰੀਐ ਸੰਸਾਰ ਬਿਨ ਭਗਤੀ ਤਨ ਹੁਸੀ ਛਾਰ ਸਰਬ ਕਲਿਆਣ ਸੁਖ ਨਿਦਨਾਮ ਬੂਢ ਜਾਤ ਪਾਏ ਬਿਸਰਾਮ ਸਗਲ ਦੂਖ ਕਹੋ ਬਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਜਾਓ ਮਨ ਤਨ ਅੰਤਰ ਇਹੀ ਸੁਆਓ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਬਿਗਸ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਅਕਸ਼ੰਦ ਦੀਨ ਦਯਾਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੈ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਭੈ ਮਨ ਹੀਤ ਹਮ ਨਿਰਗੁਣ ਯਾਰ ਨੀਚੇ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਪਲੀ ਸੁਕਰਨੀ ਸੋ ਬਾਤਾਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ

ਆਖਣ ਹਾਰ ਤਿਆਏ, ਨਿਰਭਉ ਜਪ ਸਗਲ ਭਉ ਮਿਟਾ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ।

ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮੈਂ ਦੇਖ ਸਤਸਿਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਅਡੋਲ ਨਾ ਕਬਹੂ ਡੋਲਾ ਸਰਬ ਕਲਾ ਕਰ ਖੇਲਾ ਖੇਲ ਮੋਲ ਨਾ ਪਾਈਐ ਗੁਨਾਹ ਅਮੋਲ ਸਰਬ ਜੋਤ ਮੈਂ ਜਾ ਕੀ ਜੋਤ ਤਾਰ ਰਹੋ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨਾ ਕਰਨ ਕਰਾਵਨ ਹਾਰ ਪ੍ਰਭ ਜਾਨਾ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਥ ਤਿਸ ਪਾਵੈ ਤਾ ਕਰੇ ਵਿਸਥਾਰ ਤਿਸ ਪਾਵੈ ਤਾ ਏਕੰਕਾਰ ਅਣਖ ਕਲਾ ਲਖੀ ਨਾ ਜਾਏ ਜਿਸ ਪਾਵੈ ਤਿਸ ਲੈ ਮਿਲਾਏ ਕਵਣ ਨਿਕਟ ਕਵਣ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਭੇਖਣ ਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਨਾ ਆਵਣ ਜਾਣੇ ਕਿ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਦ ਲਿਪਤੋ ਰਹਾ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵਾ ਆਗਿਆ ਜਾਏ ਨਾਨਕ ਜਾ ਭਾਵੈ ਤਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰਾ ਕਾਹੋ ਕਿਨੈ ਕਾਸ਼ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੁਤ ਆਪਣ ਸੰਗ ਰਾਚ ਤਾਂ ਕਿ ਗਤਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਇ ਲੈ ਪ੍ਰਭ ਸੋਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜੇ ਸਿਰਦਾ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਭਾਉ ਜਨ ਕਾ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ

0: ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗੌਤੀ ਜੀ ਸਹਾਏ, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨੋ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਘਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ। ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ। ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ, ਉਹ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼ ਤੇ ਮਾਂ ਵਾਕਾਂ ਅਨੁਸਾਰ ਦਰ ਘਰ ਦੇ ਪ੍ਰੀਤਵਾਨ। ਭਾਈ ਹਰਗੋਬਿੰਦ ਸਿੰਘ, ਬੀਬੀ ਸਿਮਰਨਜੀਤ ਕੌਰ ਧਾਲੀ ਪਰਿਵਾਰ ਧਾਲੀਵਾਲ ਪਰਿਵਾਰ ਵੱਲੋਂ ਆਪਣੀ ਪੁੱਤਰੀ, ਭਾਈ ਜਗਦੇਵ ਸਿੰਘ, ਬੀਬੀ ਬਲਜਿੰਦਰ ਕੌਰ ਗਿੱਲ ਪਰਿਵਾਰ ਵੱਲੋਂ ਆਪਣੀ ਦੋਤਰੀ, ਭਾਈ ਜੁਝਾਰ ਸਿੰਘ, ਬੀਬੀ ਅੰਮ੍ਰਿਤਪਾਲ ਕੌਰ ਧਾਲੀਵਾਲ ਪਰਿਵਾਰ ਵੱਲੋਂ ਆਪਣੀ ਬੱਚੀ, ਬੱਚੀ ਸਿਫਤ ਕੌਰ ਧਾਲੀਵਾਲ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ, ਸੇਵਕ ਪਰਿਵਾਰ ਵੱਲੋਂ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦਿਆਂ, ਪਾਤਸ਼ਾਹ ਜੀ ਉਹ ਸੋ ਦਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਉਪਰੰਤ ਸ੍ਰੀ ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਆਰੰਭ ਕਰਵਾਏ ਗਏ ਸਨ, ਆਪ ਜੀ ਦੀ ਮਹਾਨ ਕਿਰਪਾ ਹੋਈ ਹੈ। ਐਸ ਵਕਤ ਨਿਰਵਿਘਨਤਾ ਸਹਿਤ ਸਮਾਪਤੀ ਦੀ ਅਰਦਾਸ ਹੈ ਪਾਤਸ਼ਾਹ, ਇੰਨੇ ਅਰਸੇ ਦੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਪਰਿਵਾਰ ਕੋਲੋਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੇ, ਸਮੂਹ ਧਾਲੀਵਾਲ ਪਰਿਵਾਰ, ਗਿੱਲ ਪਰਿਵਾਰ ਅਤੇ ਬੱਚੀ ਸਿਫਤ ਕੌਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀਓ। ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ, ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਣ ਕੋ ਹੁਕਮ ਹੈ।

ਧੰਨ ਵਾਹਿਗੁਰੂ ਸਾਹਿਬ ਜੀ। ਜੇ ਤੋਂ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਹ ਦਾਤੜੀ, ਨਿਤ ਹਿਰਦੇ ਰੱਖਾਂ ਸੰਭਾਲ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ, ਘਰ ਦੂਜਾ ਚੌਪਦੇ, ਇੱਕ ਓਅੰਕਾਰ ਸਤ ਗੁਰਪ੍ਰਸਾਦ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੁ ਦਿਖਾਈ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੁ ਦਿਖਾਈ। ਸੁਣ ਮੀਤਾ ਧੂਰੀ ਕਉ ਬਲ ਜਾਈ, ਇਹ ਮਨ ਤੇਰਾ ਭਾਈ। ਰਹਾਉ ਪਾਮ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਂ ਕੂ ਦੇਸਾਂ। ਸੁਣ ਮੀਤਾ ਹਾਉ ਤੇਰੀ ਸ਼ਰਣਾਈ, ਆਇਆ ਪ੍ਰਭ ਮਿਲੋ ਦੇਹ ਉਪਦੇਸ਼ਾ। ਮਾਨ ਨਾ ਕੀਜੈ ਸ਼ਰਣ ਭਰੀ ਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ, ਇਉ ਦਰਸ਼ਨ ਹਰ ਜੀਉ ਪਾਈਐ। ਭਇਉ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮਿਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡਿਠਾ। ਭਇਉ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮਿਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡਿਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਾਂ, ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋ ਦਰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸੇਵਕ ਪਰਿਵਾਰ ਭਾਈ ਜੁਝਾਰ ਸਿੰਘ, ਬੀਬੀ ਅੰਮ੍ਰਿਤਪਾਲ ਕੌਰ ਧਾਲੀਵਾਲ ਪਰਿਵਾਰ ਵੱਲੋਂ ਬੱਚੀ ਸਿਫਤ ਕੌਰ ਧਾਲੀਵਾਲ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸ਼ੁਕਰਾਨਾ ਕਰਦੇ ਹਾਂ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ, ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ। ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਪਰਿਵਾਰ ਦੀ, ਸਮੂਹ ਸੰਗਤ ਦੀ ਚੜ੍ਹਦੀ ਕਲਾ ਦੀ ਅਰਦਾਸ, ਬੱਚੀ ਦੀ ਚੜ੍ਹਦੀ ਕਲਾ ਦੀ ਅਰਦਾਸ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਤੀ ਹੈ। ਸਤਿਗੁਰੂ ਕਿਰਪਾ ਕਰਨ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ, ਪਰਿਵਾਰ ਦੇ ਬੱਚੇ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣ।
ਭਾਈ ਜੁਝਾਰ ਸਿੰਘ ਪਰਿਵਾਰ ਨੂੰ ਬੇਨਤੀ ਹੈ ਜੇ ਬੱਚੀ ਸਿਫਤ ਕੌਰ ਦਰਬਾਰ ਹਾਲ ਦੇ ਅੰਦਰ ਮੌਜੂਦ ਹੋਵੇ, ਬੱਚੀ ਨੂੰ ਸਟੇਜ 'ਤੇ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ, ਬੱਚੇ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਹ ਗੁਰਦੁਆਰਾ ਸਾਹਿਬ ਦੀ ਰਵਾਇਤ ਹੈ, ਜਿਸ ਬੱਚੇ ਦਾ ਜਨਮ ਦਿਨ ਇੱਥੇ ਮਨਾਇਆ ਜਾਵੇ ਉਸ ਨੂੰ ਟੋਕਨ ਦੇ ਰੂਪ ਦੇ ਵਿੱਚ ਸਰਟੀਫਿਕੇਟ ਐਪਰੀਸੀਏਸ਼ਨ ਵੱਲੋਂ ਦਿੱਤਾ ਜਾਂਦਾ ਹੈ। ਜਿੱਥੇ ਸਾਡੇ ਵਰਗੇ, ਮੇਰੇ ਵਰਗੇ ਬਹੁਤ ਸਾਰੇ ਲੋਕ ਖੁਸ਼ੀ ਦੇ ਸਮੇਂ ਦੇ ਉੱਤੇ ਪੱਬਾਂ ਅਤੇ ਕਲੱਬਾਂ ਵੱਲ ਮੂੰਹ ਕਰਦੇ ਨੇ, ਉੱਥੇ ਬਹੁਤ ਸਾਰੇ ਪਰਿਵਾਰ ਐਸੇ ਵੀ ਨੇ ਜਿਹੜੇ ਆਪਣੇ ਜੀਵਨ ਦੇ ਹਰ ਦੁੱਖ ਨੂੰ, ਹਰ ਸੁੱਖ ਨੂੰ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਪਾਠ, ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਮਨਾਉਣਾ ਪਸੰਦ ਕਰਦੇ ਨੇ। ਸਤਿਗੁਰੂ ਕਿਰਪਾ ਕਰਨ, ਜਿੱਥੇ ਅਸੀਂ ਪ੍ਰੋਗਰਾਮ ਮਨਾ ਰਹੇ ਹਾਂ, ਥੋੜ੍ਹੀ ਜਿਹੀ ਕਿਰਪਾ ਦੇ ਪਾਤਰ ਬਣੀਏ, ਗੁਰੂ ਨੂੰ ਮਨਾਉਣ ਦਾ ਯਤਨ ਕਰੀਏ। ਜਿਸ ਦਿਨ ਗੁਰੂ ਮੰਨ ਗਿਆ ਉਦਨ ਸਾਰੇ ਹੀ ਪੱਖ ਜਿਹੜੇ ਨੇ ਉਹ ਸਾਡੇ ਹੱਕ ਵਿੱਚ ਹੋਣਗੇ। ਇਸੇ ਨੂੰ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ, ਜਿੱਦਣ ਇੱਕ ਹੱਥ ਵਿੱਚ ਆ ਗਿਆ ਉਦਨ ਸਾਰੇ ਸਾਡੇ ਹੱਥ ਵਿੱਚ ਹੋਣਗੇ। ਪਾਤਸ਼ਾਹ ਕਿਰਪਾ ਕਰਨ। ਮੈਂ ਭਾਈ ਦਿਲਬਾਗ ਸਿੰਘ ਹੋਣਾ ਨੂੰ ਬੇਨਤੀ ਕਰਾਂਗਾ, ਉਹ ਬੱਚੇ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨਗੇ।

ਸਾਰੇ ਪੜੋ ਜੀ, ਬਹੁਤ ਬਾਖੂਬ ਸਾਥ ਦੇ ਰਹੇ ਹੋ, ਕਿਉਂਕਿ ਜਦੋਂ ਗੁਰੂ ਘਰ ਬੈਠੇ ਹੋਈਏ ਅਸਲੀ ਮਨੋਰਥ ਇਹੀ ਹੈ ਕਿ ਜਦੋਂ ਕੀਰਤਨ ਵਾਲਾ ਕੀਰਤਨ ਕਰੇ ਤੁਸੀਂ ਨਾਲ ਗਾਇਨ ਜ਼ਰੂਰ ਕਰੋ, ਕਿਉਂਕਿ ਅਸੀਂ ਸਰੀਰ ਕਰਕੇ ਤਾਂ ਬੈਠੇ ਹੁੰਦੇ ਹਾਂ ਪਰ ਮਨ ਕਰਕੇ ਅਸੀਂ ਹੋਰ ਕਿਤੇ ਪਹੁੰਚੇ ਹੋਏ ਹੁੰਦੇ ਹਾਂ। ਜੇ ਗੁਰੂ ਘਰ ਦੇ ਵਿੱਚ ਆੜ ਕੇ ਇੱਦਾਂ ਤੁਸੀਂ ਨਾਲ ਗਾਇਨ ਕਰੋਗੇ ਫਿਰ ਤੁਹਾਡਾ ਇਸ ਸਮੇਂ ਦਾ ਤੁਹਾਡੇ ਕੋਲ ਦਰਗਾਹ ਦੇ ਵਿੱਚ ਲੇਖਾ ਨਹੀਂ ਪੁੱਛਿਆ ਜਾਵੇ। ਸਾਰੇ ਪੜੋ ਜੀ, ਕੋਈ ਵੀ ਰਸਨਾ ਵਾਂਝੀ ਨਾ ਜਾ।

ਵਾਹਿਗੁਰੂ ਸਾਹਿਬ ਜੀਓ। ਕਬੀਰ ਮੁੱਲਾਂ ਮੁਨਾਰੇ ਕਿਆ ਚੜ੍ਹੈ,

ਜਾਂ ਕਰਨ ਤੂੰ ਬਾਂਗ ਦੇ।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਮਿਹਰ ਤੇ ਬਖਸ਼ਿਸ਼ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਹੋਣਾ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਗੁਰਬਾਣੀ ਵਿਚਾਰ ਦਾ। ਜਿੰਨੇ ਸਰੀਰ ਆਪ ਜੁੜ ਬੈਠੇ ਹੋ, ਵਿਚਾਰਾਂ ਨੂੰ ਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਸਿੱਖੀ ਸਿਧਾਂਤ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਮੁਤਾਬਕ ਰੱਬ ਸਾਡੇ ਸਾਰਿਆਂ ਦੇ ਅੰਦਰ ਹੈ। ਤੇ ਜਦੋਂ ਤੁਸੀਂ ਸਤਿਗੁਰੂ ਨੂੰ ਪੁੱਛੋਗੇ ਵੀ ਰੱਬ ਸਾਡੇ ਕਿੰਨਾ ਨੇੜੇ ਹੈ, ਆਮ ਤੌਰ 'ਤੇ ਨਾ ਇੱਕ ਬੜੀ ਪ੍ਰਚਲਿਤ ਗੱਲ ਚੱਲਦੀ ਹੈ, ਉਹ ਭਾਵੇਂ ਕਿ ਕਈ ਤੇ ਮਜ਼ਾਕ ਦੇ ਰੂਪ ਦੇ ਵਿੱਚ ਜਾਂਦੀ ਹੈ, ਪਰ ਬਾਬੇ ਰਵਿਦਾਸ ਸਾਹਿਬ ਨੇ ਉਹਨੂੰ ਆਪਣੀ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਹੈ। ਉਹ ਜਦੋਂ ਕੋਈ ਪੁੱਛਦਾ ਵੀ ਰੱਬ ਕਿੰਨਾ ਨੇੜੇ ਹੈ, ਜੇ ਆਪਾਂ ਇਹ ਕਹਿਣਾ ਹੋਵੇ ਵੀ ਘਸੋਣਾ ਨੇੜੇ ਹੈ ਕਿ ਜਾਂ ਰੱਬ ਨੇੜੇ ਹੈ, ਹੱਥ ਨੇੜੇ ਹੈ ਕਿ ਰੱਬ ਨੇੜੇ ਹੈ, ਤਾਂ ਭਗਤ ਰਵਿਦਾਸ ਸਾਹਿਬ ਨੇ ਆਪਣੀ ਬਾਣੀ ਵਿੱਚ ਇੱਕ ਪੰਕਤੀ ਰੱਖੀ, ਉਹਨਾਂ ਆਖਿਆ ਜਿਹੜਾ ਰੱਬ ਹੈ ਨਾ, ਮੈਨੂੰ ਕੋਈ ਪੁੱਛੇ ਵੀ ਰੱਬ ਨੇੜੇ ਹੈ ਕਿ ਹੱਥ ਨੇੜੇ ਹੈ ਜਾਂ ਆਪਾਂ ਘਸੋਣ ਕਹਿ ਲੈਂਦੇ ਹਾਂ, ਤੇ ਮੈਂ ਕਹਾਂਗਾ ਰੱਬ ਨੇੜੇ ਹੈ। ਤਾਂ ਬੰਦੇ ਦੀ ਬਾਡੀ ਦਾ ਸਭ ਤੋਂ ਨਜ਼ਦੀਕ ਵਾਲਾ ਪਾਰਟ ਉਹਦਾ ਹੱਥ ਹੁੰਦਾ, ਉਹਦਾ ਰੀਜ਼ਨ ਹੈ, ਉਹਦਾ ਕਾਰਨ ਹੈ ਵੀ ਹੱਥ ਨੂੰ ਆਪਾਂ ਜਿੱਥੇ ਮਰਜ਼ੀ ਟੱਚ ਕਰਦੇ ਹਾਂ, ਤੁਸੀਂ ਅੱਖਾਂ ਨੂੰ ਲਾ ਲਓ, ਸਿਰ ਨੂੰ ਲਾ ਲਓ, ਲੱਕ ਨੂੰ ਲਾ ਲਓ, ਲੱਤਾਂ ਨੂੰ ਲਾ ਲਓ, ਪੈਰਾਂ ਨੂੰ ਲਾ ਲਓ, ਬਾਕੀ ਜਿੰਨੇ ਸਾਡੇ ਬਾਡੀ ਦੇ ਪਾਰਟ ਨੇ ਉਹ ਉੱਥੇ ਰਹਿੰਦੇ ਨੇ। ਇਸ ਕਰਕੇ ਬੰਦੇ ਦਾ ਸਰੀਰ ਦਾ ਸਭ ਤੋਂ ਨੇੜਲਾ ਪਾਰਟ ਜੇ ਕੋਈ ਹੈ ਤੇ ਉਹ ਕੀ ਹੈ, ਉਹਦਾ ਹੱਥ। ਤੇ ਬਾਬਾ ਰਵਿਦਾਸ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਨੇ, ਕਹਿ ਰਵਿਦਾਸ ਹੱਥ ਪੈ ਨੇਰੇ। ਰਵਿਦਾਸ ਜੀ ਕੀ ਕਹਿੰਦੇ ਨੇ, ਕਹਿੰਦੇ ਰੱਬ ਜਿਹੜਾ ਹੈ ਉਹ ਹੱਥ ਤੋਂ ਵੀ ਨੇੜੇ ਹੈ, ਜਾਣੀ ਕਿ ਸਾਡੇ ਅੰਦਰ ਹੀ ਹੈ, ਜ਼ਰੇ ਜ਼ਰੇ ਵਿੱਚ ਹੈ। ਤੋ ਜਿਹੜਾ ਜ਼ਰੇ ਜ਼ਰੇ ਵਿੱਚ ਹੈ, ਜਿਹੜਾ ਸਾਡੇ ਅੰਦਰ ਬੈਠਾ ਹੈ, ਕੀ ਉਹਨੂੰ ਕੋਈ ਉੱਚੀ ਆਵਾਜ਼ ਮਾਰਨ ਦੀ ਲੋੜ ਹੈ? ਕੀ ਉਹਦੇ ਲਈ ਕੋਈ ਪੁਕਾਰਨ ਦੀ ਲੋੜ ਹੈ ਵੀ ਉਹਨੂੰ ਉੱਚੀ ਉੱਚੀ ਪੁਕਾਰਿਆ ਜਾਵੇ? ਹਾਂ, ਪਹਿਲੇ ਸਮਿਆਂ ਦੇ ਵਿੱਚ ਨਾ ਜਿਹੜੀ ਗੁਰੂ ਘਰਾਂ ਦੀ ਜਾਂ ਮੰਦਰਾਂ ਮਸੀਤਾਂ ਦੀ ਬਣਤਰ ਸੀ, ਉਹ ਇਸ ਤਰੀਕੇ ਨਾਲ ਬਣਾਈ ਜਾਂਦੀ ਸੀ ਵੀ ਤੁਹਾਡੀ ਜਿਹੜੀ ਆਵਾਜ਼ ਹੈ ਇਹ ਦੂਰ ਤੱਕ ਸੁਣੇ। ਅੱਜ ਮਾਈਕ ਦੇ ਪ੍ਰਬੰਧ ਆ ਗਏ, ਸਪੀਕਰ ਆ ਗਏ, ਪਹਿਲਾਂ ਐਸਾ ਕੁਝ ਤੁਹਾਨੂੰ ਪਤਾ ਹੈ ਵੀ ਨਹੀਂ ਹੁੰਦਾ ਸੀ। ਜਿਹੜੇ ਇੰਜੀਨੀਅਰ ਸਾਨੂੰ ਬਿਲਡਿੰਗਾਂ ਨੂੰ ਇਸ ਤਰੀਕੇ ਨਾਲ ਡਿਵੈਲਪ ਕਰਦੇ ਸਨ ਵੀ ਜੇ ਬੰਦਾ ਬੋਲ ਰਿਹਾ ਹੈ, ਸਪੀਚ ਕਰ ਰਿਹਾ ਹੈ, ਤੇ ਉਹਦੀ ਜਿਹੜੀ ਆਵਾਜ਼ ਹੈ ਉਹ ਦੂਰ ਤੱਕ ਪਹੁੰਚੇ। ਉਹ ਤੁਸੀਂ ਆਮ ਵੇਖੋ, ਜਿਹੜਾ ਸਾਡੇ ਪੁਰਾਣੇ ਗੁਰੂ ਘਰ ਨੇ, ਗੁਰਦੁਆਰਾ ਸਾਹਿਬ ਨੇ, ਉਹਨਾਂ ਦੀ ਬਣਤਰ ਕਦੀ ਤੁਸੀਂ ਗੌਰ ਨਾਲ ਵੇਖਿਓ, ਤੁਸੀਂ ਅੰਦਰ ਖਲੋ ਕੇ ਜੇ ਕੁਝ ਬੋਲੋਗੇ ਤੇ ਆਵਾਜ਼ ਸਪਰੈਡ ਹੋਵੇਗੀ, ਖਿਲਰੇਗੀ। ਵੀ ਜੇ ਬੰਦਾ ਕਿਸੇ ਕੋਨੇ ਵਿੱਚ ਵੀ ਬੈਠਾ ਨਾ, ਮੈਂ ਪਿਛਲੇ ਦਿਨ ਇੱਕ ਉਦਾਹਰਣ ਦਿੱਤੀ ਸੀ, ਪਿਛਲੇ ਸਾਲ ਮੈਂ ਅਮੈਰੀਕਾ ਦੇ ਵਿੱਚ ਇੱਕ ਯੂਟਾ ਸਟੇਟ ਪੈਂਦੀ, ਉੱਥੇ ਗਿਆ ਸੀ। ਉੱਥੇ ਇੱਕ ਮੋਰਮਨ ਇਸਾਈਆਂ ਦਾ ਬੜਾ ਵੱਡਾ ਚਰਚ ਹੈ, ਮੋਰਮਨ ਉਹਨਾਂ ਨੂੰ ਕਹਿੰਦੇ ਨੇ, ਜਿਵੇਂ ਆਪਾਂ ਕੈਥੋਲਿਕ ਜਾਂ ਹੋਰ ਇੱਦਾਂ ਦੇ ਨੇ, ਇੱਦਾਂ ਉਹਨਾਂ ਦਾ ਇੱਕ ਫਿਰਕਾ, ਉਹਦਾ ਨਾਮ ਮੋਰਮਨ, ਜਿਹੜਾ ਮੌਜੂਦਾ ਪ੍ਰੈਜੀਡੈਂਟ ਹੈ ਅਮੈਰੀਕਾ ਦਾ, ਰਾਸ਼ਟਰਪਤੀ ਟਰੰਪ, ਉਹ ਉੱਥੋਂ ਇਲੈਕਸ਼ਨ ਲੜਦਾ ਯੂਟਾ ਦੇ ਵਿੱਚੋਂ। ਉੱਥੇ ਇੱਕ ਬਹੁਤ ਵੱਡੀ ਚਰਚ ਹੈ, ਉਹ ਚਰਚ ਕਿੱਡੀ ਹੋਵੇਗੀ ਜੇ ਤੁਸੀਂ ਅੰਦਾਜ਼ਾ ਲਾਉਣਾ ਹੋਵੇ, ਤੇ ਇੱਦਾਂ ਕਹਿ ਲਓ ਵੀ ਆਪਣਾ ਆਹ ਜਿਹੜਾ ਕੁੱਲ ਗੁਰਦੁਆਰਾ ਹੈ ਨਾ, ਇਸ ਹਾਲ ਤੋਂ ਸ਼ੁਰੂ ਹੋ ਕੇ ਤੇ ਪੂਰੀ ਪਾਰਕਿੰਗ ਤੱਕ, ਉਹ ਜਿੱਥੇ ਮੇਨ ਦਰਵਾਜ਼ਾ ਹੈ, ਇਹ ਤੋਂ ਵੱਡਾ ਚਰਚ ਹੈ ਉਹ, ਜਿਹੜਾ ਉਹਦਾ ਅੰਦਰ ਜਿਹੜਾ ਸਿਟਿੰਗ ਏਰੀਆ ਉਹਦਾ। ਤੇ ਮੈਂ ਵੀ ਉੱਥੇ ਚਲਿਆ ਗਿਆ, ਵੈਸੇ ਤੇ ਉਹ ਅਲਾਓ ਨਹੀਂ ਕਰਦੇ, ਅਲਾਓ ਉਦੋਂ ਤੱਕ ਨਹੀਂ ਕਰਦੇ ਜਦੋਂ ਤੱਕ ਕੋਈ ਮੋਰਮਨ ਨਹੀਂ ਬਣ ਜਾਂਦਾ।
ਪਰ ਉਹਨਾਂ ਨੇ ਇੱਕ ਚਰਚ ਇੱਦਾਂ ਦੀ ਰੱਖੀ ਹੈ ਜਿਵੇਂ ਕਹਿ ਲਓ ਵੀ ਉਹਨੂੰ ਵਿਖਾਉਣ ਦੇ ਤੌਰ ਉੱਤੇ ਵੀ ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ। ਅਤੇ ਮੈਂ ਜਦੋਂ ਉੱਥੇ ਗਿਆ ਵੇਖਣ ਦੇ ਲਈ ਮੈਨੂੰ ਸੱਜਣ ਲੈ ਗਏ ਅਤੇ ਜਿੱਥੇ ਮੇਰੀ ਸਟੇਜ ਹੈ ਜਿੱਥੇ ਹੁਣ ਮੈਂ ਬੈਠਾ ਏਡੀ ਦੂਰ ਮੈਂ ਬੈਠਾ ਸੀ ਅਤੇ ਜਿੱਥੇ ਸਟੇਜ ਹੈ ਉਹਨਾਂ ਦੀ ਉਹ ਗੁਰਦੁਆਰਾ ਸਾਹਿਬ ਦਾ ਆਪਣਾ ਮੇਨ ਗੇਟ ਹੈ ਨਾ ਉੱਥੇ ਉਹਨਾਂ ਦੀ ਸਟੇਜ ਲੱਗੀ ਹੈ ਇੱਦਾਂ ਦੀ ਸਟੇਜ ਜਿੱਦਾਂ ਦੀ ਹੁਣ ਆਪਾਂ ਜਿੱਥੇ ਬੈਠੇ। ਉੱਥੋਂ ਉਹਨੇ ਪੇਪਰ ਪਾੜਿਆ ਬੀਬੀ ਨੇ ਇੱਕ ਪੇਪਰ, ਹੁਣ ਕਿੰਨੀ ਕੁ ਆਵਾਜ਼ ਹੋਵੇਗੀ ਤੁਸੀਂ ਆਮ ਸੋਚੋ ਗੱਲ ਨੂੰ, ਮਤਲਬ ਇਹ ਮੈਂ ਕੋਈ ਜਿਹੜੀ ਹੈ ਕੋਈ ਕਰਾਮਾਤ ਨਹੀਂ ਤੁਹਾਨੂੰ ਸੁਣਾਉਣ ਲੱਗਾ, ਮੈਂ ਅੱਖੀਂ ਵੇਖੀ ਹੈ ਕੰਨੀ ਸੁਣੀ ਹੈ। ਉਹਨੇ ਇੱਕ ਪੇਪਰ ਨੂੰ ਪਾੜਿਆ, ਉਸ ਪੇਪਰ ਦੇ ਪਾੜਨ ਦੀ ਆਵਾਜ਼ ਵੀ ਪਿੱਛੇ ਸੁਣ ਰਹੀ ਸੀ ਉੱਥੇ, ਅਤੇ ਇਹਦੇ ਵਿੱਚ ਕੋਈ ਕਰਾਮਾਤ ਨਹੀਂ ਹੈ। ਇਹ ਨਾ ਸਮਝੋ ਵੀ ਇਹਦੇ ਵਿੱਚ ਕੋਈ ਕਰਾਮਾਤ ਕੰਮ ਕਰਦੀ, ਨਹੀਂ, ਇਹ ਹੈ ਇੰਜੀਨੀਅਰਿੰਗ ਦਾ ਕਮਾਲ, ਉਹਨੂੰ ਡਿਵੈਲਪ ਕਰਨ ਦਾ ਤਰੀਕਾ। ਅਤੇ ਫਿਰ ਉਹਨੇ ਇੱਕ ਸੂਈ ਸੁੱਟੀ, ਇੱਦਾਂ ਸੂਈ ਲਈ ਉਹਨੇ ਸਟੇਜ ਦੇ ਉੱਤੇ ਸੁੱਟੀ, ਅਤੇ ਜਿੱਥੇ ਮੈਂ ਬੈਠਾ ਹੋਇਆ ਸੀ ਮੇਰੇ ਕੰਨਾਂ ਵਿੱਚ ਸੂਈ ਦੀ ਆਵਾਜ਼ ਚੰਗੀ ਤਰ੍ਹਾਂ ਸੁਣੀ। ਤਾਂ ਮੈਂ ਇਹ ਕਹਿਣ ਦਾ ਮੇਰਾ ਭਾਵ ਇਹ ਸੀ ਵੀ ਪਹਿਲੇ ਸਮਿਆਂ ਦੇ ਵਿੱਚ ਉੱਚੀ ਵੀ ਬੋਲਿਆ ਜਾਂਦਾ ਸੀ, ਬਿਲਡਿੰਗਾਂ ਨੂੰ ਡਿਜ਼ਾਇਨ ਵੀ ਇਸ ਤਰੀਕੇ ਨਾਲ ਕੀਤਾ ਜਾਂਦਾ ਸੀ। ਹੁਣ ਦੇ ਸਮੇਂ ਵਿੱਚ ਮਾਈਕ ਆ ਗਏ, ਸਪੀਕਰ ਆ ਗਏ, ਅਤੇ ਆਪਾਂ ਉੱਚੀ ਬੋਲਣ ਦਾ ਮਨੋਰਥ ਸਿਰਫ ਇੰਨਾ ਹੁੰਦਾ ਹੈ ਵੀ ਜਿਹੜਾ ਕੋਈ ਲੋਕ ਪਿੱਛੇ ਬੈਠੇ ਨੇ ਤੁਹਾਡੀ ਆਵਾਜ਼ ਉਹਨਾਂ ਤੱਕ ਪਹੁੰਚ ਸਕੇ। ਅਤੇ ਜੇ ਕੋਈ ਬਾਣੀ ਉੱਚੀ ਗਾਉਂਦਾ ਹੈ ਤਾਂ ਇਹਦਾ ਅਰਥ ਇਹ ਨਹੀਂ ਹੈ ਵੀ ਉਹ ਰੱਬ ਨੂੰ ਸੁਣਾ ਰਿਹਾ, ਅਤੇ ਜੇ ਕੋਈ ਇਸ ਭਰਮ ਵਿੱਚ ਹੈ ਵੀ ਮੇਰੇ ਉੱਚੇ ਬੋਲੇ ਹੋਏ ਆਵਾਜ਼ ਬੋਲ ਰੱਬ ਤਾਂ ਹੀ ਪਹੁੰਚਦੇ ਨੇ, ਤਾਂ ਫਿਰ ਤਾਂ ਉਹਨੇ ਜਾਣਿਆ ਨਹੀਂ ਹੈ ਵੀ ਰੱਬ ਤਾਂ ਮੇਰੇ ਅੰਦਰ ਹੈ। ਤਾਂ ਕਬੀਰ ਸਾਹਿਬ ਨੇ ਅੱਜ ਇੱਕ ਸਵਾਲ ਕੀਤਾ, ਉਹਨਾਂ ਨੇ ਆਖਿਆ ਮੁੱਲਾ ਮਨਾਰੇ 'ਤੇ ਚੜ੍ਹਦਾ ਅਤੇ ਉੱਚੀ ਦੇਣੀ ਮੰਗ ਦਿੰਦਾ, ਅਤੇ ਉਹਨੂੰ ਭਰਮ ਇਹ ਲੱਗਦਾ ਹੈ ਵੀ ਜਿਵੇਂ ਰੱਬ ਦੂਰ ਬੈਠਾ ਹੈ ਅਤੇ ਮੈਂ ਉੱਚੀ, ਹੁਣ ਉੱਚੀ ਆਵਾਜ਼ ਕਿਹਨੂੰ ਮਾਰੀ ਜਾਂਦੀ ਹੈ ਮੋਸਟਲੀ ਜਿਹੜਾ ਬੰਦਾ ਕੰਨਾਂ ਤੋਂ ਜਿਹਨੂੰ ਸੁਣਦਾ ਘੱਟ ਹੋਵੇ ਅਤੇ ਉਹਨੂੰ ਆਪਾਂ ਉੱਚੀ ਸਾਡੀ ਆਵਾਜ਼ ਮਾਰਾਂਗੇ। ਕਈ ਵਾਰ ਆਪਣੇ ਘਰਾਂ ਦੇ ਵਿੱਚ ਬਜ਼ੁਰਗ ਜਿਹੜੇ ਹੁੰਦੇ ਨੇ ਉਹਨਾਂ ਦੀ ਸੁਣਨ ਦੀ ਸਮਰੱਥਾ ਘੱਟ ਜਾਂਦੀ ਆ, ਅਤੇ ਫਿਰ ਜੇ ਭਾਪੇ ਨੂੰ ਆਵਾਜ਼ ਮਾਰਨੀ ਹੋਵੇ, ਬੇਬੇ ਨੂੰ ਆਵਾਜ਼ ਮਾਰਨੀ ਹੋਵੇ, ਤਾਂ ਬੰਦਾ ਉੱਚੀ ਸਾਰੀ ਕੂਕ ਕੇ ਉਹਨੂੰ ਆਵਾਜ਼ ਮਾਰਦਾ ਏ। ਤਾਂ ਬਾਬਾ ਕਬੀਰ ਸਾਹਿਬ ਨੇ ਉਹ ਦ੍ਰਿਸ਼ਟਾਂਤ ਆਪਣੀ ਅੱਖਾਂ ਦੇ ਨਾਲ ਵੇਖਿਆ ਅਤੇ ਉਹਨਾਂ ਨੇ ਆਖਿਆ ਰੱਬ ਨੂੰ ਉੱਚੀ ਉੱਚੀ ਪੁਕਾਰਨ ਵਾਲਿਆ ਰੱਬ ਕਿਤੇ ਬਹਿਰਾ ਥੋੜ੍ਹਾ ਏ, ਕਿ ਰੱਬ ਦੇ ਕੰਨਾਂ ਦੀ ਸੁਣਨ ਦੀ ਸਮਰੱਥਾ ਘੱਟ ਗਈ। ਤੂੰ ਜ਼ਬਾਨ ਤੋਂ ਇੱਕ ਸ਼ਬਦ ਨਾ ਬੋਲ, ਉਹ ਤੇ ਅੰਤਰਜਾਮੀ ਹੈ, ਉਹ ਤੇ ਤੇਰੇ ਅੰਦਰ ਦੀ ਜਾਣਨ ਵਾਲਾ ਏ। ਉਹਦੇ ਅੱਗੇ ਬੋਲਣ ਦਾ ਕੋਈ ਫਾਇਦਾ ਨਹੀਂ, ਬੋਲਣ ਦਾ ਕੋਈ ਲਾਭ ਨਹੀਂ ਹੈ, ਤੂੰ ਵਿਰਲਾਪ ਕਰ ਲਾ ਵਿਲਕਲਾ, ਭਾਵੇਂ ਤੇਰੇ ਮੂੰਹ ਦੇ ਵਿੱਚੋਂ ਕਿੰਨੇ ਸ਼ੁਭ ਬਚਨ ਬੜੀ ਉੱਚੀ ਉੱਚੀ ਨਿਕਲਣ, ਪਰ ਜੇ ਤੇਰੇ ਅੰਦਰ ਮਲੀਨਤਾ ਭਰੀ ਹੈ, ਤੇਰੇ ਅੰਦਰ ਕਪਟ ਹੈ, ਤੇ ਰੱਬ ਨੇ ਤੇਰੇ ਅੰਦਰ ਨੂੰ ਵੇਖਣਾ ਹੈ, ਇਸ ਕਰਕੇ ਉੱਚੀ ਬੋਲਣ ਦਾ ਲਾਭ ਨਹੀਂ। ਪਹਿਲੀ ਗੱਲ ਇਹ ਚੇਤਾ ਰੱਖ ਵੀ ਰੱਬ ਕੋਈ ਬੋਲਾ ਨਹੀਂ ਹੈਗਾ, ਰੱਬ ਕੋਈ ਬਹਿਰਾ ਨਹੀਂ ਹੈਗਾ। ਤਾਂ ਸਤਿਗੁਰੂ ਮਹਾਰਾਜ ਨੇ ਬਹੁਤ ਸਾਰੇ ਪੰਡਿਤ ਨੂੰ ਵੀ ਮਹਾਰਾਜ ਨੇ ਆਖਿਆ, ਇੱਕ ਬਚਨ ਆਉਂਦਾ ਸਤਿਗੁਰੂ ਦੀ ਬਾਣੀ ਵਿੱਚ ਗੁਰੂ ਅਮਰਦਾਸ ਸਾਹਿਬ ਦਾ, ਉੱਥੇ ਉਹ ਕਹਿੰਦੇ ਨੇ ਸਲੋਕ ਮਹਲਾ ਤੀਜਾ, ਸਲੋਕ ਹੈ ਗੁਰੂ ਅਮਰਦਾਸ ਸਾਹਿਬ ਦਾ, ਮਹਲਾ ਤੀਜਾ ਸਰੀਰ ਤੀਜਾ, ਮਹਲੇ ਦਾ ਮਤਲਬ ਹੁੰਦਾ ਸਰੀਰ, ਮਹਲਾ ਤੀਜਾ, ਇਹਨੂੰ ਮਹੱਲਾ ਨਹੀਂ ਪੜ੍ਹਨਾ, ਆਮ ਤੌਰ 'ਤੇ ਦਾ ਉਚਾਰਨ ਆਪਾਂ ਮਹੱਲਾ ਕਰ ਦਿੰਦੇ ਹਾਂ ਪਰ ਮਹੱਲਾ ਨਹੀਂ ਹੈ, ਮਹੱਲਾ ਹੈ ਅਤੇ ਇਹੋ ਹੀ ਸ਼ੁੱਧ ਇਹਦਾ ਉਚਾਰਨ ਹੈ। ਤਾਂ ਮਹੱਲਾ ਦਾ ਮਤਲਬ ਹੈ ਸਰੀਰ, ਗੁਰੂ ਅਮਰਦਾਸ ਸਾਹਿਬ ਦਾ ਇਹ ਬਚਨ ਹੈ। ਉਹ ਕਹਿੰਦੇ ਨੇ ਪੰਡਿਤ ਪੜ੍ਹ ਪੜ੍ਹ ਉੱਚਾ ਕੂਕਦਾ, ਪੰਡਿਤ ਪੜ੍ਹ ਪੜ੍ਹ ਕੇ ਉੱਚਾ ਉੱਚਾ ਕੂਕ ਕੂਕ ਕੇ ਲੋਕਾਂ ਨੂੰ ਸੁਣਾ ਰਿਹਾ, ਤੂੰ ਇੱਦਾਂ ਜਿਤਾ ਰਿਹਾ ਵੀ ਜਿਵੇਂ ਮੈਂ ਰੱਬ ਦੀ ਬੜੀ ਭਗਤੀ ਵਿੱਚ ਖੁਭਿਆ ਹੋਇਆ। ਮਹਾਰਾਜ ਕਹਿੰਦੇ ਇੱਦਾਂ ਨਹੀਂ ਹੈ, ਅਸਲ ਵਿੱਚ ਕਾਰਨ ਕੀ ਹੈ, ਮਾਇਆ ਮੋਹ ਪਿਆਰ, ਅਸਲ ਵਿੱਚ ਉਹਦੀ ਮੁਹੱਬਤ ਕਿਹਦੇ ਨਾਲ ਹੈ, ਮਾਇਆ ਦੇ ਨਾਲ ਹੈ, ਅਤੇ ਉੱਚੀ ਉੱਚੀ ਕੂਕ ਰਿਹਾ ਹੈ, ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਾਹਮਣਾ ਚੀ ਨਹੀਂ, ਅਤੇ ਉਹ ਆਪਣੇ ਅੰਦਰ ਰੱਬ ਦੀ ਪਛਾਣ ਨਹੀਂ ਕਰਦਾ। ਜਿਵੇਂ ਕਹਿ ਲਓ ਵੀ ਕੁੱਛੜ ਕੁੜੀ ਅਤੇ ਸ਼ਹਿਰ ਢੰਡੋਰਾ, ਬੰਦਾ ਬਾਹਰ ਲਾਉਂਦਾ ਫਿਰਦਾ, ਉਹ ਰੱਬ ਤੇ ਭਲਿਆ ਤੇਰੇ ਅੰਦਰ ਬੈਠਾ, ਇਸ ਲਈ ਉੱਚੀ ਆਵਾਜ਼ ਮਾਰਨ ਦਾ ਰੱਬ ਨੂੰ ਕੋਈ ਫਾਇਦਾ ਨਹੀਂ ਹੋਏਗਾ। ਅੰਤਰ ਬ੍ਰਹਮ ਨਾ ਚੀ ਨਹੀਂ ਮਨ ਮੂਰਖ ਗਵਾਰ, ਬਾਬੇ ਨੇ ਆਖਿਆ ਕਿੱਡਾ ਗਵਾਰ ਬੰਦਾ ਹੈ, ਮਨ ਕਰਕੇ ਕਿੰਨਾ ਮੂਰਖ ਹੈ, ਗਵਾਰ ਦਾ ਅਰਥ ਹੈ ਕਿੰਨਾ ਅਨਪੜ੍ਹ ਬੰਦਾ ਹੈ। ਇਹਨੂੰ ਅਜੇ ਤੱਕ ਇਸ ਪੰਡਿਤ ਨੂੰ ਇਸ ਗਿਆਨੀ ਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ
ਵੀ ਜਿਹੜਾ ਰੱਬ ਹੈ ਉਹ ਮੇਰੇ ਅੰਦਰ ਬੈਠਾ ਹੈ, ਉਹਨੂੰ ਉੱਚੀ ਆਵਾਜ਼ ਮਾਰਨ ਦੀ ਲੋੜ ਨਹੀਂ ਹੈ। ਅੰਤਰ ਬ੍ਰਾਹਮਣ ਨਾਚੀ ਨਹੀਂ ਮਨ ਮੂਰਖ ਗਾਵਾਰ, ਦੂਜੇ ਭਾਏ ਜਗਤ ਪ੍ਰਬੋਧ ਦਾ ਨਾ ਬੂਝੈ ਵਿਚਾਰ। ਬੂਝੇ ਦਾ ਅਰਥ ਹੁੰਦਾ ਸਮਝਣਾ, ਜਿਹੜੀ ਰੱਬੀ ਵਿਚਾਰ ਹੈ ਉਹਨੂੰ ਸਮਝਦਾ ਨਹੀਂ, ਆਪਣੇ ਅੰਦਰ ਨੂੰ ਜਾਣਦਾ ਨਹੀਂ, ਪਰ ਉੱਚੀ ਕੂ ਕੂ ਕੇ ਲੋਕਾਂ ਨੂੰ ਸੁਣਾ ਰਿਹਾ ਹੈ। ਇੱਕ ਬਚਨ ਹੋਰ ਪੜ੍ਹਾਂਗਾ, ਥੋੜ੍ਹੀ ਗੱਲ ਸਪਸ਼ਟ ਕਰੇਗੀ। ਸਲੋਕ 12 ਤੇ ਵਧੀਕ ਵਿੱਚ ਮਹਾਰਾਜ ਇੱਕ ਉਦਾਹਰਨ ਦਿੰਦੇ ਨੇ, ਐਗਜ਼ਾਮਪਲ ਦਿੰਦੇ ਨੇ। ਜੇ ਤੁਹਾਡੇ ਵਿੱਚੋਂ ਕਿਸੇ ਨੇ ਹਰਟਾਂ ਵਾਲਾ ਖੂਹ ਵੇਖਿਆ ਹੋਵੇ, ਤੇ ਅੰਮ੍ਰਿਤਸਰ ਦੇ ਕੋਲ ਇੱਕ ਨਗਰ ਪੈਂਦਾ ਜਿਹਨੂੰ ਆਪਾਂ ਕਹਿੰਦੇ ਛਿਆਟਾ, ਛਿਆਟੇ ਦਾ ਮਤਲਬ ਹੁੰਦਾ ਛੇ ਹਰਟਾਂ ਵਾਲਾ ਖੂਹ, ਜਿਵੇਂ ਟੰਡਾਂ ਚੱਲਦੀਆਂ ਨਾ ਖੂਹ ਦੇ ਵਿੱਚ ਬੈਲਟਾਂ ਹੁੰਦੀਆਂ ਛੇ, ਉਹਦੀਆਂ ਦੋ ਹਰਟਾਂ ਵੀ ਹੁੰਦਾ, ਛੇ ਹਰਟਾਂ ਵੀ ਹੈ ਜਿਹਦੇ ਵਿੱਚ ਛੇ ਚਾਈਨਾ ਇੱਦਾਂ ਕਰਕੇ ਚਾਈਨਾ ਚੱਲਦੀਆਂ ਨੇ, ਉਹਨਾਂ ਨੂੰ ਜਿਹੜਾ ਹੈ ਹਰਟਾਂ ਵਾਲਾ ਖੂਹ ਕਹਿੰਦੇ ਨੇ। ਉਹਦੇ ਵਿੱਚ ਟੰਡਾਂ ਹੁੰਦੀਆਂ ਨੇ, ਟਿੰਡ ਥੱਲੇ ਜਾਂਦੀ ਹੈ ਪਾਣੀ ਦੀ ਭਰਦੀ ਹੈ, ਉੱਪਰ ਆਣ ਕੇ ਖਾਲੀ ਹੋ ਜਾਂਦੀ ਹੈ, ਇੱਦਾਂ ਸਰਕਲ ਚੱਲਦਾ ਹੈ। ਸਤਿਗੁਰ ਨੇ ਬਾਣੀ 'ਚ ਇੱਕ ਇਹ ਵੀ ਉਦਾਹਰਨ ਦਿੱਤੀ ਹੈ ਵੀ ਇੱਦਾਂ ਹੀ ਦੁਨੀਆਂ ਦੀ ਵੀ ਟਿੰਡ ਇੱਦਾਂ ਹੀ ਚੱਲ ਰਹੀ ਹੈ, ਇੱਕ ਭਰਦੀ ਹੈ ਅਤੇ ਦੂਜੀ ਸਖਣੀ ਹੋ ਜਾਂਦੀ। ਤੋ ਮਹਾਰਾਜ ਨੇ ਹਰਟ ਦੀ ਇੱਕ ਉਦਾਹਰਨ ਦਿੱਤੀ ਸਲੋਕ 12 ਤੇ ਵਧੀਕ ਵਿੱਚ। ਤੋ ਗੁਰਦੇਵ ਮਹਾਰਾਜ ਕਹਿੰਦੇ ਹਰ ਹਟ ਪੀ ਤੂੰ ਤੂੰ ਕਰੈ, ਮਨ ਉਹ ਹਰਟ ਕੀ ਕਰ ਰਹੀ ਹੈ, ਤੂੰ ਤੂੰ ਕਰ ਰਹੀ ਹੈ, ਉਹ ਆਵਾਜ਼ ਉਹਦੀ ਇੱਦਾਂ ਦੀ ਨਿਕਲਦੀ ਹੈ। ਹਰ ਹਟ ਪੀ ਤੂੰ ਤੂੰ ਕਰੈ, ਬੋਲੈ ਭਲੀ ਬਾਣ। ਹੁਣ ਇਹ ਬਾਣ ਤੇ ਬੜੀ ਭਲੀ ਹੈ, ਬਾਣ ਦਾ ਮਤਲਬ ਬਾਣੀ ਜਿਹੜੀ ਹਰਟ ਬੋਲਦੀ ਹੈ, ਤੂੰ ਤੂੰ ਤੂੰ। ਹਰ ਹਟ ਪੀ ਤੂੰ ਤੂੰ ਕਰੈ, ਬੋਲੈ ਭਲੀ ਬਾਣ, ਸਾਹਿਬ ਸਦਾ ਹਦੂਰ ਹੈ। ਹਦੂਰ ਦਾ ਮਤਲਬ ਕੀ ਹੁੰਦਾ? ਨੇੜੇ। ਆਖਿਆ ਖਸਮ ਕਿੱਥੇ ਹੈ, ਰੱਬ ਕਿੱਥੇ ਹੈ? ਰੱਬ ਕਿਸੇ ਮੰਦਿਰ ਮਸੀਤ ਤੇ ਗੁਰਦੁਆਰੇ ਵਿੱਚ ਹੈ? ਅਸੀਂ ਆਮ ਇੱਕ ਸ਼ਬਦ ਕਹਿ ਦਿੰਦੇ ਜੀ ਰੱਬ ਜਿਹੜਾ ਹੈ ਉਹ ਗੁਰਦੁਆਰੇ ਵਿੱਚ, ਨਹੀਂ, ਭੁਲੇਖਾ ਹੈ ਤੁਹਾਡਾ। ਗੁਰਦੁਆਰਾ ਸਿੱਖਾਂ ਦਾ ਸਕੂਲ ਹੈ, ਜਿੱਥੇ ਬੈਠ ਕੇ ਸਿੱਖ ਗੁਰੂ ਦੀ ਸਿੱਖਿਆ ਲੈਣ ਆਉਂਦਾ ਹੈ। ਰੱਬ ਤੇ ਤੁਹਾਡੇ ਅੰਦਰ ਹੈ, ਗੁਰਦੁਆਰਾ ਰੱਬ ਦਾ ਘਰ ਨਹੀਂ ਹੈ, ਮੇਰੀ ਇਸ ਗੱਲ ਨੂੰ ਸਮਝ ਲਿਓ। ਗੁਰਦੁਆਰਾ ਰੱਬ ਦਾ ਘਰ ਨਹੀਂ ਹੈ, ਜਦੋਂ ਤੂੰ ਗੁਰਦੁਆਰਾ ਨਹੀਂ ਸੀ ਬਣਾਇਆ, ਰੱਬ ਕਿਹੜਾ ਉਦੋਂ ਬੇਘਰਾ ਸੀ, ਘਰ ਤੇ ਉਹਦਾ ਫਿਰ ਵੀ ਹੈਗਾ ਸੀ। ਕੋਈ ਖਾਸ ਬਿਲਡਿੰਗ ਰੱਬ ਦਾ ਘਰ ਨਹੀਂ ਹੁੰਦੀ, ਬਲਕਿ ਸਾਰਾ ਹੀ ਸੰਸਾਰ ਕੀ ਹੈ, ਰੱਬ ਦਾ ਘਰ। ਇਹ ਜੱਗ ਸੱਚੇ ਕੀ ਹੈ, ਕੋਠੜੀ, ਸੱਚੇ ਕਾ ਵਿੱਚ ਵਾਸ। ਤੇ ਬੰਦੇ ਦੀ ਸਾਈਕੀ ਇੱਦਾਂ ਦੀ ਹੈ, ਬੰਦਾ ਕਹਿੰਦਾ ਗੁਰਦੁਆਰੇ ਚੱਲਿਆ ਜੀ, ਝੂਠ ਨਾ ਬੋਲਿਓ ਬਾਹਰ, ਕਿਉਂਕਿ ਉਹਨੇ ਮੰਨਿਆ ਵੀ ਇੱਕ ਖਾਸ ਥਾਂ ਹੈ ਜਿੱਥੇ ਰੱਬ ਰਹਿੰਦਾ ਹੈ, ਉੱਥੇ ਜਾ ਕੇ ਮੈਂ ਕੋਈ ਗਲਤ ਕੰਮ ਨਹੀਂ ਕਰਨਾ, ਪਰ ਬਾਹਰ ਜਿੰਨੇ ਮਰਜ਼ੀ ਕਰੀ ਜਾਵਾਂ, ਬਾਹਰ ਜਿੰਨਾ ਮਰਜ਼ੀ ਝੂਠ ਬੋਲੀ ਜਾਵਾਂ, ਗੁਰਦੁਆਰੇ ਗਾਲ ਨਹੀਂ ਕੱਢਣੀ, ਮੰਦਾ ਨਹੀਂ ਬੋਲਣਾ, ਬਾਹਰ ਭਾਵੇਂ ਬੋਲੀ ਜਾਓ ਤੁਸੀਂ ਜਿੰਨਾ ਮਰਜ਼ੀ। ਤੋ ਗੁਰਦੁਆਰਾ ਜਿਹੜਾ ਹੈ ਉਹ ਗੁਰੂ ਦਾ ਉਹ ਅਸਥਾਨ ਹੈ ਜਿੱਥੇ ਸਿੱਖ ਸੰਗਤ ਕਰਦਾ, ਗੁਰੂ ਦੀ ਵਿਚਾਰ ਨੂੰ ਸੁਣਦਾ, ਪਰ ਰੱਬ ਤੇ ਤੁਹਾਡੇ ਅੰਦਰ ਵੀ ਹੈ, ਰੱਬ ਤੁਹਾਡੇ ਪਰਿਵਾਰ ਵਿੱਚ ਵੀ ਹੈ। ਰੱਬ ਦਾ ਕੋਈ ਵਿਸ਼ੇਸ਼ ਘਰ ਤੇ ਟਿਕਾਣਾ ਨਹੀਂ ਹੈ, ਇਹ ਗੱਲ ਸਮਝਣ ਦੀ ਲੋੜ ਹੈ। ਤੋ ਸਤਿਗੁਰ ਨੇ ਕੀ ਆਖਿਆ ਕਿ ਹਰ ਹਟ ਪੀ ਤੂੰ ਤੂੰ ਕਰੈ, ਬੋਲੈ ਭਲੀ ਬਾਣ, ਸਾਹਿਬ ਸਦਾ ਹਦੂਰ ਹੈ। ਸਾਹਿਬ ਤੇ ਸਦਾ ਹੀ ਹਦੂਰ ਹੈ। ਤੇ ਗੁਰਦੇਵ ਮਹਾਰਾਜ ਸਵਾਲ ਕਰਦੇ ਨੇ, ਆਖਿਆ ਕਿਆ ਉੱਚੀ ਕਰੈ ਪੁਕਾਰ, ਕੀ ਐਵੇਂ ਉੱਚੀ ਉੱਚੀ ਪੁਕਾਰੀ ਜਾਂਦਾ, ਐਵੇਂ ਉੱਚੀ ਉੱਚੀ ਕਿਹਨੂੰ ਆਵਾਜ਼ਾਂ ਮਾਰ ਰਿਹਾ?

ਆਪ ਛੋਡੈ। ਤੈਨੂੰ ਰੱਬ ਦੀ ਸੋਝੀ ਪਤਾ ਕਿਉਂ ਨਹੀਂ ਪੈ ਰਹੀ? ਕਿਉਂਕਿ ਅਜੇ ਤੂੰ ਆਪਣੀ ਹਉਮੈ ਨੂੰ ਛੱਡਿਆ ਨਹੀਂ ਹੈ। ਆਪ ਛੋਡੈ ਤਾਂ ਸ਼ਹਿ ਮਿਲੈ। ਜਿੱਦਣ ਆਪ ਛੱਡੇਗਾ, ਹਉਮੈ ਨੂੰ ਛੱਡੇਗਾ, ਉਦਣ ਕਿਹਦੀ ਪ੍ਰਾਪਤੀ ਹੋਵੇਗੀ? ਸ਼ਹਿ ਦੀ ਪ੍ਰਾਪਤੀ ਹੋਵੇਗੀ, ਖਸਮ ਦੀ ਪ੍ਰਾਪਤੀ ਹੋਵੇਗੀ। ਆਪ ਛੋਡੈ ਤਾਂ ਸ਼ਹਿ ਮਿਲੈ ਸੱਚਾ ਇਹ ਵਿਚਾਰ, ਆਹ ਵਿਚਾਰ ਸੱਚਾਈ। ਹਉਮੈ ਫਿੱਕਾ ਬੋਲਣਾ ਬੁੱਝ ਨਾ ਸਕਾਂ ਕਾਰ, ਪਰ ਅਜੇ ਤੂੰ ਹਉਮੈ ਵਿੱਚ ਹੈ, ਫਿੱਕੇ ਬੋਲ ਬੋਲਦਾ, ਮੰਦੇ ਬੋਲ ਬੋਲਦਾ, ਤਾਂ ਕਰਕੇ ਤੈਨੂੰ ਅੰਦਰ ਵੱਸਦੇ ਹੋਏ ਰੱਬ ਦੀ ਸੋਝੀ ਨਹੀਂ ਹੈ। ਤੂੰ ਕਬੀਰ ਸਾਹਿਬ ਨੇ ਅੱਜ ਇੱਕ ਸਵਾਲ ਉਠਾਇਆ, ਉਹਨਾਂ ਆਖਿਆ ਕਬੀਰ ਮੁੱਲਾ ਮੁਨਾਰੇ ਕਿਆ ਚੜੈ। ਹੇ ਮੁੱਲਾ ਮੁਨਾਰੇ ਉੱਥੇ ਕਿਹਨੂੰ ਚੜ ਚੜ ਕੇ ਸੁਣਾਉਣਾ? ਸਾਈ ਨਾ ਬਹਿਰਾ ਹੋਏ, ਜਿਹੜਾ ਉਹ ਸਾਈ ਹੈ ਉਹ ਬਹਿਰਾ ਨਹੀਂ ਹੈ। ਬਹਿਰਾ ਕਿਹਨੂੰ ਕਹਿੰਦੇ ਨੇ? ਜਿਹਨੂੰ ਸੁਣਦਾ ਨਾ ਹੋਵੇ। ਜਾਂ ਕਾਰਨ ਤੂੰ ਬਾਂਗ ਦੇ, ਜਿਹਦਾ ਕਰਕੇ ਤੂੰ ਬਾਂਗਾਂ ਦਿੰਦਾ ਫਿਰਦਾ, ਉੱਚੀ ਉੱਚੀ ਕੂਕਦਾ ਫਿਰਦਾ। ਦਿਲ ਹੀ ਭੀਤਰ ਜੋ ਉਹ ਕਿੱਥੇ ਵੱਸਦਾ ਹੈ? ਤੇਰੇ ਆਪਣੇ ਅੰਦਰ। ਹੋਰ ਸੁਣੋ ਬਾਣੀ ਦੇ ਵਚਨ, ਅੰਤਰ ਵਸੈ ਨਾ ਬਾਹਰ ਜਾਏ। ਰੱਬ ਕਿੱਥੇ ਹੈ? ਅੰਦਰ ਹੀ ਹੈ। ਮਨ ਮੰਦਰ, ਮਨ ਨੂੰ ਹੀ ਮੰਦਰ ਕਹਿ ਤਾ ਮਹਾਰਾਜ ਨੇ, ਇਹੋ ਹੀ ਮੰਦਰ ਹੈ ਰੱਬ ਦਾ। ਮਨ ਮੰਦਰ ਤਨ ਵੇਸ ਕਲੰਦਰ, ਕਲੰਦਰ ਕਹਿੰਦੇ ਨੇ ਰਮਤੇ ਜੋਗੀਆਂ ਨੂੰ, ਸਾਧੂਆਂ ਨੂੰ, ਜਿਹੜੇ ਥਾਂ ਥਾਂ ਥਾਂ ਉੱਤੇ ਤੁਰੇ ਫਿਰਦੇ ਨੇ। ਤੇ ਮਹਾਰਾਜ ਕਹਿੰਦੇ ਮੇਰਾ ਮਨ ਮੰਦਰ ਬਣ ਗਿਆ ਤੇ ਤਨ ਇਸੇ ਮਨ ਅੰਦਰ ਦੀ ਯਾਤਰਾ ਕਰਨ ਲੱਗ ਪਿਆ। ਮਨ ਮੰਦਰ ਤਨ ਵੇਸ ਕਲੰਦਰ, ਕਟ ਹੀ ਤੀਰਥ ਨਾਮਾ। ਮੈਂ ਕਿੱਥੇ ਨਹਾਉਣ ਲੱਗ ਪਿਆ ਹੁਣ? ਅੰਦਰ ਹੀ ਨਹਾਉਣ ਲੱਗ ਪਿਆ। ਅੰਤਰਗਤ ਤੀਰਥ ਮਲ ਨਹਾਓ, ਕਿੱਥੇ ਨਹਾਉਣਾ ਹੈ? ਅੰਦਰ ਹੀ।

0: ਪ੍ਰਾਣ ਬਸਤ ਹੈ। ਗੁਰੂ ਦਾ ਇੱਕ ਸ਼ਬਦ ਪ੍ਰਾਣਾ ਦਾ ਆਸਰਾ ਬਣ ਗਿਆ, ਰੱਬ ਦੀ ਸੋਝੀ ਪੈ ਗਈ ਵੀ ਉਹ ਅੰਦਰ ਹੀ ਬੈਠਾ ਹੈ। ਤੇ ਜਿਹਨੂੰ ਸੋਝੀ ਨਹੀਂ ਉਹ ਭਟਕ ਰਿਹਾ ਹੈ, ਉਹ ਵੱਖ ਵੱਖ ਅਡੰਬਰ ਕਰ ਰਿਹਾ ਹੈ, ਵੱਖ ਵੱਖ ਪਖੰਡਾਂ ਵਿੱਚ ਫਸਿਆ ਹੋਇਆ ਹੈ। ਜਿਹਨੂੰ ਸਮਝ ਲੱਗ ਗਈ ਹੈ ਨਾ, ਉਹਨੇ ਅੰਦਰੋਂ ਹੀ ਪ੍ਰਾਪਤੀ ਹੋ ਗਈ, ਉਹਨੇ ਅੰਦਰੋਂ ਹੀ ਪਾ ਲਿਆ, ਉਹਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਪਈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿੰਨੇ ਪ੍ਰਮਾਣ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਦਿੱਤੇ ਨੇ, ਕਿੰਨੇ ਪ੍ਰਮਾਣ ਐਸੇ ਨੇ ਬਾਣੀ ਦੇ ਵਿੱਚ ਜਿਹਨਾਂ ਨੂੰ ਮੈਂ ਕੋਟ ਕਰਾਂ, ਜਿੱਥੇ ਲਿਖਿਆ ਹੈ ਵੀ ਰੱਬ ਤੁਹਾਡੇ ਅੰਦਰ ਹੈ। ਤੋ ਜਿਹੜਾ ਬੰਦਾ ਬਾਹਰ ਦੀ ਯਾਤਰਾ ਵਿੱਚ ਉਲਝਿਆ ਹੋਇਆ ਹੈ ਨਾ, ਬਾਹਰ ਦੀ ਯਾਤਰਾ ਵਿੱਚ ਉਲਝਿਆ ਹੋਇਆ ਵੀ ਫਲਾਨੀ ਜਗ੍ਹਾ ਤੋਂ ਜਾ ਕੇ ਮੈਨੂੰ ਰੱਬ ਮਿਲ ਜਾਵੇਗਾ, ਉੱਥੋਂ ਰੱਬ ਮਿਲ ਜਾਵੇਗਾ, ਉਹ ਸਾਰੀ ਜ਼ਿੰਦਗੀ ਭਟਕੇਗਾ। ਸ਼ੇਖ ਫਰੀਦ ਸਾਹਿਬ ਨੂੰ ਪੜ੍ਹ ਲਓ, ਉਹਨਾਂ ਕਿਹਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੋੜੇ। ਆਖਿਆ ਕਿਉਂ ਐਵੇਂ ਜੰਗਲਾਂ ਜੰਗਲਾਂ 'ਚ ਭਟਕਦਾ ਫਿਰਦਾ, ਵਣ ਕੰਡਾ ਮੋੜੇ, ਪੈਰਾਂ ਨਾਲ ਕੰਡੇ ਮੋੜਦਾ ਫਿਰਦਾ। ਵਸੀ ਰੱਬ ਹਿਆਲੀਏ, ਰੱਬ ਕਿੱਥੇ ਵੱਸਦਾ ਹੈ? ਹਿਆਲੀਏ, ਹਿਆਲੀਏ ਦਾ ਮਤਲਬ ਕੀ ਹੁੰਦਾ? ਹਿਰਦਾ। ਗੁਰੂ ਤੇਗ ਬਹਾਦਰ ਸਾਹਿਬ ਨੂੰ ਪੜ੍ਹ ਲਓ, ਕਾਹੇ ਰੇ ਬਨ ਖੋਜਨ ਜਾਈ। ਆਖਿਆ ਕਿੱਧਰ ਰੱਬ ਨੂੰ ਖੋਜਣ ਤੁਰਿਆ ਹੋਇਆ? ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ। ਉਹ ਤੇ ਸਾਰੀਆਂ ਜਗ੍ਹਾ ਤੇ ਨਿਵਾਸ ਰੱਖਦਾ ਹੈ, ਹਰ ਇੱਕ ਥਾਂ ਉੱਤੇ ਉਹਦਾ ਨਿਵਾਸ ਹੈ। ਤੇ ਜੇ ਉਹਦਾ ਹਰ ਥਾਂ ਉੱਤੇ ਨਿਵਾਸ ਹੈ, ਫਿਰ ਹਰ ਥਾਂ ਨੂੰ ਪੂਜਣਾ ਥੋੜਾ ਹੈ? ਹਰ ਥਾਂ ਤੇ ਨਿਵਾਸ ਹੋਵੇ ਤੇ ਹਰ ਜਗ੍ਹਾ ਨੂੰ ਥੋੜਾ ਪੂਜ ਲਓਗੇ? ਹਰ ਥਾਂ ਦਾ ਨਿਵਾਸ ਹੈ ਤੇ ਤੁਹਾਡੇ ਅੰਦਰ ਵੀ ਹੈ, ਤੇ ਅੰਦਰ ਲੱਭੋ ਉਹਨੂੰ। ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਤੇਰੇ ਅੰਦਰ ਹੈ, ਤੇਰੇ ਨਾਲ ਹੈ। ਮਹਾਰਾਜ ਉਦਾਹਰਣ ਦੇ ਕੇ ਸਮਝਾਓ ਵੀ ਕਿਵੇਂ ਨਾਲ ਹੈ। ਆਖਿਆ ਪੋਹ ਪਮਦ ਜਿਉਂ ਬਾਸ ਬਸਤ ਹੈ, ਜਿਵੇਂ ਫੁੱਲ ਦੇ ਵਿੱਚ ਸੁਗੰਧੀ ਆ। ਫੁੱਲ ਦੇ ਵਿੱਚ ਕੀ ਹੁੰਦੀ? ਜਿਵੇਂ ਸੁਗੰਧੀ। ਤੇਰੇ ਅੰਦਰ ਵੀ ਇੱਦਾਂ ਹੀ ਹੈ। ਪੋਹ ਪਮਦ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸ਼ਾਹੀ। ਮੁਕਰ ਕਹਿੰਦੇ ਨੇ ਜੀ ਸ਼ੀਸ਼ੇ ਨੂੰ। ਆਖਿਆ ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਵਾਂ, ਸਾਹਮਣੇ ਉਹ ਪਰਛਾਵਾਂ ਨਜ਼ਰ ਆ ਜਾਣਾ। ਕਦੀ ਆਪਣੇ ਸਨਮੁੱਖ ਖਲੋ ਕੇ ਤੇ ਵੇਖ, ਤੈਨੂੰ ਅੰਦਰੋਂ ਹੀ ਲੱਭ ਜਾਣਾ। ਹੋਰ ਬਚਨ ਪੜ੍ਹ ਲਓ, ਸਗਲ ਬਨਸਪਤ ਮੈਂ ਬੈ ਸੰਤਰ। ਜਿੰਨੀ ਲੱਕੜ ਵੇਖ ਰਹੇ ਹੋ, ਸਾਰੀ ਲੱਕੜ ਵਿੱਚ ਅੱਗ ਹੈ। ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੁੱਧ ਮੈਂ ਘੀਆ। ਤੇ ਸਾਰੇ ਦੁੱਧ ਵਿੱਚ ਕੀ ਹੈ? ਘਿਓ ਹੈ। ਹੁਣ ਕੋਈ ਬੰਦਾ ਆਖੇ ਜੀ ਮੈਨੂੰ ਘਿਓ ਵਿਖਾਓ, ਆਪਾਂ ਵਿਖਾ ਸਕਦੇ? ਤੁਸੀਂ ਇਹੋ ਕਹੋ ਵੀ ਲੈ ਜਾ, ਥੋੜਾ ਜਿਹਾ ਪ੍ਰੋਸੈਸ ਹੈ, ਉਹਨੂੰ ਕਰ ਲਾ ਤੇ ਵਿੱਚੋਂ ਹੀ ਨਿਕਲ ਆਉਣਾ। ਘਿਓ ਵਿਖਾ ਥੋੜਾ ਸਕਦੇ ਹਾਂ ਆਪਾਂ ਇੱਦਾਂ ਕਰਕੇ? ਕੋਈ ਆਖੇ ਜੀ ਮੈਨੂੰ ਰੱਬ ਵਿਖਾਓ, ਕਿੱਦਾਂ ਵਿਖਾ ਦਿਆਂਗੇ? ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੁੱਧ ਮੈਂ ਕੀਆ। ਜਿਵੇਂ ਸਾਰੇ ਦੁੱਧ ਵਿੱਚ ਘਿਓ ਹੈ, ਹੁਣ ਉਹਨੂੰ ਘਿਓ ਨੂੰ ਕੱਢਣ ਲਈ ਜਾਗ ਲਾਉਣੀ ਪੈਣੀ ਹੈ, ਉਹਨੂੰ ਰਿੜਕਣਾ ਪੈਣਾ, ਫਿਰ ਮੱਖਣ ਕੱਢਣਾ ਹੈ, ਫਿਰ ਅੱਗ ਦੇ ਉੱਤੇ ਧਰਨਾ ਪੈਣਾ, ਫਿਰ ਘਿਓ ਨਿਕਲ ਆਉਣਾ। ਤੋ ਮਹਾਰਾਜ ਕਹਿੰਦੇ ਊਚ ਨੀਚ ਮੈਂ ਜੋਤ ਸਮਾਣੀ। ਭਾਵੇਂ ਭਾਈ ਤੂੰ ਕਿਸੇ ਨੂੰ ਉੱਚਾ ਸਮਝੀ ਜਾ, ਭਾਵੇਂ ਨੀਵਾਂ ਸਮਝੀ ਜਾ, ਉਹਦੀ ਜੋਤ ਤੇ ਸਾਰਿਆਂ ਵਿੱਚ ਹੈ, ਤੇਰੇ ਵਿੱਚ ਵੀ ਹੈ। ਇਸ ਕਰਕੇ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੈ ਚਾਨਣ। ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰ, ਜੋਤ ਤੇਰੇ ਅੰਦਰ ਹੀ ਹੈ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਮੁੱਲਾ ਮੁਨਾਰੇ ਕਿਆ ਚੜੇ ਸਾਈ ਨਾ ਬਹਿਰਾ ਹੋਏ। ਜਾਂ ਕਾਰਨ ਤੂੰ ਬਾਂਗ ਦੇ, ਜਿਹਦੇ ਨਾਲ ਜਿਹਦਾ ਕਰਕੇ ਤੂੰ ਬਾਂਗਾਂ ਦੇ ਰਿਹਾ ਉੱਚੀ ਉੱਚੀ, ਦਿਲ ਹੀ ਭੀਤਰ ਜੋਏ, ਉਹ ਤੇ ਤੇਰੇ ਦਿਲ ਵਿੱਚ ਹੈ। ਤੋ ਦਿਲ ਕਠੋਰ ਹੋਇਆ ਪਿਆ, ਦਿਲ ਬੰਜਰ ਹੋਇਆ ਪਿਆ, ਤੋ ਉਹ ਸਮੱਸਿਆ ਦਾ ਹੱਲ ਨਹੀਂ ਹੈ। ਗੁਰੂ ਕਿਰਪਾ ਕਰੇ ਅਸੀਂ ਵੀ ਆਪਣੇ ਅੰਦਰ ਵੱਸਦੇ ਹੋਏ ਰੱਬ ਨੂੰ ਮਹਿਸੂਸ ਕਰਕੇ ਆਪਣੇ ਜੀਵਨ ਨੂੰ ਜੀਵੀਏ ਜੀ। ਧੰਨਵਾਦ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਭਾਈ ਬਲਬੀਰ ਸਿੰਘ ਬਿਹਾਰੀਪੁਰ ਵਾਲਿਆਂ ਦੇ, ਢਾਡੀ ਜਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਈਓ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਈਓ ਯਾਦ ਉਹਨਾਂ

0: ਸਿੰਘ ਤਾਹੀ ਹੈ ਭੰਬਤੀ ਵਾਰ ਗਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਹੀਓ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਹੋਏ ਜੋ ਸ਼ਹੀਦ ਕੌਮ ਦੀ ਆਜ਼ਾਦੀ ਲਈ ਤਾਹੀਓ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਤਾਹੀਓ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ ਤਾਹੀਓ ਯਾਦ ਉਹਨਾਂ ਦੀ ਮਨਾਉਂਦਾ ਖਾਲਸਾ
1: ਵਾਹਿਗੁਰੂ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਐਤਵਾਰ ਤੁਹਾਨੂੰ ਛੁੱਟੀ ਵਾਲਾ ਦਿਨ, ਗੁਰੂ ਪਿਆਰਿਓ ਸਤਿਗੁਰਾਂ ਨੇ ਅਪਰ ਅਪਾਰ ਬਖਸ਼ਿਸ਼ ਕੀਤੀ ਹੈ, ਰਹਿਮਤਾਂ ਵਰਸਾਈਆਂ ਸਤਿਗੁਰਾਂ ਨੇ ਕਿ ਸਾਨੂੰ ਉਦਮ ਬਖਸ਼ਿਆ ਕਿ ਚੱਲ ਭਾਈ ਘਰੇ ਵੀ ਬੈਠ ਕੇ ਗੱਪਾਂ ਮਾਰਨੀਆਂ, ਇੱਧਰ ਐਵੇਂ ਗੇੜੀਆਂ ਦਿੰਦੇ ਫਿਰਨਾ, ਚੱਲ ਗੁਰੂ ਘਰ ਚੱਲ ਕੇ ਆਉਂਦੇ ਹਾਂ। ਬੰਦੇ ਦੇ ਵੱਸ ਦੀ ਗੱਲ ਨਹੀਂ, ਉਹ ਮਾਲਕ ਆਪੇ ਲੈ ਕੇ ਆਉਂਦਾ। ਸਤਿਗੁਰਾਂ ਨੇ ਉਦੋਂ ਬਖਸ਼ਿਆ ਤੇ ਪਿਆਰਿਓ ਨਾਲ ਇਹ ਹਿਰਦੇ ਦੇ ਵਿੱਚ ਗੱਲ ਆਈ ਵੀ ਹੋਵੇਗੀ, ਗੁਰੂ ਘਰ ਚੱਲ, ਉੱਥੇ ਕੋਈ ਸ਼ਬਦ ਦੀ ਗੱਲ ਸੁਣ, ਉੱਥੇ ਕਥਾ ਸੁਣ, ਉੱਥੇ ਕੀਰਤਨ ਸੁਣ ਕੇ ਆ, ਉੱਥੇ ਕੋਈ ਢਾਡੀ ਪ੍ਰਸੰਗ, ਕੋਈ ਇਤਿਹਾਸ ਦੀ ਗੱਲ ਸੁਣ ਕੇ ਆ। ਐਸੀਆਂ ਸੱਚੇ ਸਤਿਗੁਰਾਂ ਨੇ ਇਹ ਸਾਡੇ ਅੰਦਰ ਭਾਵਨਾਵਾਂ ਪੈਦਾ ਕੀਤੀਆਂ ਤੇ ਗੁਰੂ ਮਹਾਰਾਜ ਸਾਨੂੰ ਪ੍ਰੇਰ ਕੇ ਲੈ ਕੇ ਆਏ। ਅਰਦਾਸ ਕਰਦੇ ਹਾਂ ਕਿ ਸਤਿਗੁਰੂ ਤੁਸੀਂ ਕਦਮ ਕਦਮ ਜਿਹੜੇ ਤੁਹਾਡੇ ਸਿੱਖ ਚੱਲ ਕੇ ਆਏ ਨੇ, ਤੁਸੀਂ ਉਹਨਾਂ ਦੀ ਸੇਵਾ, ਉਹਨਾਂ ਦਾ ਚੱਲ ਕੇ ਆਇਆ ਥਾਂ ਪਾਇਓ ਔਰ ਸਾਨੂੰ ਸਿੱਖੀ ਸਿਧਾਂਤਾਂ ਦੀ ਸਮਝ ਆ ਜਾਵੇ, ਅਸੀਂ ਸਿੱਖੀ ਨੂੰ ਸਮਝ ਸਕੀਏ। ਮਹਾਰਾਜ ਜਿੱਦਾਂ ਦੇ ਤੁਹਾਡੇ ਪ੍ਰਾਤਨ ਸਿੱਖ ਸੀ, ਸਾਡਾ ਵੀ ਉਦਾਂ ਦਾ ਕਿਤੇ ਜੀਵਨ ਬਣ ਜਾਵੇ। ਇੱਦਾਂ ਦੇ ਆਪਾਂ ਅਰਦਾਸਾਂ ਬੇਨਤੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਦੇ ਹਾਂ। ਗੁਰਬਾਣੀ ਸਿੱਖ ਦਾ ਜੀਵਨ ਹੈ, ਗੁਰਬਾਣੀ ਤੋਂ ਉੱਤੇ ਸਿੱਖ ਵਾਸਤੇ ਕੋਈ ਕੁਛ ਨਹੀਂ ਹੈ। ਗੁਰੂ ਪਿਆਰਿਓ ਤੁਸੀਂ ਵਿਦੇਸ਼ਾਂ ਦੇ ਵਿੱਚ ਆਏ ਹੋ, ਮੇਰੇ ਨੌਜਵਾਨ, ਮੇਰੇ ਬੱਚੇ ਦੇ, ਮੇਰੇ ਆਪਣੇ ਬੱਚਿਆਂ ਦੇ ਬਰਾਬਰ, ਮੇਰੀ ਉਮਰ ਦੇ ਮੇਰੇ ਸਤਿਕਾਰਯੋਗ ਵੀਰ, ਮੇਰੀਆਂ ਭੈਣਾਂ ਬੱਚੀਆਂ, ਜਿਹਨਾਂ ਦੇਸ਼ਾਂ ਦੇ ਵਿੱਚ ਗੁਰੂ ਪਿਆਰਿਓ ਲੋਕ ਤਰਲੇ ਕਰਦੇ ਆ, ਤਰਸਦੇ ਆ ਇਹਨਾਂ ਦੇਸ਼ਾਂ ਦੇ ਵਿੱਚ ਆਉਣ ਵਾਸਤੇ, ਜੇ ਤੁਸੀਂ ਇੱਥੇ ਆਏ ਹੋ, ਸਤਿਗੁਰਾਂ ਨੇ ਤੁਹਾਡੇ ਉੱਤੇ ਮਿਹਰ ਕੀਤੀ ਆ ਤੇ ਪਿਆਰਿਓ ਇੱਥੇ ਰਹਿ ਕੇ ਕੈਨੇਡਾ ਦੇ ਵਿੱਚ ਰਹਿ ਕੇ ਆਪਣੇ ਪੰਜਾਬ ਨੂੰ ਭੁੱਲਿਓ ਨਾ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਹੈ ਹੀ ਹੈ, ਉਹ ਸਾਡੇ ਦਾਦੇ ਦੀ ਵੀ ਧਰਤੀ ਹੈ, ਉਹ ਸਾਡੇ ਦਾਦੀ ਦੀ ਧਰਤੀ ਹੈ, ਉਹ ਸਾਡਾ ਨਾਨਾ ਨਾਨੀ ਉਸ ਧਰਤੀ ਤੇ ਪੈਦਾ ਹੋਏ ਸੀ, ਗੁਰੂ ਸਾਹਿਬ ਤੇ ਹੈ ਹੀ ਹੈ ਔਰ ਉਸ ਧਰਤੀ ਦਾ ਮੋਹ ਕਦੀ ਨਾ ਛੱਡਿਓ। ਤੁਸੀਂ ਇੱਥੇ ਕਮਾਈ ਕਰਨ ਵਾਸਤੇ ਆਇਓ, ਮਹਾਰਾਜ ਕਿਰਪਾ ਕਰੇ ਤੁਸੀਂ ਰੱਜ ਕੇ ਰਿਜਕ ਕਮਾਓ, ਰੱਜ ਕੇ ਤੁਸੀਂ ਪੈਸੇ ਕਮਾਓ, ਇੱਥੇ ਘਰ ਬਣਾਓ। ਪਰ ਗਾਏ ਬਗਾਏ ਜਿੱਥੇ ਸਾਡੀ ਬੇਬੇ ਸਾਡੇ ਬਾਪੂ ਲਈ ਪ੍ਰਸ਼ਾਦਾ ਲੈ ਕੇ ਜਾਂਦੀ ਹੁੰਦੀ ਸੀ ਨਾ, ਜਿਹਨਾਂ ਖੇਤਾਂ ਦੇ ਬੰਨਿਆਂ ਦੇ ਉੱਤੋਂ ਦੀ ਤੁਰ ਤੁਰ ਕੇ, ਗੁਰੂ ਪਿਆਰਿਓ ਇੱਦਾਂ ਦਾ ਸਬੱਬ ਬਣਾਇਆ ਕਰੋ, ਆਪਣੇ ਬੱਚਿਆਂ ਨੂੰ ਵੀ ਇੱਦਾਂ ਦੇ ਸਬੱਬ ਬਣਾ ਕੇ ਤੇ ਸਾਲ ਦੋਵਾਂ ਸਾਲਾਂ ਬਾਅਦ ਜਦੋਂ ਵੀ ਟਾਈਮ ਮਿਲਦਾ ਨਾ, ਉਹਨਾਂ ਨੂੰ ਪੰਜਾਬ ਦੇ ਵਿੱਚ ਗੇੜੀ ਮਰਵਾ ਕੇ ਲੈ ਕੇ ਆਇਆ ਕਰੋ, ਦਿਖਾ ਲਿਆ ਕਰੋ ਆਪਣੀ ਬੇਬੇ ਪੁੱਤ ਤੇਰੀ ਦਾਦੀ ਮੇਰੇ ਬਾਪੂ ਲਈ ਤੇਰੇ ਦਾਦੇ ਲਈ ਇਹਨਾਂ ਬੰਨਿਆਂ ਦੇ ਉੱਤੋਂ ਦੀ ਜਾਂਦੀ ਹੁੰਦੀ ਸੀ ਖੇਤ ਲੈ ਕੇ। ਉਹ ਜਿਹੜਾ ਟਾਹਲੀ ਦਾ ਰੁੱਖ ਹੈ ਨਾ, ਉੱਥੇ ਬਾਪੂ ਸਾਡਾ ਬੈਠ ਕੇ ਪ੍ਰਸ਼ਾਦਾ ਚੱਕਿਆ ਕਰਦਾ ਸੀ, ਸਾਡੇ ਤੇਰੇ ਦਾਦਾ ਦਾਦੀ ਉੱਥੇ ਬੈਠ ਕੇ ਗੱਲਾਂ ਕਰਿਆ ਕਰਦੇ ਸਨ, ਤੇਰੇ ਦਾਦੀ ਤੇ ਦਾਦੀ ਨੇ ਪੁੱਤ ਇੰਨੀ ਮਿਹਨਤ ਕੀਤੀ ਆ, ਦੱਸਿਆ ਕਰੀਏ ਆਪਣੇ ਬੱਚਿਆਂ ਨੂੰ, ਪਤਾ ਪੁੱਤ ਕਿੰਨੀ ਮਿਹਨਤ ਕੀਤੀ ਆ ਤੇਰੇ ਦਾਦੇ ਦਾਦੀ ਨੇ। ਸਿਰਫ ਉਹ ਜਿਹੜੀ ਜ਼ਮੀਨ ਆ ਆਪਣੀ 2-3 ਕਿੱਲੇ ਹੀ ਆਪਣੀ ਜ਼ਮੀਨ ਹੁੰਦੀ ਸੀ, ਤੇਰੇ ਦਾਦੇ ਨੇ ਪੁੱਤ ਹੱਥੀ ਖਲਵਾ ਕੇ ਔਰ ਤੇਰੀ ਦਾਦੀ ਪਸ਼ੂਆਂ ਨੂੰ ਪੱਠੇ ਪਾਉਂਦੀ ਹੁੰਦੀ ਸੀ, ਸਾਰਾ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ ਹੁੰਦੇ ਸੀ ਤੇ ਆਪਣੀ 3 ਕਿੱਲਿਆਂ ਤੋਂ 10 ਕਿੱਲੇ ਤੇਰੇ ਬਾਪੂ ਨੇ ਤੇਰੇ ਦਾਦੇ ਨੇ ਬਣਾਤੀ ਆ। ਤੇ ਪੁੱਤ ਇਹ ਆਪਾਂ ਹੁਣ ਵੇਚਣੀ ਨਹੀਂ ਜੇ ਆਪਾਂ ਕੈਨੇਡਾ ਚਲੇ ਗਏ ਨਾ, ਇਹ ਨਹੀਂ ਵੀ ਤੂੰ ਆਕੇ ਡੈਡੀ ਹੁਣ ਮੈਂ ਇੰਡੀਆ ਨਹੀਂ ਜਾਣਾ, ਨਹੀਂ ਪੁੱਤ, ਇਸ ਜ਼ਮੀਨ ਦੇ ਵਿੱਚ ਸਾਡੇ ਬਾਪੂ ਦੇ ਸਾਡੀ ਬੇਬੇ ਦੇ ਸਾਹ ਵਸਦੇ ਆ, ਇੱਥੇ ਸਕੂਨ ਮਿਲਦਾ, ਇਹ ਇਸ ਜਗ੍ਹਾ ਦੇ ਉੱਤੇ ਘੁੰਮੇਗਾ ਤੈਨੂੰ ਆਨੰਦ ਆਵੇਗਾ, ਇੱਥੇ ਸਾਡੇ ਬਾਪੂ ਦਾ ਪਸੀਨਾ ਡੁੱਲਾ ਹੋਇਆ, ਉਹਨਾਂ ਨੇ ਧਰਤੀ ਕਿਰਤ ਕੀਤੀ ਆ, ਏਦਾਂ ਦੀਆਂ ਬੈਠ ਕੇ ਆਪਣੇ ਬੱਚਿਆਂ ਨਾਲ ਗੱਲਾਂ ਕਰਿਆ ਕਰੋ, ਨਹੀਂ ਤੇ ਕੀ ਆ ਹਾਲਾਤ ਕੀ ਬਣੇ ਹੋਏ ਆ। ਅੱਜ ਮੈਂ ਦੇਖ ਰਿਹਾ ਕਿ ਵੱਡੇ ਵੱਡੇ ਸਰਦਾਰ ਤਾਲੇ ਲੱਗੇ ਹੋਏ ਕੋਠੀਆਂ ਨੂੰ ਤੇ ਜ਼ਮੀਨਾਂ ਵੇਚਣ ਦੀਆਂ ਗੱਲਾਂ ਹੋ ਰਹੀਆਂ, ਔਰ ਕੌਡੀਆਂ ਦੇ ਭਾਅ ਵੇਚ ਵੀ ਰਹੇ ਆ। ਜਦੋਂ ਤੁਸੀਂ ਵਿਦੇਸ਼ਾਂ ਵਿੱਚ ਬੈਠਣ ਵਾਲੇ ਕੈਨੇਡਾ ਅਮਰੀਕਾ ਵਾਲੇ ਜਦੋਂ ਜ਼ਮੀਨਾਂ ਇੰਡੀਆ ਵਿੱਚ ਖਰੀਦਦੇ ਸੀ ਉਦੋਂ ਜ਼ਮੀਨਾਂ ਦੇ ਰੇਟ ਵੱਧ ਸੀ, ਤੇ ਜਿੱਦਣ ਤੁਸੀਂ ਆਪਣੇ ਵੇਚਣ ਲੱਗ ਪਏ ਉਹ ਜ਼ਮੀਨ ਕੌਡਾ ਭਾਅ ਹੋ ਗਈ। ਇਹ ਤੁਹਾਡੇ ਸਿਰ ਤੇ ਆ ਗੱਲ, ਆਪਣੀ ਸਭਿਆ ਦੇ ਨਾਲ ਜੁੜਨ ਦੀ ਆ, ਕਮਾਈ ਕਰੋ ਪਰ ਪੰਜਾਬ ਨੂੰ ਛੱਡਿਓ ਨਾ, ਇਹ ਨਾ ਸੁਪਨਾ ਲਿਓ ਵੀ ਸਾਡੇ ਨਿਆਣਿਆਂ ਨੇ ਕਿਹੜਾ ਜਾਣਾ ਵੀ ਉੱਥੇ ਵੇਚ ਕੇ ਹੁਣ ਇੱਧਰ ਇਹਨਾਂ ਨੂੰ ਘਰ ਬਣਾ ਦਈਏ, ਵੀ ਇਹ ਇੱਥੇ ਚੱਲ ਹੁਣ ਇਹਨਾਂ ਨੇ ਸਾਡੇ ਨਿਆਣਿਆਂ ਨੇ ਜਾਣਾ ਨੇ ਜਾਣਗੇ, ਲਿਜਾਣਾ ਕਿਹਨਾਂ ਨੇ, ਤੁਸੀਂ ਲੈ ਕੇ ਜਾਣਾ ਨਾ, ਤੁਸੀਂ ਉੱਦਮ ਕਰੋ ਆਪਣੇ ਬੱਚਿਆਂ ਨੂੰ ਇਹ ਗੱਲਾਂ ਦੱਸਿਆ ਕਰੋ। ਉੱਥੇ ਪੁੱਤ ਤੇਰਾ ਤਾਇਆ ਰਹਿੰਦਾ, ਸਾਡੇ ਮੇਰੇ ਤੇਰੇ ਦਾਦੇ ਦਾ ਉੱਥੇ ਬਹੁਤ ਵੱਡਾ ਪਰਿਵਾਰ ਹੈ, ਤਾਏ ਚਾਚੇ ਅੱਧਾ ਪਿੰਡ ਆਪਣਾ, ਜਦੋਂ ਇੱਦਾਂ ਦੀਆਂ ਗੱਲਾਂ ਬੱਚਿਆਂ ਦੇ ਨਾਲ ਕਰਾਂਗੇ ਨਾ ਤੇ ਬੱਚੇ ਆਟੋਮੈਟਿਕ ਕਹਿਣਗੇ ਡੈਡੀ ਆਪਾਂ ਪੰਜਾਬ ਚੱਲ ਕੇ ਆਉਣਾ, ਮੰਮੀ ਲੈ ਕੇ ਆਪਾਂ ਜਿੱਥੇ ਆਪਣੇ ਦਾਦੇ ਦਾਦੀ ਜਿਹੜਾ ਖੱਤਿਆਂ ਵਿੱਚ ਹਲਵਾਉਂਦੇ ਹੁੰਦੇ ਸੀ ਨਾ ਉਹ ਆਪਾਂ ਖੱਤੇ ਦੇਖਣੇ ਆ, ਤੇ ਸਾਚਾ ਜੀ ਉਂਗਲਾਂ ਫੜ ਫੜ ਕੇ ਆਪਣੀਆਂ ਮੋਟਰਾਂ ਤੇ ਆਪਣੀਆਂ ਬੰਬੀਆਂ ਤੇ ਉਹਨਾਂ ਦੇ ਗੇੜੇ ਕਢਾਇਆ ਕਰੀਏ, ਤੇ ਇਹ ਇਹ ਸੱਚ ਹੈ ਕਿ ਉਹ ਉਹ ਉਹਨਾਂ ਬਜ਼ੁਰਗਾਂ ਦੀਆਂ ਰੂਹਾਂ ਉਸ ਜਗ੍ਹਾ ਦੇ ਉੱਤੇ ਵਸਦੀਆਂ, ਖੁਸ਼ ਹੋਣਗੇ ਵੀ ਸਾਡੀ ਔਲਾਦ ਸਾਡਾ ਖੂਨ ਸਾਨੂੰ ਭੁੱਲਿਆ ਨਹੀਂ ਔਰ ਇੱਥੇ ਗਾਏ ਬਗਾਏ ਆਉਂਦੇ ਰਹਿੰਦੇ ਆ। ਗੁਰੂ ਮਹਾਰਾਜ ਕਿਰਪਾ ਕਰੇ, ਗੁਰੂ ਪਿਆਰਿਓ ਅਸੀਂ ਧਰਮ ਦੇ ਪ੍ਰਚਾਰਕ, ਤੁਹਾਨੂੰ ਪੰਜਾਬ ਨਾਲ ਜੋੜਦੇ ਹਾਂ ਤੋੜਨ ਵਾਸਤੇ ਨਹੀਂ, ਤੁਸੀਂ ਪੰਜਾਬ ਇਹ ਤੁਹਾਡੇ ਇਹ ਗੱਲਾਂ ਕਰਨ ਦਾ ਮਤਲਬ ਇਹੀ ਹੈ ਵੀ ਤੁਸੀਂ ਪੰਜਾਬ ਦੇ ਨਾਲ ਜੁੜੇ ਰਹੋ ਤੇ ਉਹ ਪੰਜਾਬ ਦਾ ਇਤਿਹਾਸ ਸਾਡੇ ਗੁਰੂਆਂ ਦਾ, ਗੁਰੂ ਪਿਆਰੂ ਸਾਡਾ ਹਰਿਮੰਦਰ ਉੱਥੇ ਹੈ, ਗੁਰੂ ਬਾਬੇ ਨਾਨਕ ਦਾ ਬੇਰ ਸਾਹਿਬ ਉੱਥੇ ਹੈ, ਸੁਲਤਾਨਪੁਰ ਲੋਧੀ ਹੈ, ਛੇਵੇਂ ਪਾਤਸ਼ਾਹ ਗੁਰੂ ਮਹਾਰਾਜ ਜੀ ਦੇ ਪਾਵਨ ਅਸਥਾਨ ਉੱਥੇ ਨੇ, ਸਾਡਾ ਗੋਇੰਦਵਾਲ ਉੱਥੇ ਹੈ, ਉਹ ਤੁਸੀਂ ਭਾਵੇਂ ਜਿੰਨੀ ਮਰਜ਼ੀ ਇੱਥੇ ਗੁਰਬਾਣੀ ਜੋ ਮਰਜ਼ੀ ਕਰ ਲਓ ਇੱਥੇ ਹਰਿਮੰਦਰ ਸਾਹਿਬ ਤੁਸੀਂ ਲੱਭੋਗੇ, ਕਿਤੇ ਇੱਥੋਂ ਥੋੜ੍ਹਾ ਲੱਭਣਾ, ਤੁਹਾਨੂੰ ਤੁਹਾਨੂੰ ਗੋਇੰਦਵਾਲ ਸਾਹਿਬ ਇੱਥੋਂ ਥੋੜ੍ਹਾ ਲੱਭਣਾ, ਕਿਤੇ ਤੁਹਾਨੂੰ ਸੁਲਤਾਨਪੁਰ ਲੋਧੀ ਇੱਥੇ ਨਹੀਂ, ਤੁਹਾਨੂੰ ਅਨੰਦਪੁਰ ਇੱਥੇ ਨਹੀਂ ਲੱਭਣਾ, ਉਹ ਉੱਥੇ ਹੀ ਲੱਭਣਾ ਹੈ। ਸੋ ਵਾਹਿਗੁਰੂ ਕਿਰਪਾ ਕਰੇ, ਇਹਨਾਂ ਗੱਲਾਂ ਦਾ ਗੌਰ ਕਰਿਓ, ਆਪਣੇ ਬੱਚਿਆਂ ਨੂੰ ਪੰਜਾਬ ਦੇ ਨਾਲ ਔਰ ਸਿੱਖੀ ਦੇ ਨਾਲ ਜੋੜਨ ਦਾ ਯਤਨ ਕਰਿਓ। ਮੈਂ ਇੱਕ ਬੇਨਤੀ ਕਰਦਾ ਹੁੰਦਾ, ਮੈਂ ਕਈ ਵਾਰ ਬਹੁਤ ਦੇਖਦਾ ਹਾਂ ਕਈ ਸੱਜਣ, ਮੈਂ ਉਹਨਾਂ ਭੈਣਾਂ ਨੂੰ ਨਮਸਕਾਰ ਕਰਦਾ, ਦਿਲੋਂ ਸਲੂਟ ਕਰਦਾ, ਉਹਨਾਂ ਦੇ ਹੱਸ ਬੈਂਡ ਭਾਵੇਂ ਮੋਨੇ ਆ ਪਰ ਉਹਨਾਂ ਨੇ ਆਪਣੇ ਬੱਚਿਆਂ ਦੇ ਜੂੜੇ ਰੱਖੇ ਹੋਏ ਆ, ਇਹ ਗੱਲੋਂ ਚਾਅ ਆ। ਉਹ ਜਦੋਂ ਸਰਦਾਰ ਉਹ ਆਪਣਾ ਉਹ ਨੌਜਵਾਨ ਆਪਣੇ ਬੱਚੇ ਨੂੰ ਉਂਗਲ ਲਾਈ ਆਉਂਦਾ ਹੁੰਦਾ ਨਾ ਤੇ ਬੱਚੇ ਦੇ ਕੇਸ ਰੱਖੇ ਆ ਤੇ ਡੈਡੀ ਸਿਰ ਤੋਂ ਮੋਨਾ ਆ, ਤੇ ਮੈਂ ਕਹਿੰਦਾ ਹੁੰਦਾ ਸਤਿਗੁਰੂ ਕਿਰਪਾ ਕਰਿਓ ਜਿੱਦਾਂ ਬੱਚੇ ਤੇ ਕਿਰਪਾ ਕਰੀਏ ਬੱਚੇ ਦੇ ਡੈਡੀ ਤੇ ਵੀ ਕਿਰਪਾ ਕਰਿਓ। ਇਹ ਸੱਚੇ ਸਤਿਗੁਰ ਸਾਨੂੰ ਸਮਤ ਬਖਸ਼ਣ। ਮੈਂ ਹਮੇਸ਼ਾ ਜਾਣਾ ਨਾ, ਅਸੀਂ 5-6 ਮਹੀਨੇ ਜਾ ਕੇ ਲਾ ਕੇ ਆਈਦਾ ਤੇ ਮੈਂ ਬਹੁਤ ਜ਼ਿਆਦਾ ਉੱਥੇ ਸਤਸੰਗ ਜੀ ਤੁਹਾਡੀ ਵਡਿਆਈ ਦੇ ਤੌਰ ਦੇ ਉੱਤੇ ਗੱਲ ਕਰਦਾ ਹੁੰਦਾ ਵੀ ਸੱਜਣੋ ਜੇ ਕਿਤੇ ਸਿੱਖੀ ਸਾਂਭੀ ਆ ਤੇ ਸਾਡੇ ਵਿਦੇਸ਼ਾਂ ਵਿੱਚ ਵੱਸਦੇ ਸਾਡੇ ਭਰਾਵਾਂ ਨੇ ਸਿੱਖਾਂ ਨੇ ਸਿੱਖੀ ਸਾਂਭੀ ਹੋਈ ਆ। ਇਸ ਵੇਲੇ ਜੋ ਪੰਜਾਬ ਦੇ ਹਾਲਾਤ ਹੈ ਔਰ ਟਾਵਾਂ ਟਾਵਾਂ ਕੋਈ ਪੱਗਾਂ ਵਾਲਾ ਦਿਖਦਾ ਇੱਥੇ ਤੇ ਬੜੀ ਕਿਰਪਾ, ਤੁਸੀਂ ਅੱਧਿਓਂ ਵੱਧ ਇੱਥੇ ਪੱਗਾਂ ਵਾਲੇ ਬੈਠੇ ਹੋ ਤੇ ਆਸ ਰੱਖਦੇ ਹਾਂ ਕਿ ਜਿਨ੍ਹਾਂ ਨੇ ਨਹੀਂ ਬੱਧੀਆਂ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਵੱਲ ਦੇਖੇ। ਜਾਗ ਕਿੱਦਾਂ ਲੱਗਦਾ, ਇਹਨੂੰ ਜਾਗ ਲੱਗਣਾ ਕਹਿੰਦੇ ਆ। ਗੁਰੂ ਘਰ ਆਵਾਂਗੇ, ਅਸੀਂ ਆਪਣੇ ਯੋਧਿਆਂ ਦੀਆਂ ਦਾਸਤਾਨਾਂ ਸੁਣਾਂਗੇ, ਉਹ ਗੁਰੂ ਮਹਾਰਾਜ ਉਹ ਗੁਰੂ ਦੇ ਸਿੱਖ ਕੇਸਾਂ ਦੀ ਖਾਤਰ ਆਪਣੀਆਂ ਖੋਪਰੀਆਂ ਉਤਾਰ ਗਏ, ਉਹ ਕੇਸਾਂ ਤੇ ਧਰਮ ਦੀ ਖਾਤਰ ਆਪਣੇ ਬੰਦ ਬੰਦ ਕਟਵਾ ਗਏ, ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਆਰਿਆ ਨਾਲ ਆਪਣੇ ਆਪ ਨੂੰ ਚਰਾ ਲਿਆ, ਉਹ ਦੇਗਾਂ ਦੇ ਵਿੱਚ ਉੱਬਲ ਗਏ ਔਰ ਭੈਣਾਂ ਨੇ ਸਿੱਖੀ ਦੀ ਖਾਤਰ ਆਪਣੇ ਬੱਚਿਆਂ ਦੇ ਬੰਦ ਬੰਦ ਕਟਵਾ ਕੇ ਆਪਣੇ ਗਲਾਂ ਦੇ ਵਿੱਚ ਹਾਰ ਪਵਾ ਲਏ। ਇਹ ਗੱਲਾਂ ਛੋਟੀਆਂ ਨਹੀਂ, ਇਹ ਸਾਨੂੰ ਸਿੱਖੀ ਨਾਲ ਜੋੜਨ ਵਾਸਤੇ ਇਹ ਗੱਲਾਂ ਹੁੰਦੀਆਂ। ਹਮੇਸ਼ਾ ਜੋ ਕੌਮ ਦੇ ਪ੍ਰਚਾਰਕ ਹੈ ਵਾਰ ਵਾਰ ਰਿਪੀਟ ਗੱਲਾਂ ਤੁਹਾਡੇ ਨਾਲ ਉਹੀ ਕਿਉਂ ਕਰੀਦੀਆਂ, ਸਿਰਫ ਇਸੇ ਕਰਕੇ ਕਿ ਸਾਡੀਓ ਭੈਣੋ ਸਾਡੇ ਵੀਰੋ ਅਸੀਂ ਕਿਸੇ ਨਾ ਕਿਸੇ ਤਰ੍ਹਾਂ, ਹਾਂ ਜੇ ਰਾਹ ਬੰਦਾ ਥੋੜਾ ਜਿਹਾ ਭਟਕ ਜਾਵੇ ਤੇ ਸਾਡਾ ਇਤਿਹਾਸ ਹੈ, ਸਾਡੀ ਗੁਰਬਾਣੀ ਹੈ, ਸਾਨੂੰ ਰਸਤੇ ਦੇ ਉੱਤੋਂ ਦੀ ਲੈ ਆਉਂਦਾ। ਪਰ ਜੇ ਕਿਤੇ ਅਮਲ ਕਰੀਏ, ਵਾਹਿਗੁਰੂ ਕਿਰਪਾ ਕਰੇ, ਤੁਸੀਂ ਐਤਵਾਰ ਟਾਈਮ ਕੱਢ ਦਿਓ, ਜ਼ਰੂਰ ਆਇਆ ਕਰੋ, ਸ਼ਨਿਚਰ ਵੀ ਵਾਰ ਵੀ ਆ ਜਾਇਆ ਕਰੋ, ਤੇ ਏਦਾਂ ਜਿੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਹੋ, ਏਦਾਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਦੇ ਵਿੱਚ ਲੈ ਕੇ ਆਇਆ ਕਰੀਏ, ਸਾਡੇ ਬੱਚਿਆਂ ਨੂੰ ਜਾਗ ਲੱਗ ਜਾਵੇ, ਗੁਰੂ ਘਰ ਆਉਣ ਦੀ ਆਦਤ ਬਣ ਜਾਵੇ। ਸੋ ਸਤਿਗੁਰ ਕਿਰਪਾ ਕਰਨ, ਆਪਾਂ ਇਤਿਹਾਸ ਦੀ ਲੜੀ ਤੁਹਾਡੀ ਰੂਟੀਨ ਦੇ ਨਾਲ ਜਿਹੜਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਨਾ, ਉਹ ਉੱਥੋਂ ਹੀ ਆਪਾਂ ਲੜੀ ਨੂੰ ਆਰੰਭ ਕਰਦੇ ਹਾਂ। ਕੱਲ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਤੀਸਰੀ ਜੰਗ ਦਾ ਜ਼ਿਕਰ ਕਰ ਰਹੇ ਸਾਂ। ਜੰਗ ਹਲੇ ਸ਼ੁਰੂ ਨਹੀਂ ਹੋਈ, ਹਲੇ ਜੰਗ ਦਾ ਮਾਹੌਲ ਬਣਿਆ ਹੋਇਆ। ਮਾਹੌਲ ਕਿਵੇਂ ਬਣਿਆ ਸੀ ਕਿ ਬਾਬਾ ਬਿਧੀ ਚੰਦ ਜੀ ਜਦੋਂ ਘੋੜੇ ਲੈ ਕੇ ਆਉਂਦੇ ਹਨ, ਔਰ ਉਹ ਘੋੜੇ ਮਾਲਵੇ ਦੀ ਧਰਤੀ ਦੇ ਉੱਤੇ ਚਲੇ ਜਾਂਦੇ, ਤੇ ਬਾਬਾ ਬਿਧੀ ਚੰਦ ਜੀ ਘੋੜੇ ਲੈ ਕੇ ਆਉਣ ਲੱਗੇ, ਬਾਦਸ਼ਾਹ ਨੂੰ ਲਲਕਾਰ ਮਾਰ ਕੇ ਆ ਕੇ ਦੱਸ ਕੇ ਆਏ ਸੀ, ਕਹਿੰਦਾ ਐਵੇਂ ਨਾ ਲੋਕਾਂ ਦੇ ਹੱਡ ਕੁੱਟਦਾ ਫਿਰੀ, ਵੀ ਘੋੜੇ ਕਿੱਥੇ ਗਏ ਕਿੱਥੇ ਗਏ, ਮੇਰਾ ਨਾਂ ਬਿਧੀ ਚੰਦ ਆ, ਤੇ ਮੈਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਬੱਚਾ ਆ, ਉਹਨਾਂ ਦਾ ਮੈਂ ਸਿੱਖ ਆ ਤੇਰੇ ਵਿੱਚ। ਹਾਂ, ਤੂੰ ਘੋੜੇ ਧੱਕੇ ਨਾ ਸੰਗਤ ਦੇ ਕੋਲੋਂ ਹੋਏ ਸੀ, ਤੇਰੇ ਘੋੜੇ ਨਹੀਂ ਸੀ ਉਹ, ਔਰ ਜਿੱਥੇ ਉਹ ਘੋੜੇ ਸੀ, ਜਿਹਦੇ ਘੋੜੇ ਸੀ, ਉੱਥੇ ਉਹ ਪਹੁੰਚ ਗਏ ਆ, ਤੇਰੇ ਵਿੱਚ ਹਿੰਮਤ ਆਈ ਤੇ ਤੂੰ ਆ ਕੇ ਲੈ ਲਈ ਘੋੜੇ, ਜੇ ਤੂੰ ਪਿਓ ਦਾ ਪੁੱਤ ਆ ਤੇ ਆ ਕੇ ਘੋੜੇ ਲੈ ਲਈ, ਵੰਗਾਰ ਕੇ ਆਏ ਸੀ ਬਾਬਾ ਬਿਧੀ ਚੰਦ। ਹੁਣ ਗੁਰੂ ਪਿਆਰਿਓ, ਇੱਕ ਛੋਟੀ ਜੀ ਸਿੱਖ ਕੌਮ ਹਿੰਦੁਸਤਾਨ ਦੀ ਹਕੂਮਤ ਨੂੰ ਵੰਗਾਰੇ, ਤੇ ਉਹਨਾਂ ਵਾਸਤੇ ਇਹ ਗੱਲ ਅਸਹਿ ਸੀ, ਇਹ ਗੱਲ ਸਹਿ ਕਰਨ ਵਾਲੀ ਨਹੀਂ ਸੀ। ਉਸੇ ਵੇਲੇ 35,000 ਫੌਜ ਲੈ ਕੇ ਲਲਾ ਬੇਗ ਆਪਣੇ ਪਰਿਵਾਰ ਦੇ ਸਾਰੇ ਨੌਜਵਾਨਾਂ ਨੂੰ, ਉਹਦੇ ਭਰਾ ਦਾ ਨਾਂ ਸੀ ਕਮਰ ਬੇਗ, ਉਹਦਾ ਭਤੀਜਾ ਸੀ ਇੱਕ ਸ਼ਮਸ਼ ਬੇਗ, ਇੱਕ ਕਾਸਮ ਬੇਗ, ਤੇ ਇੱਕ ਉਹਦਾ ਭਾਣਜਾ ਸੀ ਕਾਬਲੀ ਬੇਗ। ਇਹ 35,000 ਫੌਜ ਲੈ ਕੇ ਤੇ 5 ਜਰਨੈਲ, 37, 35, 35, ਇਹ 5 ਜਾਣਿਆਂ ਦੇ ਹਿੱਸੇ ਇਕੱਲੇ ਇਕੱਲੇ ਦੇ 7,000 ਫੌਜ ਆਉਂਦੀ ਸੀ। ਤੇ ਸਤਸੰਗ ਜੀ, ਇਹਨਾਂ ਨੇ ਵੀ ਸਤਿਗੁਰਾਂ ਦਾ ਪੁੱਛਦੇ ਪੁਛਾਉਂਦੇ ਉਹ ਮਹਾਰਾਜ ਦੀ ਧਰਤੀ ਦੇ ਉੱਤੇ ਪਹੁੰਚ ਜਾਂਦੇ ਨੇ। ਔਰ ਰਾਜਨੀਤੀ ਇਸ ਗੱਲ ਦੀ ਹਮੇਸ਼ਾ ਮੰਗ ਕਰਦੀ ਹੈ ਕਿ ਆਪਣੇ ਜਿਹਦੇ ਨਾਲ ਅਸੀਂ ਲੜਨਾ, ਜਿਹੜਾ ਸਾਡਾ ਦੁਸ਼ਮਣ ਆ, ਉਹਦਾ ਪਤਾ ਕੀਤਾ ਜਾਵੇ ਵੀ ਉਹਦੇ ਕੋਲ ਕਿੰਨੀਆਂ ਕੁ ਫੌਜਾਂ, ਕਿੰਨਾ ਕੁ ਅਸਲਾ, ਤੇ ਉਹਦੇ ਨਾਲ ਲੜਾਕੇ ਕਿੰਨੇ ਕਿਆ। ਔਰ ਲਲਾ ਬੇਗ ਇਹ ਰਾਜਨੀਤੀ ਵਰਤਦਾ ਵਰਤਦਾ ਉਹਦੇ ਨਾਲ ਇੱਕ ਸੂਈਆ ਆਇਆ ਹੋਇਆ ਹੈ, ਜਿਹੜਾ ਇਸ ਗੱਲ ਦਾ ਬੜਾ ਮਾਹਰ ਸੀ ਵੀ ਦੁਸ਼ਮਣ ਦੇ ਡੇਰੇ ਦੇ ਵਿੱਚ ਜਾ ਕੇ ਉਹ ਪਤਾ ਕਰ ਲੈਂਦਾ ਸੀ, ਘੁੰਮ ਫਿਰ ਕੇ ਪਤਾ ਕਰ ਲੈਂਦੇ ਸੀ ਵੀ ਇਹ ਕਿੰਨਾ ਕੁ ਲੜ ਸਕਦੇ, ਇਹ ਕਿੰਨਾ ਕੁ ਚਿਰ ਸਾਡੇ ਮੋਹਰੇ ਠਹਿਰ ਸਕਦੇ ਆ। ਔਰ ਉਹਦਾ ਨਾਂ ਸੀ ਹਸਨ ਖਾਨ। ਗੁਰੂ ਪਿਆਰਿਓ, ਬੜੀ ਸਵਾਦਲੀ ਗੱਲ ਹੈ, ਧਿਆਨ ਨਾਲ ਸੁਣਿਓ ਥੋੜਾ ਜਿਹਾ। ਹਸਨ ਬੇਗ ਹੈ, ਹੁਣ 35,000 ਫੌਜ ਨੇ ਮਹਾਰਾਜ ਦੇ ਆਲੇ ਦੁਆਲੇ ਘੇਰਾ ਪਾ ਲਿਆ, 2-3 ਕਿਲੋਮੀਟਰ ਹਲੇ ਦੂਰ ਹੈ, ਦਿਨ ਚੜ੍ਹਦੇ ਨੂੰ ਉਹਨਾਂ ਨੇ ਹਮਲਾ ਬੋਲਣਾ ਸੀ। ਤੇ ਸਤਸੰਗਤ ਜੀ, ਇਸ ਹਸਨ ਖਾਨ ਨੂੰ ਆਖਿਆ ਲਲਾ ਬੇਗ ਨੇ ਵੀ ਪਤਾ ਕਰਕੇ ਆ ਗੁਰਦੇਵ ਦੇ ਕੋਲ ਕਿੰਨੇ ਕੁ ਲੜਾਕੇ ਆ, ਕਿ ਕੜਾਹ ਖਾਣ ਵਾਲੇ ਕਿੰਨੇ ਕੁ ਤੇ ਲੜਨ ਵਾਲੇ ਕਿੰਨੇ ਕਿਆ, ਪ੍ਰਸ਼ਾਦਾ ਪਾਣੀ ਛਕਣ ਵਾਲੇ ਮੁਫਤ ਦਾ ਉਹ ਕਿੰਨੇ ਕਿਆ। ਤੇ ਹਸਨ ਬੇਗ ਜਾਂਦਾ ਹੈ, ਭੇਸ ਬਦਲ ਕੇ ਜਾਂਦਾ ਹੈ, ਸਿੱਖਾਂ ਦਾ ਭੇਸ ਬਣਾ ਕੇ ਜਾਂਦਾ। ਗੁਰੂ ਪਿਆਰਿਓ, ਇਹ ਓਪਰਾ ਓਪਰਾ ਜਿਹਾ ਘੁੰਮ ਰਿਹਾ, ਭੇਸ ਭਾਵੇਂ ਸਿੱਖਾਂ ਦਾ, ਭੇਸ ਭਾਵੇਂ ਸਿੱਖਾਂ ਦਾ ਬਣਾਇਆ ਹੋਇਆ, ਪਰ ਇੱਥੇ ਬਾਬੇ ਬਿਧੀ ਚੰਦ ਵਰਗੇ ਯੋਧੇ ਵੀ ਬੈਠੇ ਆ, ਜਿਹੜੇ ਤੋੜ ਤੋਂ ਬੰਦੇ ਨੂੰ ਬਚਾਣ ਲੈਂਦੇ ਸੀ ਵੀ ਇਹ ਕਿਹੜੇ ਪਿੰਡੋਂ ਆਇਆ। ਹੁਣ ਇਹ ਉੱਥੇ ਬੰਦਿਆਂ ਵਿੱਚ ਘੁੰਮਦਾ ਫਿਰਦਾ, ਸੰਗਤ ਦੇ ਵਿੱਚ ਔਰ ਯੋਧਿਆਂ ਦੇ ਵਿੱਚ ਘੁੰਮਦਾ ਫਿਰਦਾ ਹੈ, ਤੇ ਬਾਬਾ ਬਿਧੀ ਚੰਦ ਨੇ ਦੇਖ ਲਿਆ 4200 ਬੰਦਾ ਸੀ ਉੱਥੇ, ਗੁਰੂ ਘਰ ਵੱਲੋਂ ਲੜਨ ਵਾਲਾ 4200 ਬੰਦਾ, 4200 ਗੁਰੂ ਕੇ ਸਿੱਖ, ਤਾਂ 4200 ਬੰਦਾ ਬਾਬਾ ਬਿਧੀ ਚੰਦ ਦੇ ਕਿੱਦਾਂ ਨਜ਼ਰਾਂ ਦੇ ਵਿੱਚ ਲੰਘਿਆ ਹੋਊਗਾ। ਇਹ ਜਦੋਂ ਓਪਰਾ ਜਿਹਾ ਬੰਦਾ ਤੁਰਿਆ ਆਉਂਦਾ ਦੇਖਿਆ ਨਾ, ਕਦੀ ਕਿਸੇ ਜਥੇਦਾਰ ਕੋਲ ਖੜੋਂਦਾ, ਕਦੀ ਕਿਸੇ ਦੇ ਕੋਲ ਜਾ ਕੇ ਖੜੋਂਦਾ, ਤੇ ਬਾਬਾ ਬਿਧੀ ਚੰਦ ਭਰ ਕੇ ਨਜ਼ਰਾਂ ਦੇ ਨਾਲ ਇਹਨੂੰ ਦੇਖਦੇ, ਬੰਦਾ ਸਾਡਾ ਨਹੀਂ, ਇਹ ਓਪਰਾ ਲੱਗਦਾ। ਔਰ ਉਹ ਗੁਰੂ ਕਾ ਸਿੱਖ ਬਾਬਾ ਬਿਧੀ ਚੰਦ ਇਹਦੇ ਕੋਲ ਚਲੇ ਜਾਂਦਾ, ਆਵਾਜ਼ ਮਾਰਦਾ, ਉਹ ਕਹਿੰਦਾ ਗੱਲ ਸੁਣ ਭਾਈ, ਕੌਣ ਆ ਤੂੰ? ਇਹ ਲੱਲੇ ਭੱਬੇ ਜਿਹਾ ਮਾਰਨ ਲੱਗਾ, ਨਾ ਦੱਸਿਆ ਨਾ ਵੀ ਸਿੱਖਾਂ ਵਾਲਾ ਬੋਲ ਦਿੱਤਾ। ਕਹਿੰਦਾ ਹੁਣ ਤੂੰ ਮੈਨੂੰ ਦੱਸ ਵੀ ਸਾਡੇ ਕਿਹੜੇ ਜਥੇਦਾਰ ਦੇ ਨਾਲ ਤੇਰੀ ਡਿਊਟੀ ਲੱਗੀ ਹੋਈ ਆ, ਤੇਰੇ ਕਿਹਦੇ ਨਾਲ ਡਿਊਟੀ ਆ, ਤੂੰ ਭਾਈ ਜੋਧ ਦੇ ਨਾਲ ਆ ਜਾਂ ਬਾਬਾ ਬੱਲੂ ਦੇ ਨਾਲ ਆ, ਤੂੰ ਕਿਹਦੇ ਨਾਲ ਤੇਰੀ ਡਿਊਟੀ ਆ? ਤੇ ਕਿਹੜੇ ਗਰੁੱਪ ਦਾ ਬੰਦਾ ਤੂੰ? ਹੁਣ ਗੁਰੂ ਪੈਰੋ ਜਦੋਂ ਏਦਾਂ ਡੂੰਘਾਈ ਦੇ ਨਾਲ ਗੱਲਾਂ ਪੁੱਛੀਆਂ ਨਾ ਤੇ ਇਹ ਥਿੜਕ ਗਿਆ, ਥੋੜਾ ਜਿਹਾ ਹੈਰਾਨ ਜਿਹਾ ਹੋਇਆ। ਕਹਿੰਦਾ ਨਹੀਂ ਨਹੀਂ ਮੈਂ ਹਲੇ ਮੈਨੂੰ ਥੋੜਾ ਚਿਰ ਹੀ ਹੋਇਆ ਆਏ ਨੂੰ, ਆ ਮੈਂ ਜਿੱਥੇ ਮੇਰੀ ਗੁਰੂ ਸਾਹਿਬ ਡਿਊਟੀ ਲਾ ਦੇਣਗੇ ਨਾ ਮੈਂ ਉੱਥੇ ਹੀ ਲੱਗ ਜੂੰਗਾ।

ਸਮਾਂ ਇੱਥੇ ਇੱਥੇ ਓਨਾ ਹੀ ਫਾਇਦਾ। ਗੁਰੂ ਸਾਹਿਬ ਨੇ ਤਾਂ ਕਹਿਣਾ ਛੱਡ ਹੀ ਦਿਓ ਬਾਬੇ, ਬਿਧੀ ਜਾਂਦੇ ਨੂੰ ਛੱਡਦੇ ਕੋਈ ਨਹੀਂ, ਕਿਉਂਕਿ ਗੁਰੂ ਮਹਾਰਾਜ ਜੀ ਦਾ ਦਿਆਲੂ ਸੁਭਾਅ ਜਿਹੜਾ ਸੀ ਨਾ ਉਹਦੇ ਬਾਰੇ ਬਾਬਾ ਬਿਧੀ ਚੰਦ ਕੱਲੀ ਕੱਲੀ ਗੱਲ ਜਾਣਦਾ ਸੀ ਵੀ ਜਦੋਂ ਸਤਿਗੁਰਾਂ ਦੇ ਕੋਲ ਚਲੇ ਗਿਆ ਉਹਨਾਂ ਕਹਿਣਾ ਛੱਡਦੇ ਜਾਣਦੇ ਨੂੰ, ਵੀ ਉਦੋਂ ਪਹਿਲਾਂ ਹੀ ਇਹਦੀ ਚੰਗੀ ਸੇਵਾ ਕਰ ਲਵਾਂ ਜਿੰਨੀ ਹੋ ਸਕਦੀ ਆ। ਰੱਜ ਕੇ ਸੇਵਾ ਕਰਨ ਤੋਂ ਬਾਅਦ ਜਦੋਂ ਸਤਿਗੁਰਾਂ ਦੇ ਪਾਸ ਲੈ ਕੇ ਜਾਂਦਾ ਫਿਰ ਸਤਿਗੁਰ ਪੁੱਛਦੇ ਨੇ ਹਾਂ ਵੀ ਤੂੰ ਕੌਣ ਹੈ? ਕਹਿੰਦਾ ਮਹਾਰਾਜ ਮੈਂ ਝੂਠ ਨਹੀਂ ਬੋਲਦਾ, ਆ ਤੁਹਾਡੇ ਸਿੱਖ ਬਾਬਾ ਬਿਧੀ ਚੰਦ ਨੇ ਕਸਰ ਕੋਈ ਛੱਡੀ ਨਹੀਂ ਕੁੱਟਣ ਮਾਰਨ ਵਾਲੀ, ਤੇ ਮੈਂ ਤੁਹਾਡੇ ਕੋਲ ਝੂਠ ਨਹੀਂ ਬੋਲਾਂਗਾ, ਤੇ ਸਤਿਗੁਰੂ ਮੈਂ ਮਿਹਨਤ ਵੀ ਕਰਦਾ, ਹੁਣ ਤੁਸੀਂ ਨਾ ਮੈਨੂੰ ਮਾਰਿਓ। ਨਹੀਂ ਕਹਿੰਦੇ ਅਸੀਂ ਨਹੀਂ ਮਾਰਦੇ, ਤੂੰ ਸੱਚੀ ਸੱਚੀ ਗੱਲ ਦੱਸ ਵੀ ਤੂੰ ਆਇਆ ਕਾਹਦੇ ਵਾਸਤੇ ਆ? ਕਹਿੰਦਾ ਮੈਂ ਤੁਹਾਡੀ CID ਲੈਣ ਵਾਸਤੇ ਆਇਆ। ਕਹਿੰਦੇ ਕੀ CID ਲਈ ਆ, ਕੀ ਤੂੰ ਪਤਾ ਕੀਤਾ? ਕਹਿੰਦਾ ਮਹਾਰਾਜ ਮੈਂ ਇਹ ਪਤਾ ਕੀਤਾ ਵੀ ਹੁਣ ਤੁਹਾਡੇ ਕੋਲੋਂ ਲੱਲਾ ਬੇਗ ਨੂੰ ਜਿੱਤਿਆ ਨਹੀਂ ਜਾਣਾ। ਹਾਂ, ਲੱਲਾ ਬੇਗ ਨੂੰ ਜਿੱਤਿਆ ਨਹੀਂ ਜਾਣਾ। ਸੋ ਗੁਰੂ ਪਿਆਰਿਓ, ਇਹ ਜਦੋਂ ਬਾਬਾ ਬਿਧੀ ਚੰਦ ਨੂੰ ਹਾਂ ਕਹਿੰਦਾ ਠੀਕ ਆ ਵੀ ਆਪਣੇ ਡੇਰੇ ਚਲ ਜਾ, ਔਰ ਗੁਰੂ ਮਹਾਰਾਜ ਕਹਿੰਦੇ ਬਿਧੀ ਚੰਦ ਇਹਦੀ ਸੇਵਾ ਪਾਣੀ ਕੀਤਾ ਕਿ ਨਹੀਂ ਥੋੜੀ ਬਹੁਤੀ? ਕਹਿੰਦਾ ਮਹਾਰਾਜ ਥੋੜੀ ਜਿਹੀ ਕੀਤੀ ਆ, ਥੋੜੀ ਜਿਹੀ ਹੋਰ ਕਰ ਦਿੰਦੇ ਆ। ਤੇ ਬਾਬਾ ਬਿਧੀ ਚੰਦ ਇੱਦਾਂ ਕਹਿੰਦੇ ਕਰੋ ਬੇ ਦੀ ਸੇਵਾ। ਹੁਣ ਬਾਬਾ ਬਿਧੀ ਚੰਦ ਜੀ ਵੱਡਾ ਸਾਰਾ ਇੱਕ ਥਾਲ ਕੜਾਹ ਪ੍ਰਸ਼ਾਦ ਦਾ ਭਰ ਕੇ ਲਿਆ ਕੇ ਤੇ ਇਹਦੇ ਮੂਹਰੇ ਰੱਖ ਦਿੰਦੇ ਆ। ਹੁਣ ਗੁਰੂ ਸਾਹਿਬ ਪਰੇ ਚਲ ਜਾਂਦੇ ਤੇ ਬਾਬਾ ਬਿਧੀ ਚੰਦ ਕਹਿੰਦੇ ਤੈਨੂੰ ਖਾਣਾ ਪੈਣਾ ਹੀ, ਅੱਗੇ ਕੁੱਟ ਪਈ ਆ ਹੋਰ ਪਊਗੀ, ਕਿਉਂਕਿ ਸਾਡੇ ਗੁਰੂ ਘਰ ਦੀ ਮਰਿਆਦਾ ਅਸੀਂ ਝੂਠ ਨਹੀਂ ਛੱਡਣ ਦਿੰਦੇ ਹੁੰਦੇ ਕਿਸੇ ਨੂੰ। ਵੀ ਹੁਣ ਦੇਖ ਲਈ ਇਹਦੇ ਵਿੱਚੋਂ ਭੋਰਾ ਵੀ ਝੂਠ ਬਚ ਗਈ ਨਾ, ਤੇ ਤੇਰੀ ਪਰੇਡ ਜਿਹੜੀ ਆ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਊਗੀ। ਹੁਣ ਗੁਰੂ ਪਿਆਰਿਓ ਜਿੰਨਾ ਕੁ ਖਾ ਸਕਦਾ ਸੀ ਵਿਚਾਰਾ ਓਨਾ ਕੁ ਖਾਧਾ, ਤੇ ਬੇ ਹੱਥ ਜੋੜ ਕੇ ਆਖਣ ਲੱਗਾ ਕਹਿੰਦਾ ਬਿਧੀ ਚੰਦ ਬਾਬਾ ਜਿੰਨਾ ਮਰਜ਼ੀ ਕੁੱਟਲਾ ਮਾਰ ਲਾ, ਮੈਨੂੰ ਨਹੀਂ ਅੱਜ ਤੱਕ ਪਤਾ ਲੱਗਾ ਵੀ ਤੁਸੀਂ ਸੇਵਾ ਕਿਹਨੂੰ ਕਹਿੰਦੇ ਹੋ, ਕੁੱਟਣ ਨੂੰ ਵੀ ਸੇਵਾ ਕਹਿੰਦੇ ਹੋ, ਖਾਣ ਨੂੰ ਵੀ ਸੇਵਾ ਕਹਿੰਦੇ ਹੋ। ਮਹਾਰਾਜ ਕਹਿੰਦਾ ਮੇਤੋਂ ਹੁਣ ਖਾ ਕੇ ਨਹੀਂ ਮਰਿਆ ਜਾਂਦਾ, ਤੁਹਾਡੇ ਕੋਲ ਜੋ ਹੁੰਦਾ ਕਰ ਲਓ, ਮੈਨੂੰ ਕੁੱਟਣਾ ਕੁੱਟ ਲਓ, ਮਾਰਨਾ ਮਾਰ ਲਓ, ਹੁਣ ਮੇਰੀ ਜਾਨ ਛੱਡ ਦਿਓ। ਤੇ ਗੁਰੂ ਪਿਆਰਿਓ ਫਿਰ ਬਾਬਾ ਬਿਧੀ ਚੰਦ ਕਹਿੰਦੇ ਆ, ਕਹਿੰਦੇ ਜਾ ਕੇ ਲੱਲਾ ਬੇਗ ਨੂੰ ਦੱਸ ਦੇ ਜੋ ਤੂੰ ਦੇਖ ਕੇ ਆਇਆ ਸੱਚੋ ਸੱਚ ਦੱਸੀ ਜਾ ਕੇ। ਤੇ ਸਤਸੰਗ ਜੀ ਉਸ ਵੇਲੇ ਫਿਰ ਇਹ ਹਸਨ ਖਾਨ ਲੱਲਾ ਬੇਗ ਦੇ ਕੋਲ ਜਿਵੇਂ ਸੱਚੇ ਸਤਿਗੁਰਾਂ ਦੀ ਜਾ ਕੇ ਵਡਿਆਈ ਕਰਦਾ, ਉਸ ਕਵੇ ਦੀਆਂ ਸਤਰਾਂ ਢਾਡੀ ਜਤਾ ਇਉਂ

0: ਗਮਸਾਨ ਮੁਸ਼ਕਲ
1: ਪਰ ਗੁਰੂ ਨਾਲ ਕਰਨਾ
0: ਗਮਸਾਨ ਮੁਸ਼ਕਲ
1: ਪਰ ਗੁਰੂ ਨਾਲ ਕਰਨਾ
0: ਗਮਸਾਨ ਮੁਸ਼ਕਲ
2: ਜੋ ਕੁਛ ਗੁਰੂ ਦਰਬਾਰ ਦੇ ਵਿੱਚ ਦੇਖ ਕੇ ਜਾਂਦਾ ਨਾ ਹੁਣ ਇਹਦੇ ਕੋਲੋਂ ਰਿਹਾ ਨਾ ਗਿਆ ਜਦੋਂ ਲੱਲਾ ਬੇਗ ਦੇ ਕੋਲ ਉਹਦੇ ਡੇਰੇ ਜਾਂਦਾ ਨਾ ਹਸਨ ਖਾਨ ਤੇ ਉਹ ਪੁੱਛਦੇ ਆ ਹਾਂ ਵੀ ਹਸਨ ਖਾਨ ਹੁਣ ਇਹਦਾ ਹੁਲੀਆ ਜਿਹਾ ਤਾਂ ਵਗੜਿਆ ਹੋਇਆ ਸੀਗਾ ਕਿਉਂਕਿ ਬਾਬਾ ਬਿਧੀ ਚੰਦ ਤੇ ਹੋਰ ਸਿੱਖਾਂ ਨੇ ਇਹਦੀ ਚੰਗੀ ਰੱਜ ਕੇ ਸੇਵਾ ਕਰ ਲਈ ਸੀ ਗੁਰੂ ਪਿਆਰਿਓ ਖਿਲਰੇ ਖੁਲਰੇ ਹੋਏ ਇਹਦਾ ਸਰੀਰ ਦੇ ਕੱਪੜੇ ਪਾਟੇ ਹੋਏ ਤੇ ਸਤਸੰਗਤ ਜੀ ਹੁਣ ਇਹਦੇ ਕੋਲ ਰਿਹਾ ਨਾ ਗਿਆ ਜਦੋਂ ਪੁੱਛਿਆ ਨਾ ਵੀ ਦੱਸ ਉੱਥੇ ਕੀ ਦੇਖ ਕੇ ਆਇਆ ਕਿੱਦਾਂ ਆਪਾਂ ਕਿੰਨੇ ਕੁ ਘੰਟਿਆਂ ਵਿੱਚ ਜਿੱਤ ਜਾਵਾਂਗੇ ਕਿੰਨੇ ਕੁ ਦਿਨ ਲੱਗਣਗੇ ਆਪਣੀ ਲੜਾਈ ਜਿੱਤਣ ਨੂੰ ਤੇ ਕਹਿੰਦਾ ਸੱਜਣਾ ਤੁਹਾਡਾ ਸੁਪਨਾ ਹੀ ਆ ਹੁਣ ਸੱਚ ਬੋਲ ਦਿੱਤਾ ਕਹਿੰਦਾ ਐਵੇਂ ਤੁਹਾਡਾ ਸੁਪਨਾ ਹੀ ਆ ਜਿੱਤ ਜੁੱਤ ਨਹੀਂ ਹੋਣਾ ਕਹਿੰਦੇ ਕਿਉਂ ਕਹਿੰਦਾ ਗੁਰੂ ਦੇ ਕੋਲ ਏਦਾਂ ਦੇ ਬਹਾਦਰ ਯੋਧੇ ਆ ਜਿਹਨਾਂ ਦੇ ਉੱਤੇ ਤੁਹਾਡਾ ਕੋਈ ਵੀ ਸੈਨਿਕ ਜਿਹੜਾ ਉਹ ਫਤਿਹ ਨਹੀਂ ਪਾ ਸਕਦਾ ਹੁਣ ਗੁਰੂ ਪਿਆਰਿਓ ਗਿਆ ਸੀ ਗੁਰੂ ਮਹਾਰਾਜ ਦੀ CID ਲੈਣ ਤੇ ਦੂਜੇ ਪਾਸੇ ਆ ਕੇ ਗੁਰੂ ਸਾਹਿਬ ਦੀ ਜਦੋਂ ਵਡਿਆਈ ਕਰਨ ਲੱਗ ਪਿਆ ਹੁਣ ਲੱਲਾ ਬੇਗ ਨੇ ਢਾਲਿਆ ਕੰਮ ਕਸੂਤਾ ਆ ਗਿਆ ਪਹਿਲਾਂ ਬਾਬਾ ਬਿਧੀ ਚੰਦ ਕੋ ਕੁੱਟ ਕੇ ਆ ਗਿਆ ਆ ਤੇ ਹੁਣ ਜਦੋਂ ਗੁਰੂ ਸਾਹਿਬ ਦੀ ਜਾ ਕੇ ਵਡਿਆਈ ਕਰਦਾ ਤੇ ਇਹਦੀਆਂ ਆਪਦੀਆਂ ਹੀ ਫੌਜਾਂ ਨੇ ਇਹਨੂੰ ਢਾਲਿਆ ਤੇ ਹੁਣ ਇਹ ਵਿਚਾਰਾ ਫੇਰ ਤਰਲੇ ਕਰਦਾ ਵਾਪਸ ਗੁਰੂ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਫੇਰ ਪਹੁੰਚ ਜਾਂਦਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਅਗਲਾ ਇਤਿਹਾਸ ਆਪ ਸਿੱਖ ਸੰਗਤਾਂ ਨੂੰ ਸਰਵਣ ਕਰਾਉਣ ਦਾ ਯਤਨ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਢਾਡੀ ਜਥੇ ਨੂੰ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚੁਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿਰਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸਾ ਜੀ ਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਰਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹਿੰਜੇ, ਰੂਪ ਰੰਗ ਅਰ ਰੇਖ ਭੀਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ ਨਪੋ ਪ੍ਰਕਾਸ਼ ਹਮ ਤੋਜ ਕਹੀ ਜੈ, ਕੋਟ ਇੰਦਰ ਇੰਦਰਾਨ ਸ਼ਾਸ਼ਾਨ ਗਣਿਜੈ, ਤਿਰਪਮਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤਰਨ ਕਹਿਤ, ਤਉ ਸਰਬਨਾਮ ਕਥੈ ਕਮਨ ਕਰਮ ਨਾਮ ਵਰਨਤ ਸੁਮਤ। ਸਤਨਾਮ ਵਾਹਿਗੁਰੂ ਸਾਹਿਬ ਜੀਓ।

ਹਰ ਦਰਸ਼ਨ ਦੇਹ ਦਿਖਾਈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੁ ਦਿਖਾਈ ਸੁਣ ਮੀਤਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛੁ ਕਰਮ ਨ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਦਿਨ ਕਾਲ ਰਾਖੀ ਮੇਰੀ। ਆਸ ਪਿਆਸੀ ਫਿਰ ਕਹਿ ਤਾਈ ਜਿਉਂ ਚਾਤਰਕ ਬੂੰਦੇ ਰੇ ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਵਾਹਿਗੁਰੂ ਸਾਹਿਬ ਜੀ।

समरथ सच देवन हार, कवन कवन जाच प्रभ दाते।

समरथ सच देवन हार ऐ जी जाप ताप संजम सच आधार।

ਦਾ ਭਾਂਡਾ ਕਛ ਨਾ ਸਮਾਵਾ, ਸੀਧਾ ਅੰਮ੍ਰਿਤ ਪਰਾ ਨਿਹਾਰ, ਸਿੱਧ ਸਮਾਧੀ ਅੰਤਰ ਜਾਚਹ, ਰਿੱਧ ਸਿੱਧ ਜਾਚ ਕਰਹਿ ਜੈਕਾਰ, ਜੈਸੀ ਪਿਆਸ ਹੋਏ ਆਬ ਮਨ ਅੰਤਰ, ਤੈਸੋ ਜਲ ਦੇਵਾ ਪਰਕਾਰ, ਵੱਡੇ ਵੱਡੇ ਭਾਗ ਗੁਰ ਸੇਵਹਿ ਅਪਨਾ, ਭੇਦ ਨਾਹੀ ਗੁਰਦੇਵ ਮੁਰਾਰ, ਤਾਕਉ ਕਾਲ ਨਾਹੀ ਜਮ ਜੁਹਾ, ਬੂਝੈ ਅਮਰ ਅੰਤਰ ਸ਼ਬਦ ਵਿਚਾਰ, ਅਬ ਤਬ ਅਵਰ ਨ ਮੰਗੋ ਹਰਪ, ਨਾਮ ਨਿਰੰਜਨ ਦੀਜੈ ਪਿਆਰ, ਨਾਨਕ ਚਾਤਰਕ ਅੰਮ੍ਰਿਤ ਜਲ ਮੰਗਾ, ਹਰ ਰਸ ਦੀਜੈ ਕਿਰਪਾ ਧਾਰ, ਅਬ ਤਬ ਅਵਰ ਨ ਮੰਗੋ ਹਰਪ, ਨਾਮ ਨਿਰੰਜਨ ਦੀਜੈ ਪਿਆਰ, ਨਾਨਕ ਚਾਤਰਕ ਅੰਮ੍ਰਿਤ ਜਲ ਮੰਗਾ, ਹਰ ਜਸ ਦੀਜੈ ਕਿਰਪਾ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਜਰੀ ਮਹੱਲਾ ਪਹਿਲਾ। ਕਵਣ ਕਵਣ ਜਾਚਹਿ ਪ੍ਰਭ ਦਾਤੇ, ਤਾਕੇ ਅੰਤ ਨ ਪਰਹਿ ਸੁਮਾਰ, ਜੈਸੀ ਭੂਖ ਹੋਏ ਅਬ ਅੰਤਰ, ਤੂੰ ਸਮਰੱਥ ਸੱਚ ਦੇਵਨਹਾਰ। ਅੰਗ 503 ਅਤੇ 4 ਤੇ ਸੁਸ਼ੋਭਿਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਕੀਤੀ ਪੂਰੀ, ਪ੍ਰਭ ਰਵ ਰਹਿਆ ਪਾਰ ਪੂਰੀ, ਖੇਮ ਕੁਸਲ ਭਇਆ ਇਸ਼ਨਾਨਾ, ਪਾਰ ਬ੍ਰਹਮ ਬਿਟੋ ਕੁਰਬਾਨਾ, ਗੁਰ ਕੇ ਚਰਨ ਕਵਲ ਰਿਦ ਤਾਰੇ, ਬਿਘਨ ਨਾ ਲਾਗੈ ਤਿਲ ਕਾ ਕੋਈ, ਕਾਰਜ ਸਗਲ ਸਵਾਰੇ ਰਹਾਉ, ਮਿਲ ਸਾਧੂ ਤੁਰਮਤ ਖੋਏ, ਪਤਤ ਪੁਨੀਤ ਸਭ ਹੋਏ, ਰਾਮਦਾਸ ਸਰੋਵਰ ਨਾਤੇ, ਸਭ ਲਾਥੇ ਪਾਪ ਕਮਾਤੇ, ਗੁਣ ਗੋਬਿੰਦ ਨਿਤ ਗਾਈਐ, ਸਾਧ ਸੰਗ ਮਿਲ ਧਿਆਈਐ, ਮਨ ਬਾਛਤ ਫਲ ਪਾਏ, ਗੁਰਪੂਰਾ ਹਿਰਦਾ ਧਿਆਏ, ਗੁਰ ਗੋਪਾਲ ਆਨੰਦਾ, ਜਪ ਜਪ ਜੀਵੈ ਪਰਮਾਨੰਦਾ, ਜਨ ਨਾਨਕ ਨਾਮ ਧਿਆਇਆ, ਪ੍ਰਭ ਆਪਣਾ ਬਿਰਧ ਰਖਾਇਆ। ਰਾਗ ਸੁਰਠ ਮਹੱਲਾ ਪੰਜਵਾਂ। ਦਹੰਦ ਛਤਰ ਮੇਘ ਘਟਾਂ ਘਟ, ਦਾਮਨ ਚਮਕ ਡਰਾਇਓ, ਸੇਜ ਅਕੇਲੀ ਨੀਂਦ ਨਹ ਨਹਿ, ਫਿਰ ਪਰਦੇਸ ਸਿਧਾਇਓ, ਹੁਣ ਨਹੀਂ ਸੰਦੇਸਰੋ ਮਾਇਓ, ਏਕ ਕੋਸਰੋ ਸਿੱਧ ਕਰਤ ਲਾਲ, ਤਬ ਚਤੁਰ ਪਾਤਰੋ ਆਇਓ ਰਹਾਉ, ਕਿਉ ਬਿਸਰੈ ਇਹ ਲਾਲ ਪਿਆਰੋ, ਸਰਬ ਗੁਣਾ ਸੁਖਦਾਇਓ, ਮੰਦਰ ਚਰ ਕੈ ਪੰਥ ਨਿਹਾਰੋ, ਨੈਨ ਨੀਰ ਪਰ ਆਇਓ, ਹਉ ਹਉ ਪੀਤ ਭਇਓ ਹੈ ਬੀਚੋ, ਸੁਨਤ ਦੇਸ ਨਿਕਟਾਇਓ, ਪਾਂ ਭੀਰ ਹੀ ਕੇ ਪਾਤ ਪਰ ਦੋ, ਬਿਨ ਪੇਖੇ ਦੂਰਾਇਓ, ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁਖ ਮਿਟਾਇਓ, ਕਹੋ ਨਾਨਕ ਹਉ ਮੈਂ ਭੀਤ ਗੁਰ ਖੋਈ, ਤਉ ਦਯਾਰ ਬੀਠਲੋ ਪਾਇਓ, ਸਭ ਰਹਿਓ ਅੰਦੇਸਰ ਮਾਇਓ, ਜੋ ਚਾਹਤ ਸੋ ਗੁਰੂ ਮਿਲਾਇਓ, ਸਰਬ ਗੁਣਾ ਨਿਦਰਾਇਓ ਰਹਾਉ ਦੂਜਾ। ਸੋਰਠ ਮਹੱਲਾ ਪੰਜਵਾਂ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ,
लोभी माया थारी, नाम परियो भगत गोविंद का, यह राखो पैज तुम्हारी, हर जियो निमान आ तुमान, ने चीजियां चीज करे मेरा गोविंद, तेरी कुदरत कौ कुरबान रहाओ, जैसा बालक पाए सुपाई, लख अपराध कमावा, कर उपदेश चिड़के बहु पंति, बौड़ पिता गल लावा, पिछले औगण बख्श लय प्रभ, आगह मार्ग पावा, हर अंतर जामी सब बिद जाना, ता किस पै आख सुनाइय, कहना कथन न पीच गोबिंद, हर भावा पैज रखाइय, अबर ओट मैं सगली देखी, एक तेरी ओट रहाइय, होए दयाल कृपाल प्रभ ठाकुर, आपे सुना बिनंती, पूरा सतगुर मेल मिलावा, सब चूका मन की चिंती, हर हर नाम अब खुद मुख पाया, जन नानक सुख वसंती, सूरठ महला पंजवा, सिमर सिमर प्रभ भय आनंदा, दुख कलेश सब नाठे, गुण गावत ध्यावत प्रभ पना, कार्य सगले संठे, जग जीवन नाम तुम्हारा, गुर पूरे दियो उपदेशा, जप पौजल पार उतारा रहा, तू है मंत्री सुन प्रभ तू है, सब किश करन हारा, तू आपे दाता आपे भुगता, क्या एह जंत बचारा, क्या गुण तेरे आख वखाणी, कीमत कह न जाई, पेख पेख जीव है प्रभ अपना, अचरज तुम्हें बडाई, तार अनुग्रह आ प्रभ स्वामी, पात मत कीनी पूरी, सदा सदा नानक बलिहारी, बाछो संता धूरी, सूरठ महला पंजवा, गुरपुरा नमस्कारे, प्रभ सभे काज सवारे, हर अपनी कृपा तारी, प्रभ पूरन पैज सवारी, अपने दास को पयो सहाय, सगल मनोरथ कीने करता, ऊनी बात न काई रहाओ, करता पुरख ताल दिवाया, पिछे लग चली माया, तोट न कतहु आवा, मेरे पूरे सतगुर पावा, सिमर सिमर दयाला, सब जी पय कृपाला, जय जय कर गुसाई, जिन पूरी बनत बनाई, तू भारो स्वामी मोरा, यह पुन पदार्थ तेरा, जन नानक एक तिहाया, सर्व फला पुन पाया, सूरठ महला पंजवा, कर तीजा दो पदे, एको अंकार सतगुर प्रसाद, रामदास सरोवर नाते, सब उतरे पाप कमाते, निर्मल होए करे स्नाना, गुर पूरा कीने ताना, सब कुशल खेम प्रभ तहारे, सही सलामत सब थोक उबारे, गुर का शब्द विचारे रहाओ, साध संग मल लाथी, पार ब्रह्म भयो साथी, नानक नाम त्याया, आद पुरख प्रभ पाया, सूरठ महला पंजवा, जित पार ब्रह्म चेताया, सो कर दई वसाया, सुख सागर गुर पाया, ता सहसा सगल मिटाया, हर के नाम की वडियाई, आठ पहर गुण गाई, गुर पूरे ते पाई रहाओ, प्रभ की अकथ कहानी, जन बोला अमृत बाणी, नानक दास वखानी, गुर पूरे ते जानी, सूरठ महला पंजवा, आगै सुख गुर दिया, पाछा कुशल खेम गुर किया, सरबन दान सुख पाया, गुर अपना हृदय ध्याया, अपने सतगुर की वडियाई, मन इच्छे फल पाई, संतहु दिन दिन चढ़ सबाई रहाओ, जी जंत सब भय दयाला, प्रभ अपने कर दीने, सहज सुपाए मिले गोपाला, नानक साच पतीने, सूरठ महला पंजवा, गुर का शब्द रखवारे,
चौकी चौ गिरद हमारे, राम नाम मन लागा, जम लज्जा ए कर भागा। रब जी तू मेरो सुख दाता, बंधन काट करे मन निर्मल, पूरन पुरख विधाता रहा। नानक प्रभ अविनासी, ताकि सेव न बिरथी जासी, आनंद करह तेरे दासा, जप पूरन होई आसा। सूरठ महला पंजवा, गुर अपने बलिहारी, जिन पूरन पैज सवारी, मन चिंदिया फल पाया, प्रभ अपना सदा त्याया। संतोह तिस बिन वरना कोई, करण कारण प्रभ सोई रहा। प्रभ अपने वर दीने, सगल जीव सकीने, चन नानक नाम त्याया, त्या सगले दुख मिटाया। सूरठ महला पंजवा, ताप गवाया गुर पूरे, बाजे अनहद तूरे, सर्व कल्याण प्रभ कीने, कर कृपा आप दीने। बेदन सतगुर आप गवाई, सेख संसब सर से होए, हर हर नाम त्याई रहाओ। जो मंगह सो लेवह, प्रभ अपनिया संतां देवह, हर गोबिंद प्रभ राखिया, जन नानक सच सुपखिया। सूरठ महला पंजवा, सोई कराए जो तुद पावा, मोहे सियानप कछु न आवा। हम बारक तो सरनाई, प्रभ आपे पैज रखाई। मेरा मात पिता हर राया, कर कृपा प्रद पालन लागा, करी तेरा कराया रहाओ। जी जंत तेरे तारे, प्रभ डोरी हाथ तुम्हारे, जे करावा सो करना, नानक दास तेरी सरना। सूरठ महला पंजवा, हर नाम हृदय परोया, सब काज हमारा होया। प्रभ चरनी मन लागा, पूरन जाके भागा, मिल साध संग हर त्याया। आठ पैर आराध्यो हर हर, मन चिंदिया फल पाया रहाओ। परा पूर्बला अंकुर जागिया, राम नाम मन लागिया, मन तन हर दर्श समावा, नानक दास सच्चे गुण गावा। सूरठ महला पंजवा, गौर मिल प्रभु चितारिया, कारज सब सवारिया, मंदा को ना आलाए, सब जय जय कर सुनाए। संतोह साची शरण सुआमी, जी जन सब हात सह कै, सो प्रभ अंतर जामी रहाओ। करतब सब सवारे, प्रभ अपना बिरद संभारे, पतत पावन प्रभ नामा, जन नानक सद कुरबाना। सूरठ महला पंजवा, पार ब्रह्म साज सवारिया, ए लौड़ा गुरु उभारिया। आनंद आनंद करो पित माता, परमेश्वर जी का दाता। सुभ चितवन दास तुम्हारे, रखे पैज दास अपने की, कारज आप सवारे राहाओ। मेरा प्रभ पर उपकारी, पूरन कल जन तारी, नानक शरणी आया, मन चिंदिया फल पाया। सूरठ महला पंजवा, सदा सदा हर जापे, प्रभ बालक राखे आपे। शीतला ठाकर हाई, बिघन गए हर नाई, मेरा प्रभ हुआ सदा दयाला। अरदास सुनी भगत अपने की, सब जी भया कृपाला रहाओ। प्रभ करण कारण समराथा, हर सिमरत सब दुख लाथा। अपने दास की सुनी बेनंती, सब नानक सुख सवंती। सूरठ महला पंजवा, अपना गुरु त्याय, मिल कुशल सेती कर आए। नाम की बडियाई, तिस कीमत कह न जाई। संतो हर हर हर आराधो, हर आराध सबो किश पाईऐ, कारज सगले साधो रहाओ। प्रेम भगत प्रभ लागी, सो पाए जिस वड पागी। जन नानक नाम त्याया, तिन सर्ब सुखां फल पाया। सूरठ महला पंजवा, परमेश्वर दित्ता बन्ना, दुख रोका डेरा पन्ना। आनंद करह नर नारी, हर हर प्रभ कृपा तारी। संतोह सुख हुआ सब थाई,
ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭਨੀ ਜਾਈ ਰਹਾਉ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਸੂਰਠ ਮਹੱਲਾ ਪੰਜਵਾਂ, ਇੱਥੇ ਉੱਥੇ ਰਖਵਾਲਾ, ਪ੍ਰਭ ਸਤਿਗੁਰ ਦੀਨ ਦਿਆਲਾ, ਦਾਸ ਆਪਣੇ ਆਪ ਰਾਖੇ, ਕੜ ਕੜ ਸ਼ਬਦ ਸੁਪਾਖੇ, ਗੁਰ ਕੇ ਚਰਨ ਉਪਰ ਬਲ ਜਾਈ, ਦਿਨ ਸਰੈਣ ਸਾਥ ਸਾਥ ਸੰਭਾਲੀ, ਪੂਰਨ ਸਭਨੀ ਥਾਈ ਰਹਾਉ। ਆਪ ਸਹਾਈ ਹੋਆ, ਸੱਚੇ ਦਾ ਸੱਚਾ ਢੋਆ, ਤੇਰੀ ਭਗਤ ਵਡਿਆਈ, ਭਾਈ ਨਾਨਕ ਪ੍ਰਭ ਸਰਨਾਈ। ਸੂਰਠ ਮਹੱਲਾ ਪੰਜਵਾਂ, ਸਤਿਗੁਰ ਪੂਰੇ ਭਾਣਾ, ਤਾ ਜਪਿਆ ਨਾਮ ਰਮਾਣਾ, ਗੋਬਿੰਦ ਕਿਰਪਾ ਤਾਰੀ, ਪ੍ਰਭ ਰਾਖੀ ਫੈਜ ਹਮਾਰੀ, ਹਰ ਕੇ ਚਰਨ ਸਦਾ ਸੁਖਦਾਈ, ਜੋ ਇੱਛੈ ਸੋਈ ਫਲ ਪਾਵਹ, ਬਿਰਥੀ ਆਸ ਨਾ ਜਾਈ ਰਹਾਉ। ਕਿਰਪਾ ਕਰੇ ਜਿਸ ਪ੍ਰਾਣਪਤ ਦਾਤਾ, ਸੋਈ ਸੰਤ ਗੁਣ ਗਾਵੈ, ਪ੍ਰੇਮ ਭਗਤ ਤਕ ਮਨ ਲੀਨਾ, ਪਾਰ ਬ੍ਰਹਮ ਮਨ ਭਾਵੈ। ਆਠ ਪੈਰ ਹਰ ਕਾ ਜਸ ਰਵਨਾ, ਬਿਖਟ ਗੌਰੀ ਲਾਥੀ, ਸੰਗ ਮਿਲਾਏ ਲੀਆ ਮੇਰੇ ਕਰਤਾ, ਸੰਤ ਸਾਧ ਪਏ ਸਾਥੀ। ਕਰ ਗਏ ਲੀਨੇ ਸਰਬਸ ਦੀਨੇ, ਆਪ ਆਪ ਮਿਲਾਇਆ, ਕਹੋ ਨਾਨਕ ਸਰਬ ਥੋਕ ਪੂਰਨ, ਪੂਰਾ ਸਤਿਗੁਰ ਪਾਇਆ। ਸੂਰਠ ਮਹੱਲਾ ਪੰਜਵਾਂ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਅੱਗ ਕੋ ਨਾ ਟਿਕੈ ਵਿਕਾਰੀ, ਗੁਰ ਪੂਰੇ ਇਹ ਗੱਲ ਸਾਰੀ, ਹਰ ਹਰ ਨਾਮ ਸੰਤਨ ਕੀ ਓਟਾ, ਜੋ ਸਿਮਰੈ ਤਿਸ ਕੀ ਗਤ ਹੋਵੈ, ਉਧਰੈ ਸਗਲੇ ਕੋਟਾ ਰਹਾਉ। ਸੰਤ ਸੰਗ ਜਸ ਗਾਇਆ, ਇਹ ਪੂਰਨ ਹਰ ਧਨ ਪਾਇਆ, ਕਹੁ ਨਾਨਕ ਆਪ ਮਿਟਾਇਆ, ਸਭ ਪਾਰ ਬ੍ਰਹਮ ਨਦਰੀ ਆਇਆ। ਸੂਰਠ ਮਹੱਲਾ ਪੰਜਵਾਂ, ਗੁਰਪੂਰੈ ਪੂਰੀ ਕੀਨੀ, ਬਖਸ਼ ਆਪਣੀ ਕਰ ਦੀਨੀ, ਨਿਤ ਆਨੰਦ ਸੁਖ ਪਾਇਆ, ਥੰਮ ਸਗਲੇ ਸੁਖੀ ਵਸਾਇਆ, ਹਰ ਕੀ ਭਗਤ ਫਲਦਾਤੀ, ਗੁਰਪੂਰਾ ਕਿਰਪਾ ਕਰ ਦੀਨੀ, ਬਿਰਲਾ ਕਿਨ ਹੀ ਜਾਤੀ ਰਹਾਉ। ਗੁਰਬਾਣੀ ਗਾ ਬਹਿ ਪਾਈ, ਉਹ ਸਫਲ ਸਦਾ ਸੁਖਦਾਈ, ਨਾਨਕ ਨਾਮ ਧਿਆਇਆ, ਪੂਰਬ ਲਿਖਿਆ ਪਾਇਆ। ਸੂਰਠ ਮਹੱਲਾ ਪੰਜਵਾਂ, ਗੁਰਪੂਰਾ ਆਰਾਧੇ, ਕਾਰਜ ਸਗਲੇ ਸਾਧੇ, ਸਗਲ ਮਨੋਰਥ ਪੂਰੇ, ਬਾਜੇ ਅਨਹਦ ਤੂਰੇ, ਸੰਤੋ ਰਾਮ ਜਪਤ ਸੁਖ ਪਾਇਆ, ਸੰਤ ਅਸਥਾਨ ਬਸੇ ਸੁਖ ਸੇਜੇ, ਸਗਲੇ ਦੁੱਖ ਮਿਟਾਇਆ ਰਹਾਉ। ਗੁਰ ਪੂਰੇ ਕੀ ਬਾਣੀ, ਪਰ ਬ੍ਰਹਮਨ ਭਾਣੀ, ਨਾਨਕ ਦਾਸ ਬਖਾਣੀ, ਨਿਰਮਲ ਅਕਥ ਕਹਾਣੀ। ਸੂਰਠ ਮਹੱਲਾ ਪੰਜਵਾਂ, ਭੂਖੇ ਖਾਵਤ ਲਾਜ ਨਾ ਆਵੈ, ਤੋ ਹਰ ਜਾਣ ਹਰ ਗੁਣ ਗਾਵੈ, ਆਪਣੇ ਕਾਜ ਕਉ ਕਉ ਅਲਕਾਈਐ, ਜਿਤ ਸਿਮਰਨ ਦਰਗੈ ਮਖੂਜਲ, ਸਦਾ ਸਦਾ ਸੁਖ ਪਾਈਐ ਰਹਾਉ। ਜੋ ਕਾਮੀ ਕਾਮ ਲੁਭਾਵੈ, ਤੋ ਹਰ ਦਾਸ ਹਰ ਜਸ ਪਾਵੈ, ਜੋ ਮਾਤਾ ਬਾਲ ਲਪਟਾਵੈ, ਤੋ ਗਿਆਨੀ ਨਾਮ ਕਮਾਵੈ, ਗੁਰਪੂਰੇ ਤੇ ਪਾਵੈ, ਜਨ ਨਾਨਕ ਨਾਮ ਧਿਆਵੈ। ਸੂਰਠ ਮਹੱਲਾ ਪੰਜਵਾਂ, ਸੁਖ ਸਾਂਦ ਘਰ ਆਇਆ, ਮੁਖ ਨਿੰਦਕ ਕੈ ਮੁਖ ਛਾਇਆ, ਪੂਰਾ ਗੁਰ ਪਹਿਰਾਇਆ, ਬਿਨਸੇ ਦੁੱਖ ਸਬਾਇਆ, ਸੰਤੋ ਸਾਚੇ ਕੀ ਵਡਿਆਈ, ਜਿਨ ਅਚਰਜ ਸੋਭ ਬਨਾਈ ਰਹਾਉ। ਬੋਲਾ ਸਾਹਿਬ ਕੈ ਭਾਣਾ, ਦਸ ਬਾਣੀ ਬ੍ਰਹਮ ਵਖਾਣਾ, ਨਾਨਕ ਪ੍ਰਭ ਸੁਖਦਾਈ, ਜਿਨ ਪੂਰੀ ਬਣਤ ਬਨਾਈ। ਸੂਰਠ ਮਹੱਲਾ ਪੰਜਵਾਂ, ਪ੍ਰਭ ਆਪਣਾ ਹਿਰਦੈ ਧਿਆਏ, ਘਰ ਸਹੀ ਸਲਾਮਤ ਆਏ, ਸੰਤੋਖ ਭਇਆ ਸੰਸਾਰੇ, ਗੁਰਪੂਰੈ ਲੈ ਤਾਰੇ, ਸੰਤੋ ਪ੍ਰਭ ਮੇਰਾ ਸਦਾ ਦਿਆਲਾ, ਆਪਣੇ ਭਗਤ ਕੀ ਗਣਤ ਨ ਗਣਈ, ਰੱਖ ਬਾਲ ਗੋਪਾਲਾ ਰਹਾਉ। ਹਰ ਨਾਮ ਹਿਰਦੈ ਉਰਥਾਰੇ, ਤਿਨ ਸਭੇ ਥੋਕ ਸਵਾਰੇ, ਗੁਰਪੂਰੈ ਤੁਸ ਦੀਆ, ਫਿਰ ਨਾਨਕ ਦੁਖ ਨਾ ਥੀਆ।
ਸੂਰਠ ਮਹੱਲਾ ਪੰਜਵਾਂ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਈ ਹਉ ਕੁਰਬਾਨ ਜਾਈ ਤਿਰ ਨਾਵੈ ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਰਾਹਾਉ ਤੂੰ ਪਾਰੋ ਸੁਆਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੁਖ ਨਿੰਦਕ ਕੈ ਸ਼ਾਈ ਸੁਰਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਚੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਨਾਈ ਫਿਰ ਡੋਲਤ ਕਾ ਤੁਹ ਨਾਹੀ ਸਾਚੇ ਸਾਹਿਬ ਸਿਵ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸੂਰਠ ਮਹੱਲਾ ਪੰਜਵਾਂ ਨਾਲ ਨਾਰਾਇਣ ਮੇਰਾ ਜਮ ਦੂਤ ਨਾ ਆਵੈ ਨੇਰਾ ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸਚ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਣ ਮਾਰ ਵਡਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਉ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ਸੂਰਠ ਮਹੱਲਾ ਪੰਜਵਾਂ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟ ਤਹੋ ਤੇ ਅਨੰਦਾ ਦੁੱਖ ਗਿਆ ਹਰ ਗਾਈਐ ਹਰ ਰਸ ਪੀਵੋ ਪਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਸਾ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵਲਾਈ ਸੂਰਠ ਮਹੱਲਾ ਪੰਜਵਾਂ ਕਰਨ ਕਰਾਵਨ ਹਰ ਅੰਤਰ ਜਾਮੀ ਜਨ ਆਪਣਾ ਕੀ ਰਾਖੈ ਜੈ ਜੈਕਾਰ ਹੋ ਜਗ ਪੀਤਰ ਸ਼ਬਦ ਗੁਰ ਰਸ ਚਾਖੈ ਪ੍ਰਭ ਜੀ ਤੇਰੀ ਓਟ ਗੁਸਾਈ ਤੂੰ ਸਮਰੱਥ ਸਰਨ ਕਰ ਦਾਤਾ ਆਠ ਪੈਰ ਤੁਮ ਧਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਸਾ ਅੰਦੇਸਾ ਨਾਹੀ ਸਤਿਗੁਰ ਚਰਨ ਲੱਗੇ ਭਉ ਮਿਟਿਆ ਹਰ ਗੁਣ ਗਾਏ ਮਨ ਮਾਹੀ ਸੁਖ ਸਹਿਜ ਆਨੰਦ ਕਨੇਰੇ ਸਤਿਗੁਰ ਦੀ ਅਦਲਾਸਾ ਜਿਨ ਘਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮਾ ਗੁਰਚਰਨੀ ਲਾਗ ਤਰਿਓ ਭਾਵ ਸਾਗਰ ਜਪ ਨਾਨਕ ਹਰ ਹਰ ਨਾਮਾ ਸੂਰਠ ਮਹੱਲਾ ਪੰਜਵਾਂ ਪਇਓ ਕਿਰਪਾਲ ਦੀਨ ਦੁਖ ਭੰਜਨ ਸਭ ਆਪੇ ਸਭ ਥਾਟੀ ਕਿਨ ਮੈਂ ਰਾਖ ਲਿਓ ਜਨ ਆਪਣਾ ਗੁਰਪੂਰੈ ਬੇੜੀ ਕਾਟੀ ਮੇਰੇ ਮਨ ਗੁਰਗੋਬਿੰਦ ਸਤਿਆਈਐ ਸਗਲ ਕਲੇਸ਼ ਮਿਟੈ ਇਸ ਤਨ ਤੇ ਮਨ ਚਿੰਦਿਆ ਫਲ ਪਾਈਐ ਰਹਾਉ ਜੀ ਜੰਤ ਜਾ ਕੇ ਸਭ ਕੀਨੇ ਪ੍ਰਭ ਉੱਚਾ ਅਗਮੇ ਅਪਾਰਾ ਸਤਸੰਗ ਨਾਨਕ ਨਾਮ ਧਿਆਇਆ ਮੁਖ ਉਜਲ ਪਏ ਦਰਬਾਰਾ ਸੂਰਠ ਮਹੱਲਾ ਪੰਜਵਾਂ ਸਿਮਰੋ ਆਪਣਾ ਸਾਈ ਦਿਨ ਸਰੈਣ ਸਤਿਆਈ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਆਪਣੇ ਗੁਰ ਉਪਰ ਕੁਰਬਾਨ ਪਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਬਾਨ ਰਹਾਉ ਨਾਨਕ ਜਨ ਸਰਨਾਈ ਜਿਨ ਪੂਰਨ ਪੈ ਜਰਖਾਈ ਸਗਲੇ ਦੁੱਖ ਮਿਟਾਈ ਸੁਖ ਪੁੰਚੋ ਮੇਰੇ ਪਾਈ ਸੂਰਠ ਮਹੱਲਾ ਪੰਜਵਾਂ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਾਟ ਸਵਾਰੇ ਪੈਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੂਰਠ ਮਹੱਲਾ ਪੰਜਵਾਂ ਜੀ ਜੰਤ ਸਭ ਵਸ ਕਰ ਦੀਨੇ ਸੇਵਕ ਸਭ ਦਰਬਾਰੇ ਅੰਗੀਕਾਰ ਕੀਓ ਪ੍ਰਭ ਆਪਣੇ ਭਾਵ ਨਿਧ ਪਾਰ ਉਤਾਰੇ ਰਹਾਉ ਆਓ ਬੈਠ ਆਦਰ ਸਭ ਥਾਈ
ਊਣ ਨਾ ਕਤ ਹੂੰ ਬਾਤਾਂ, ਭਗਤ ਸਿਰ ਪਾਉ ਦਿਓ ਜਨ ਅਪਨੇ, ਪ੍ਰਤਾਪ ਨਾਨਕ ਪ੍ਰਭ ਜਾਤਾ, ਸੂਰਠ ਮਹੱਲਾ ਨੌਵਾਂ, ਏਕ ਓਅੰਕਾਰ ਸਤਿਗੁਰ ਪ੍ਰਸਾਦ, ਰੇ ਮਨ ਰਾਮ ਸਿਵ ਕਰ ਪ੍ਰੀਤ, ਸ਼੍ਰਵਣ ਗੋਬਿੰਦ ਗੁਣ ਸੁਣੋ, ਅਰ ਗਾਉ ਰਸਨਾ ਗੀਤ ਰਹਾਉ, ਕਰ ਸਾਧ ਸੰਗਤ ਸਿਮਰ ਮਾਧੋ, ਹੋਹੇ ਪਤਤ ਪੁਨੀਤ, ਕਾਲ ਬਿਆਲ ਜੋ ਪਰਿਉ ਡੋਲਾ, ਮੁਖ ਪਸਾਰੇ ਮੀਤ, ਅੱਜ ਕਾਲ ਪੁਨ ਤੋਹੇ ਗ੍ਰਸ ਹੈ, ਸਮਝ ਰਾਖੋ ਚੀਤ, ਕਹ ਨਾਨਕ ਰਾਮ ਭਜਲੈ, ਜਾਤ ਅਵਸਰ ਬੀਤ, ਸੁਰਠ ਮਹੱਲਾ ਨੌਵਾਂ, ਮਨ ਕੀ ਮਨ ਹੀ ਮਾਹਿਰ ਰਹੀ, ਨਾ ਹਰ ਭਜੇ ਨ ਤੀਰਥ ਸੇਵੇ, ਚੋਟੀ ਕਾਲ ਗਹੀ ਰਹਾਉ, ਦਾਰਾ ਮੀਤ ਪੂਤ ਰਸ ਸੰਪਦ ਤਾਣ, ਪੂਰਨ ਸਭ ਮਹੀ ਅਵਰ ਸਗਲ ਮਿਥਿਆ ਏ ਜਾਨੋ, ਭਜਨ ਰਾਮ ਕੋ ਸਹੀ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ, ਸੁਰਠ ਮਹੱਲਾ ਨੌਵਾਂ, ਮਨ ਰੇ ਕੌਣ ਕੋ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ ਰਹਾਉ, ਮੁਕਤ ਪੰਥ ਜਾਣਿਓ ਤੈ ਨਾਹਿਨ, ਤਨ ਜੋਰਨ ਕਉ ਤਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ, ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜੋ ਕਛ ਗਿਆਨਾ, ਘਟ ਹੀ ਮਾਹਿ ਨਿਰੰਜਨ ਤੇਰਾ, ਤੈਂ ਖੋਜਤ ਉਦਿਆਨਾ, ਬਹੁਤ ਜਨਮ ਪਰਮਤ ਤੈਂ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ, ਸੂਰਠ ਮਹੱਲਾ ਨੌਵਾਂ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ, ਤਾਂ ਕੋ ਜਸ ਉਰ ਧਾਰੂ ਰਾਹਾਉ, ਅਟਲ ਪਇਓ ਤ੍ਰੂ ਜਾ ਕੈ ਸਿਮਰਨ, ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈਂ ਕਾਹੇ ਬਿਸਰਾਇਆ, ਜਬ ਹੀ ਸ਼ਰਨ ਗਹੀ ਕਿਰਪਾ ਨਿਧ, ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹ ਲਉ ਵਰਨੋ, ਰਾਮ ਕਹਿਤ ਬੰਧਨ ਤੇਹ ਤੂਟਾ, ਅਜਾ ਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਜੇ ਚਿੰਤਾ ਮਨ, ਤਹਿ ਪੀ ਉਤਰੈ ਪਾਰਾ, ਸੂਰਠ ਮਹੱਲਾ ਨੌਵਾਂ, ਪ੍ਰਾਣੀ ਕੌਣ ਉਪਾਉ ਕਰੈ, ਜਾਤੇ ਭਗਤ ਰਾਮ ਕੀ ਪਾਵੈ, ਜਮਗੋ ਤ੍ਰਾਸ ਹਰੇ ਰਹਾਉ, ਕੌਣ ਕਰਮ ਵਿਦਿਆ ਕਉ ਕੈਸੀ, ਧਰਮ ਕੌਣ ਫੁਨ ਕਰਈ, ਕੌਣ ਨਾਮ ਗੁਰ ਜਾ ਕੈ ਸਿਮਰਾ, ਪਵ ਸਾਗਰ ਕਉ ਤਾਰਈ, ਕਲਮ ਏਕ ਨਾਮ ਕਿਰਪਾ ਨਿਧ, ਜਾਹੇ ਜਪਾ ਗਤ ਪਾਵੈ, ਔਰ ਧਰਮ ਤਾ ਕੈ ਸਮ ਨਾਹਿਨ, ਇਹ ਬਿਦ ਬੇਦ ਬਤਾਵੈ, ਸੁਖ ਦੁਖ ਰਹਿਤ ਸਦਾ ਨਿਰਲੇਪੀ, ਜਾ ਕਉ ਕਹਿਤ ਗੁਸਾਈ, ਸੋ ਤੁਮ ਹੀ ਮੈਂ ਬਸੇ ਨਿਰੰਤਰ, ਨਾਨਕ ਦਰਪਣ ਨਿਆਈ, ਸੁਰਠ ਮਹੱਲਾ ਨੌਵਾਂ, ਮਾਈ ਮੈਂ ਕਿਹ ਬਿਦ ਲਖੋ ਗੁਸਾਈ, ਮਹਾ ਮੋਹ ਅਗਿਆਨ ਤੇ ਮਰ, ਮੋਹ ਮਨ ਰਹਿ ਉਰਝਾਈ ਰਹਾਉ, ਸਗਲ ਜਨਮ ਭਰਮ ਹੀ ਭਰਮ ਖੋਇਓ, ਨਾ ਅਸਥਿਰ ਮਤ ਪਾਈ, ਵਿਖਿਆ ਸਕਤ ਰਹਿਓ ਨਿਸਵਸਰ, ਨਾ ਛੂਟੀ ਅਦਮਾਈ, ਸਾਧ ਸੰਗ ਕਬਹੂ ਨਹੀਂ ਕੀਨਾ, ਨਾ ਕੀਰਤ ਪ੍ਰਭ ਗਾਹੀ, ਜਨ ਨਾਨਕ ਮੈਂ ਨਾਹੀ ਕਉ ਗੁਆਣਾ, ਰਾਖ ਲਿਹੋ ਸਰਨਾਈ, ਸੂਰਠ ਮਹੱਲਾ ਨੌਵਾਂ, ਮਾਈ ਮਨ ਮੇਰੋ ਬਸ ਨਾਹੇ, ਨਿਸਵਾਸਰ ਵਿਖਿਅਨ ਕਉ ਧੁਆ ਧਾਵਤ, ਕਿਹ ਬਿਦ ਰੋਕੋ ਤਾਹਿ ਰਹਾਉ, ਵੇਦ ਪ੍ਰਾਣ ਸਿਮਰਤ ਕੇ ਮਤ ਸੁਨ, ਨਿਮਖ ਨਾਹੀ ਏ ਵਸਾਵੈ, ਪਰ ਤਨ ਪਰ ਦਾਰਾ ਸਿਉ ਰਚਿਓ, ਬਿਰਥਾ ਜਨਮ ਸਿਰਾਵੈ, ਮਦ ਮਾਇਆ ਕੈ ਭਇਓ ਬਾਬਰੂ, ਸੂਜਤ ਨਾ ਕਛ ਗਿਆਨਾ, ਘਟ ਹੀ ਪੀਤਰ ਬਸਤ ਨਿਰੰਜਨ, ਤਾਂ ਕੋ ਮਰਮ ਨ ਜਾਨਾ, ਜਬ ਹੀ ਸ਼ਰਨ ਸਾਧ ਕੀ ਆਇਓ, ਦੁਰਮਤ ਸਗਲ ਬਿਨਸੀ, ਤਬ ਨਾਨਕ ਚੇਤਿਓ ਚਿੰਤਾ ਮਨ, ਕਾਟੀ ਜਮਕੀ ਫਸੀ, ਸੂਰਠ ਮਹੱਲਾ ਨੌਵਾਂ, ਰੇ ਨਾਰ ਇਹ ਸਾਚੀ ਜੀ ਥਾਰ,
सगल जगत है जैसे सुपना, बिनसत लगत न बार रहाव, बारू पीत बनाई राच पाच, रहत नहीं दिन चार, तैसे ही इस सुख माया के, उर्ज्यो कहाँ गवार, अजहु समझ काश बिगड़ नाहिन, पाजले नाम मुरार, कहो नानक निज मत सदन को, पाख्यो तो हि पुकार, सुरठ महला नौमा, एह जग मीत न देख्यो कोई, सगल जगत अपने हे सुख लाग्यो, दुख में संग ना होई रहाओ, दारा मीत पूत संबंधी, सगरे तन सो लागे, जब ही निर तन देख्यो नर को, संग छाड़ सब भागे, कहो कहा या मन बौरे कहो, इनसो नेह लगायो, दीना नाथ सगल पय पंजन, जस्ता को बिसरायो, स्वान पूछ जो पयो न सूधो, बहुत जतन मैं कीनो, नानक लाज बिरद की राखो, नाम तुहारो लीनो, सोरा सोरठ महला नौवा, मन दे गहो न गुरु उपदेश, कहा पै जो मुंड मंडायो, भगवो की नो पेस रहाओ, साच छाड़ के झूठ लाग्यो, जन्म आकार तिखोयो, कर पर पंच उधर निज पोख्यो, पास की न्याई सोयो, राम भजन की गत नहीं जानी, माया हाथ बिकाना, उर्ज रहो बिखियन संग बौरा, नाम रतन बिसराना, आ रहो अचेत न चेत्यो गोबिंद, बिरथा औ दिसरानी, कहो नानक हर बिरद पछानो, पूले सदा परानी, सुरठ महला दावा, जो नर दुख मैं दुख नहीं माना, सुख स्नेह आर पै नहीं जाक, कंचन माटी माना है, रहाव न निंदया न उस्तद जाक, लोभ मोह अभिमाना, हर कसोग ते रह नियारो, नाहे मान अपमाना, आसा मनसा सगल त्याग, जगते रह निरसा, काम क्रोध जे परस नाहिन, ते कट ब्रह्म निवासा, गुर कृपा ने जे नरको कीनी, ते एह जुगत पछानी, नानक लीन पयो गोबिंद स्यों, जो पानी संग पानी, सुरठ महला नौवा, प्रीतम जान ले हो मन माही, अपने सुख सो ही जग फांद्यो, को काहू को नाही रहाओ, सुख में आन बहुत मिल बैठत, रहत चहूं दिस केरा, विपत परी सब ही संग छाड़त, को न आवत नेरा, कर की नार बहुत हित जास्यो, सदा रहत संग लगी, जब ही हंस तजी एकाया, प्रेत प्रेत कर भगी, हे बिद को व्यवहार बनयो है, जासो निह लगायो, अंत बार नानक बिन हार जी, को कामना आयो, सुरठ महला पहला कर पहला, अष्टपदिया चौतुकी, एको अंकार सतगुर प्रसाद, दुबदा ना पढ़ो हर बिन होर ना पूजो, मढ़ मसान ना जाई, तृष्णा राचना पर कर जावा, कृष्णा नाम बुझाई, कर पीतर कर गुरु दिखाया, सहज रते मन पहाई, तू आपे दाना आपे बिना, तू देव मत साई, मन बैराग रतो बैरागी, शब्द मन बेध्या मेरी माई, अंतर ज्योत निरंतर बाणी, साचे साहिब सों लिव लाई, राहाव असंख बैरागी कह बैराग, सो बैरागी जे खसम पावै, हृदय शब्द सदा पै रचिया, गुर की कार कमावै, एको चेतै मनुआना डोला, तावत वर्ज रहावै, सहजे माता सदा रंग रता, सचे के गुण गावै, मनुआ पौन बिंद सुख बसी, नाम वसा सुख पाई, जेहबा नेत्र सोतर सात राते, जल बुझी तुजा बुझाई,
ਆਸ ਨਿਰਾਸ ਰਹੇ ਬੈਰਾਗੀ, ਨਿਜ ਘਰ ਤਾੜੀ ਲਾਈ, ਭਿਖਿਆ ਨਾਮ ਰੱਜੇ ਸੰਤੋਖੀ, ਅੰਮ੍ਰਿਤ ਸਹਿਜ ਪਿਆਈ, ਦੁਬਦਾ ਵਿੱਚ ਬੈਰਾਗ ਨਾ ਹੋਵੀ, ਜਬ ਲਗ ਦੂਜੀ ਰਾਈ, ਸਭ ਜਗ ਤੇਰਾ ਤੂੰ ਏਕੋ ਦਾਤਾ, ਅਵਰ ਨ ਦੂਜਾ ਪਾਈ, ਮਨਮੁਖ ਜੰਤ ਦੁਖ ਸਦਾ ਨਿਵਾਸੀ, ਗੁਰਮੁਖ ਦੇਵ ਡਿਆਈ, ਅਪਰ ਅਪਾਰ ਅਗੰਮ ਅਗੋਚਰ, ਕਹਿਣਾ ਕੀਮ ਨ ਪਾਈ, ਸੁਨ ਸਮਾਧ ਮਹਾ ਪਰਮਾਰਥ, ਤੀਨ ਭਵਨ ਪਦਨਾਮੰ, ਮਸਤਕ ਲੇਖ ਜੀਆਂ ਜਗ ਜੁਨੀ, ਸਿਰ ਸਿਰ ਲੇਖ ਸਹਾਮੰ, ਕਰਮ ਸੁਕਰਮ ਕਰਾਏ ਆਪੇ, ਆਪੇ ਭਗਤ ਦ੍ਰਿੜਾਮੰ, ਮਨ ਮੁਖ ਝੂਠ ਲਹਿ ਪੈਮਾਨੰ, ਆਪੇ ਗਿਆਨ ਅਗਾਮੰ, ਜਿਨ ਚਾਖਿਆ ਸਹੀ ਸਾਧ ਜਾਨਣ, ਜੋ ਗੂੰਗੇ ਮਠਿਆਈ, ਅਕਥਾ ਕਾਕਿਆ ਕਥੀਆ ਪਾਈ, ਚਾਲੋ ਸਦਾ ਰਜਾਈ, ਜੋ ਚਲਾਏ ਤੋ ਚਾਲੋ ਪਾਈ, ਹੋਰ ਕਿਆ ਕੋ ਕਰੇ ਚਤੁਰਾਈ, ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ, ਜਿਤ ਤੁਧ ਲਾਏ ਤੇ ਹਾ ਫਲ ਪਾਇਆ, ਤੂੰ ਹੁਕਮ ਚਲਾ ਬਨਹਾਰਾ, ਸੇਵਾ ਕਰੀ ਜੇ ਕਿਛੁ ਹੋਵੇ ਆਪਣਾ, ਜੀਉ ਪਿੰਡ ਤੁਮਾਰਾ, ਸਤਿਗੁਰ ਮਿਲਿਆ ਕਿਰਪਾ ਕੀਨੀ, ਅੰਮ੍ਰਿਤ ਨਾਮ ਅਧਾਰਾ, ਗਗਨੰਤਰ ਵਾਸਿਆ ਗੁਣ ਪਰਗਸਿਆ, ਗੁਣਮੈ ਗਿਆਨ ਧਿਆਨੰ, ਨਾਮ ਮਨ ਭਾਵੈ ਕਹਿ ਕਹਾਵਾ, ਤਤੋ ਤਤ ਬਖਾਨੰ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਜਗ ਬੁਰਾਨੰ, ਪੂਰਾ ਬੈਰਾਗੀ ਸਹਿ ਸੁਭਾਗੀ, ਸੱਚ ਨਾਨਕ ਮਨਮਾਨੰ, ਸੂਰਠ ਮਹੱਲਾ ਪਹਿਲਾ ਤੇ ਤੁਕੀ, ਆਸਾ ਮਨਸਾ ਬੰਧਨੀ ਪਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਪਾਈ, ਬਿਨਸੈ ਨਾਮ ਵਿਸਾਰੀ, ਇਹ ਮਾਇਆ ਜਗ ਮੋਹਣੀ ਪਾਈ, ਕਰਮ ਸਭੈ ਵਿਕਾਰੀ, ਸੁਨ ਪੰਡਤ ਕਰਮਾ ਕਾਰੀ, ਜਿਤ ਕਰਮ ਸੁਖ ਉਪਜੈ ਪਾਈ, ਸੋ ਆਤਮ ਤਤ ਵਿਚਾਰੀ, ਰਹਾਉ ਸਾਸਤ ਵੇਦ ਬਕੈ ਖੜੋ ਭਾਈ, ਕਰਮ ਕਰੋ ਸੰਸਾਰੀ, ਪਾਖੰਡ ਮੈਲ ਨਾ ਚੂਕਈ ਪਹਾਈ, ਅੰਤਰ ਮੈਲ ਵਿਕਾਰੀ, ਸਾਸਤ ਬੇਸ ਬੜੇ ਬਕੇ ਖੜੋ ਪਾਈ, ਕਰਮ ਕਰੋ ਸੰਸਾਰੀ, ਪਾਖੰਡ ਮੈਲ ਨਾ ਝੁਕੀ ਪਾਈ, ਅੰਤਰ ਮੈਲ ਵਿਕਾਰੀ, ਇਮਿਤ ਡੂਬੀ ਬਾਂਕਰੀ ਪਾਈ, ਊਂਡੀ ਸਿਰ ਕੈ ਪਹਾਰੀ, ਤੁਰਮਤ ਘਣੀ ਬਿਗੂਤੈ ਪਹਾਈ, ਦੂਜੇ ਪਾਏ ਖੁਆਈ, ਬਿਨ ਸਤਿਗੁਰ ਨਾਮ ਨਾ ਪਾਈਐ ਪਾਈ, ਮਨ ਨਿਰਮਲ ਸਾਚ ਸਮਾਈ, ਗੁਰ ਸੇਵੇ ਸੋ ਬੂਜੈ ਪਾਈ, ਗੁਰਬਿਨ ਮਗ ਨ ਪਾਈ, ਜਿਸ ਸੰਤਰ ਲੋਭ ਕੇ ਕਰਮ ਕਮਾਵੈ ਪਾਈ, ਕੂੜ ਬੋਲ ਬੇਖ ਖਾਈ, ਪੰਡਿਤ ਦਹੀ ਬਿਲੋਈਐ ਪਾਈ, ਵਿੱਚੋਂ ਨਿਕਲੈ ਤੱਥ ਜਲ ਮੱਥੀਐ ਜਲ ਦੇਖੀਐ ਪਾਈ, ਇਹ ਜਗ ਇਹਾ ਵੱਥ, ਗੁਰਬਿਨ ਪਰਮ ਬਿਗੂਚੀਐ ਪਾਈ, ਘਾਟ ਘੜ ਦਿਓ ਅਲਖ, ਇਹ ਜਗ ਤਾਗੋ ਸੂਤ ਕੋ ਪਾਈ, ਦਸ ਬੰਧੋ ਮਾਏ, ਬਿਨ ਗੁਰ ਗਾਂਠ ਨਾ ਛੂਟੇ ਪਾਈ, ਥਾਕੇ ਕਰਮ ਕਮਾਏ, ਇਹ ਜਗ ਪਰਮ ਭੁਲਾਇਆ ਪਾਈ, ਕਹਿਣਾ ਕਿਛੁ ਨ ਜਾਏ, ਗੁਰ ਮਿਲਿਆ ਭਉ ਮਨ ਵਸੈ ਪਾਈ, ਪੈ ਮਰਨਾ ਸਚ ਲੇਖ, ਮੱਚਣ ਦਾਨ ਚੰਗਿਆਈਆਂ ਪਾਈ, ਦਰਗਹਿ ਨਾਮ ਵਸੇਖ, ਗੁਰ ਅੰਕਸ ਜਨ ਨਾਮ ਤ੍ਰਿੜਾਇਆ ਪਾਈ, ਮਨ ਵਸਿਆ ਚੂਕਾ ਭੇਖ, ਇਹ ਤਨ ਹਟ ਸਰਾਪ ਕੋ ਪਾਈ, ਵੱਖਰ ਨਾਮ ਅਪਾਰ, ਇਹ ਵੱਖਰ ਵਾਪਾਰੀ ਸੋ ਦ੍ਰਿੜ ਪਾਈ, ਗੁਰ ਸ਼ਬਦ ਕਰੇ ਵਿਚਾਰ, ਤਨ ਵਪਾਰੀ ਨਾਨਕਾ ਪਾਈ, ਮੇਲ ਕਰੇ ਵਾਪਾਰ, ਸੂਰਠ ਮਹੱਲਾ ਪਹਿਲਾ, ਜਿਹੜੀ ਸਤਿਗੁਰ ਸੇਵਿਆ ਪਿਆਰੇ, ਤਿਨਕੇ ਸਾਥ ਤਰੇ, ਤਿੰਨਾ ਠਾਕ ਨਾ ਪਾਈਏ ਪਿਆਰੇ, ਅੰਮ੍ਰਿਤ ਰਸਨ ਹਰੇ, ਬੂਢੇ ਭਾਰੇ ਪੈ ਬਿਨਾ ਪਿਆਰੇ, ਧਾਰੇ ਨਦਰ ਕਰੇ, ਪੀ ਤੂੰ ਹਾਂ ਸਾ ਲਾਹ ਨਾ ਪਿਆਰੇ, ਪੀ ਤੇਰੀ ਸਾ ਲਾ, ਬਿਨ ਬੋਹਿਤ ਪੈ ਡੁੱਬੀਏ ਪਿਆਰੇ, ਕੰਧੀ ਪਾਏ ਕਹਾ ਰਾਹ,
ਸਾਲਾਹੀ ਸਾਲਾਹਨਾ ਪਿਆਰੇ, ਦੂਜਾ ਅਵਰ ਨਾ ਕੋਈ, ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ। ਸ਼ਬਦ ਰਤੇ ਰੰਗ ਹੋਏ, ਤਿਸ ਕੀ ਸੰਗਤ ਜੇ ਮਿਲੈ ਪਿਆਰੇ। ਰਸ ਲੈ ਤਤ ਬਲੋਏ, ਪਤ ਪਰਵਾਣਾ ਸਾਚ ਕਾ ਪਿਆਰੇ, ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਨਾ ਪਿਆਰੇ। ਹੁਕਮੀ ਹੁਕਮ ਪਛਾਂਡ, ਗੁਰ ਬਿਨ ਹੁਕਮ ਨਾ ਬੂਝੀਐ ਪਿਆਰੇ। ਸਾਚਾ ਸਾਚਾ ਤਾਨ ਹੁਕਮੈ ਅੰਦਰ ਨਿਮਿਆ ਪਿਆਰੇ, ਹੁਕਮੈ ਉਦਰ ਮਝਾਰ ਹੁਕਮੈ ਅੰਦਰ ਜੰਮਿਆ ਪਿਆਰੇ। ਉਂਦੋ ਸਿਰ ਕੈ ਭਾਰ, ਗੁਰਮੁਖ ਦਰਗਹਿ ਜਾਣੀਐ ਪਿਆਰੇ। ਚੱਲਾ ਕਾਰਜ ਸਾਰ ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਾ ਦੋ ਜਾਏ ਹੁਕਮੇ ਪੰਨ ਚਲਾਈਏ ਪਿਆਰੇ। ਮਨਮੁਖ ਲਹਿ ਸਜਾਏ ਹੁਕਮੇ ਸ਼ਬਦ ਪਛਾਣੀਏ ਪਿਆਰੇ, ਦਰਗਹਿ ਪੈਦਾ ਜਾਏ ਹੁਕਮੇ ਗੰਤ ਗੰਨਾਈਏ ਪਿਆਰੇ। ਹੁਕਮੇ ਹੋਮੈ ਦੋਏ ਹੁਕਮੇ ਭਵੈ ਭਵਾਈਏ ਪਿਆਰੇ, ਅਵਗੁਣ ਮੁੱਠੀ ਰੋਏ ਹੁਕਮ ਛਾਪੈ ਸਾਖਿਆ ਪਿਆਰੇ। ਸੱਚ ਮਿਲਾ ਵਡਿਆਈ ਹੋਏ, ਆਖਣ ਔਖਾ ਆਖੀਐ ਪਿਆਰੇ, ਕਿਉ ਸੁਣੀਐ ਸਚ ਨਾਉ ਜਿਨੀ ਸੋ ਸਾ ਲਾਹਿਆ ਪਿਆਰੇ। ਹੋ ਤਿੰਨ ਬਲਿਹਾਰਾ ਜਾਉ ਨਾਉ ਮਿਲੇ ਸੰਤੋਖੀਆਂ ਪਿਆਰੇ, ਨਦਰੀ ਮੇਲ ਮਿਲਾਉ ਕਾਇਆ ਕਾਗਦ ਜੇ ਥੀਏ ਪਿਆਰੇ। ਮਨ ਮਸਵਾਣੀ ਤੁਹਾਰ ਲਲਤਾ ਲੇਖਣ ਸੱਚ ਕੇ ਪਿਆਰੇ, ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ। ਸਾਚ ਲਿਖੈ ਉਰਧਾਰ ਸੁਰਠ ਮਹੱਲਾ ਪਹਿਲਾ ਤੁਤਕੀ, ਤੂੰ ਗੁਣ ਦਾਤੋ ਨਿਰਮਲ ਪਾਈ, ਨਾ ਨਿਰਮਲ ਨਾ ਮਨ ਹੋਏ। ਹਮ ਅਪਰਾਧੀ ਨਿਰਗੁਣੇ ਪਾਈ, ਤੁਝ ਹੀ ਤੇ ਗੁਣ ਸੋਏ, ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ, ਹਮ ਪਾਪੀ ਪਾਖੰਡੀ ਪਾਈ। ਮਨ ਤਨਾਮ ਬਦ ਸੇਖ ਰਹਾਉ, ਡਿਖ ਮਾਇਆ ਚਿਤ ਮੋਹਿਆ ਪਾਈ, ਚਤੁਰਾਈ ਪਤਕ ਹੋਏ, ਚਿਤ ਮੈਂ ਠਾਕੁਰ ਸੱਚ ਵਸਾ ਪਾਈ। ਜੇ ਗੁਰ ਗਿਆਨ ਸਮੋਏ, ਰੂੜੋ ਰੂੜੋ ਆਖੀਐ ਭਾਈ, ਰੂੜੋ ਲਾਲ ਚਲੂਲ ਜੇ ਮਨ ਹਰਸ ਬੈਰਾਗੀਐ ਭਾਈ, ਦਰਕਰ ਸਾ ਗਿਆਨ ਸਾਚੇ ਅਪੂਲ, ਪਾਤਾਲੀ ਆਕਾਸ ਤੂੰ ਪਾਈ, ਕਰ ਕਰ ਤੂੰ ਗੁਣ ਗਿਆਨ, ਗੁਰ ਮਿਲਿਐ ਸੁਖ ਪਾਇਆ ਭਾਈ। ਚੂਕਾ ਮਨੋ ਗੁਮਾਨ ਜਲਮਲ ਕਾਇਆ ਮਾਂਜੀਐ ਪਾਈ, ਪੀ ਮੈਲਾ ਤਨ ਹੋਏ ਗਿਆਨ ਮਹਾਂ ਰਸ ਨਾਈਐ ਪਾਈ। ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਪਾਈ, ਕਿਆ ਮਾਂਗੋ ਕਿਆ ਦੇਹੇ ਪਾਹਣ ਨੀਰ ਪਖਾਲੀਐ ਪਾਈ। ਜਲ ਮੈਂ ਬੂਡੈ ਤੇਹ ਗੁਰ ਬਿਨ ਅਲਖ ਨ ਲਖੀਐ ਪਾਈ, ਜਗ ਬੂਡੈ ਪਤ ਖੋਏ ਮੇਰੇ ਠਾਕੁਰ ਹਾਥ ਵਡਾਈਆਂ ਪਾਈ। ਜੈ ਭਾਵੈ ਤੈ ਦੇ ਬਈਅਰ ਬੋਲੈ ਮੀਠਲੀ ਪਾਈ, ਸਾਚ ਕਹੇ ਪਿਰ ਭਾਏ ਬਿਰਹਿ ਬੇਦੀ ਸੱਚ ਵਸਾ ਪਾਈ। ਅਧਿਕ ਰਹੀ ਹਰ ਰਾਏ ਸਭ ਕੋ ਆਖੇ ਆਪਣਾ ਪਾਈ, ਗੁਰ ਤੇ ਬੁਜੇ ਸੁਜਾਨ ਜੋ ਬੀਤੇ ਸੇ ਉਬਰੇ ਪਾਈ। ਸ਼ਬਦ ਸੱਚਾ ਨਿਸ਼ਾਨ ਈਂਧਨ ਅਧਿਕ ਸਕੇਲੀਐ ਪਾਈ, ਪਾਵਕ ਰੰਚਕ ਪਾਏ ਖਿਨ ਪਲ ਨਾਮ ਹਿਰਦੈ ਵਸੈ ਪਾਈ। ਨਾਨਕ ਮਿਲਨ ਸੁਪਾਏ ਸੂਰਠ ਮਹੱਲਾ ਤੀਜਾ, ਕਰ ਪਹਿਲਾ ਤੇ ਤੁਕੀ ਏਕੋ ਓਂਕਾਰ, ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ, ਜਾਣ ਤੁਧ ਰਾਖ ਲੈ ਹਰ ਜੀਓ, ਹਰ ਨਾਕਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸਰਨਾਈ ਰਹਾਉ, ਭਗਤਾਂ ਨੂੰ ਜਮ ਜੋਹਿ ਨ ਸਾਕੈ ਕਾਲ ਨਾ ਨੇੜੈ ਜਾਈ, ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ। ਰਿੱਧ ਸਿੱਧ ਸਾ ਭਗਤਾਂ ਚਰਨੀ ਲਾਗੀ, ਗੁਰ ਕੈ ਸਹਿ ਸੁਭਾਈ, ਮਨਮੁੱਖਾਂ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸੁਆਉ, ਗੁਰਮੁਖ ਹਿਰਦਾ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਪਾਓ, ਕੂੜ ਕਪਟ ਪਾਜ ਲੈ ਜਾਸੀ
ਮਨ ਮੁਖੀਕਾ ਆਲਾਉ, ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂ ਜਾਤਾ, ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਧਾਤਾ, ਹਉਮੈ ਮਾਰ ਮਨਸਾ ਮਨੈ ਸਮਾਣੀ, ਗੁਰ ਕੈ ਸ਼ਬਦ ਪਛਾਤਾ, ਅਚਿੰਤ ਕੰਮ ਕਰੇ ਪ੍ਰਭ ਤਿਨਕੇ, ਜਿਨ ਹਰ ਕਾ ਨਾਮ ਪਿਆਰਾ, ਗੁਰ ਪ੍ਰਸਾਦ ਸਦਾ ਮਨ ਬਸਿਆ, ਸਭ ਕਾਰਜ ਸਵਾਰਨ ਹਾਰਾ, ਉਹਨਾਂ ਕੀ ਦੀਸ ਕਰੇ ਸਭ ਗੁੱਚਾ, ਜਿਨ ਹਰ ਪ੍ਰਭ ਹੈ ਰਖਵਾਰਾ, ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਮਨ ਮੁਖ ਪੌਂਕ ਮੋਹਿ ਬਿਲ ਲਾਈ, ਆਵਹਿ ਜਾਵਹਿ ਠੌਰ ਨਾ ਪਾਵਹਿ, ਦੁਖ ਮੈਂ ਦੁਖ ਸਮਾਈ, ਗੁਰਮੁਖ ਸੋ ਅੰਮ੍ਰਿਤ ਪੀਵੈ ਪਾਈ, ਸਹਿਜੇ ਸਾਚ ਸਮਾਈ, ਬਿਨ ਸਤਿਗੁਰ ਸੇਵੇ ਜਨਮ ਨਾ ਛੋਡੈ, ਜੇ ਅਨੇਕ ਕਰਮ ਕਰੇ ਅਧਿਕਾਈ, ਵੇਦ ਪੜ੍ਹਾ ਤੈ ਵਾਦ ਵਖਾਣਾ, ਬਿਨ ਹਾਰ ਪਤ ਗਵਾਈ, ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਾਜ ਛੂਟੈ ਗੁਰ ਸਰਨਾਈ, ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚਾ ਸਚਿਆਰਾ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ, ਨਾਨਕ ਤਿਨਕੈ ਸਦ ਬਲਿਹਾਰਾ, ਜਿਨ ਹਰ ਰਾਖਿਆ ਉਰਤਾਰਾ, ਸੂਰਠ ਮਹੱਲਾ ਤੀਜਾ ਦੁਤਕੀ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਪਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਪਾਈ, ਰਾਮ ਨਾਮ ਚੇਤ ਲਾਏ, ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਹੀ ਪਹਾਈ, ਪੂਰਾ ਸਤਿਗੁਰ ਲੈ ਰਲਾਏ, ਰਾਹਾਵ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ, ਸਾਚਾ ਸ਼ਬਦ ਵਿਚਾਰ ਪੌਜਲ ਪਾਰ ਉਤਾਰਨ ਪਾਈ, ਸਤਿਗੁਰ ਬੇੜਾ ਚਾੜ ਮਨੂਰਾ ਤੇ ਕੰਚਨ ਭਏ ਪਾਈ, ਗੁਰ ਪਾਰਸ ਮੇਲ ਮਿਲਾਏ, ਆਪ ਛੋੜ ਨਾਮ ਮਨ ਵਸਿਆ ਪਾਈ, ਜੋਤੀ ਜੋਤ ਮਿਲਾਏ, ਹਉ ਬਾਰੀ ਹਉ ਬਾਰ ਨ ਪਾਈ, ਸਤਿਗੁਰ ਕਉ ਸਦ ਬਲਿਹਾਰ ਜਾਉ, ਨਾਮ ਨਿਧਾਨ ਜਨ ਦਿੱਤਾ ਪਾਈ, ਗੁਰਮਤ ਸਹਿਜ ਸਮਾਉ, ਗੁਰਬਿਨ ਸਹਿਜ ਨਾ ਉਪਜੈ ਪਹਾਈ, ਪੁੱਛੋ ਗਿਆਨੀਆਂ ਜਾਏ, ਸਤਿਗੁਰ ਕੀ ਸੇਵਾ ਸਦਾ ਕਰ ਪਹਾਈ, ਵਿੱਚੋਂ ਆਪ ਗਵਾਏ, ਗੁਰਮਤੀ ਪਉ ਉਪਜੈ ਪਹਾਈ, ਪਉ ਕਰਨੀ ਸਚ ਸਾਰ, ਪ੍ਰੇਮ ਪਦਾਰਥ ਪਾਈਐ ਪਾਈ, ਸਚ ਨਾਮ ਆਧਾਰ, ਜੋ ਸਤਿਗੁਰ ਸੇਵੈ ਆਪਣਾ ਭਾਈ, ਤਿਨਕੈ ਹੋਂ ਲਾਗੋ ਪਾਏ, ਜਨਮ ਸਵਾਰੀ ਆਪਣਾ ਭਾਈ, ਕੁਲਪੀ ਲਈ ਬਖਸ਼ਾਏ, ਸੱਚ ਬਾਣੀ ਸੱਚ ਸ਼ਬਦ ਹੈ ਪਾਈ, ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੈ ਪਹਾਈ, ਤਿਸ ਬਿਘਨ ਨਾ ਲਾਗੈ ਕੋਏ, ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਘਨ ਨਾ ਲਾਗੈ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਤ ਸੰਗਤ ਜੀਓ, ਆਪ ਨਿਤਨਿਮ ਦੇ ਰੂਪ ਵਿੱਚ ਚੱਲ ਰਹੇ ਲੜੀਵਾਰ ਸ੍ਰੀ ਸਹਿਜ ਪਾਠ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ। ਹੁਣ ਸਮਾਂ ਹੈ ਸ਼ਬਦ ਚੌਂਕੀ ਆਸਾ ਦੀ ਵਾਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੀ ਰਸਨਾ ਤੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜਿੱਥੇ ਚੰਨ ਹੁੰਦਿਆਂ ਗੁਰਬਿਨ ਘੋਰੇ ਅੰਦਾਰ ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁਨੇ ਇੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨ ਸਵਨਾ, ਫਲੀਏ ਹੈ ਫੁਲੀਏ ਹੈ ਬੱਪੜੇ, ਧੀ ਤਨ ਵਿੱਚ ਸੁਆ।

ਆਪਿਨੇ ਆਪ ਸਾਜੇ ਆਪਿਨੇ ਚਨਾਉ ਦੁਇ ਕੁਦਰ ਸਾਜੇ ਕਰਿਆ ਸੰਠ ਚਾਹੁ ਦਾਤਾ ਕਰਤਾ ਆਪ ਤੁਸ ਦੇਵੇ ਕਰੇ ਪਸਾਉ ਤੂੰ ਜਾਣੋ ਸਭ ਸਦਨ ਸਿਜਨ ਕਵਾ ਕਰਿਆ ਸੰਠ ਚਾਹੁ।

ਸੱਚੀ ਤੇਰੇ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰਜ ਮੈਂ ਸੋ ਕਛ ਨਿਕਛ ਮਹਲਾ ਪਹਿ।

ਆਏ ਕਿ ਲਿਖਣਾ ਮਿੱਤਰ ਬਹਾਲਿਆ ਤੇ ਸੱਚੇ ਹੀ ਸੱਚ ਨੇ ਬੜਾ ਚੁਣ ਵਾਕੜੇ ਜਮਾਲਿਆ ਥਾਵ ਨਾ ਪਾਇਨ ਕੂੜਿਆ ਮੁਕਾਲੇ ਤੋਂ ਚਾਲਿਆ ਤੇ ਰਹਿਣਾ ਤੇ ਸੇ ਜਨ ਗਏ ਹਾਰ ਵਿਸ਼ਟ ਗਨਵਾਲਿਆ ਲਿਖਣਾ ਮਿੱਤਰ ਬਹਾਲਿਆ।

0: ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਦੀ ਜਹਾਂ, ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ, ਕੁਦਰਤ ਪਾਵਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਤਰ ਕਰਤਾ ਪਾਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ,
1: ਆਪਣੀ ਨੈ ਭੋਗ ਭੋਗ ਕਹਿ ਸਦਾਇਆ।

ਜੇ ਆਪਣੀ ਤਨ ਤੇ ਸਤਿਗੁਰ ਪਾਇਆ, ਇਹੋ ਜਿਹੇ ਬਹੁਤ ਜਨ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇਵੜ ਤਾਤਾ ਗੋ ਨੇ ਸਤਸਨੇ ਲੋਕ ਸੁਭਾਇਆ, ਸਤਿਗੁਰ ਮਿਲਿਆ ਸਚ ਪਾਇਆ ਜਿਨ ਵਿੱਚੋਂ ਗਵਾਇਆ।

ਤਰ੍ਹਾਂ ਨਕਾਰ ਹੈ ਨਾ ਇਹ ਲੈਣ ਰੱਖਣ ਜਾਈਏ। ਜੀਵ ਪਿੰਡ ਸਭ ਦਿਸਦਾਰ ਦੇ ਖਾਦਿਆ ਗਵਾਈਏ, ਜੇ ਲੋੜ ਚੰਗਾ ਆਪਣਾ ਕਰਪਨੋ ਨੀ ਸਦਾਈਏ, ਜੇ ਜਰਵਾਣਾ ਪਰ ਹਰੇ ਜਰਵੇਸ਼ ਕਰਿੰਦੀ ਆਈਏ, ਕੋ ਰਹੇ ਨਾ ਪ੍ਰੀਏ ਪਾਈਏ, ਕੋ ਰਹੇ ਨਾ ਪ੍ਰੀਏ ਪਾਈਏ।

ਪਾੜੀ ਬਿਨ ਸਤਿਗੁਰ ਕਿਣ ਨਾ ਪਾਇਓ, ਬਿਨ ਸਤਿਗੁਰ ਕਿਣ ਨਾ ਪਾਇਆ। ਸਤਿਗੁਰ ਜਿਆ ਰੱਖਣ ਕਰ ਪ੍ਰਗਟਿਆ ਸੁਨਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚ ਮੋਹ ਚੁਕਾਇਆ, ਤੁਮੇ ਵਿਚਾਰ ਹੈ ਜਿਨ ਸੱਚੇ ਸਿਉ ਜਿਤਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ। ਗੁਰੂ

ਤਨ ਸੱਚ ਕਮਾਇਆ, ਸਤਿਗੁਰੁ ਮੇਰੇ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨ ਜਾਣੀ, ਮਨ ਮੁਖ ਜਿਨ ਗਵਾਇਆ, ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ ਕਾਹੇ ਆਇਆ।

ਬਾਣੀ ਭਗਤਰੇ ਮਨ ਭਾਵਦੇ ਦਰਸ ਹੋਣ ਗੀਤ ਗਾਉਂਦੇ ਨਾਨਕ ਮਾ ਬਾਹਰੇ ਦਾ ਟੂਣਾ ਨਹਿਣੀ ਤਾਉਂਦੇ ਇੱਕ ਮੂਲਾ ਬੁਝਨੇ ਆਪਣਾ ਹੁੰਦਾ ਅਵਗਣਾਏ ਦੇ ਹਾਂ ਟਾਡੀ ਕਾ ਨੀ ਜਾਤ ਤੂੰ ਜਾ ਸਦਾਏ ਦੇ

मल उतरै तन करे हच्छा धोए, सच तां परजाणीए जां सच धरे प्यार।

ਸੱਚ ਸਭਨਾ ਹੋਈ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ।

ਲਾਈ ਐ ਕੂੜਾ ਲਾਲ ਛੱਡੀ ਐ ਹੋਏ ਇੱਕ ਮਨ ਅਲੱਗ ਧਿਆਈ ਐ ਫਲ ਦੇ ਹੋ ਪਾਈਏ ਜਿਵੇਂ ਹੀ ਕਰ ਕਮਾਈ ਐ ਜੇ ਹੋਏ ਗੁਰ ਲਿਖਿਆ ਤਾਂ ਤੁੜਤਨ ਦੀ ਪਾਈਏ ਮਥੁੜੀ ਸੇ ਗਵਾਈ ਐ ਮਥੁੜੀ ਸੇ ਗਵਾਈ ਐ।

0: ਨਾ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਅੰਨੇ ਹੋਵੇ ਪ੍ਰਵਾਨ। ਤਖਸਮੇ ਕਾ ਮਹਿਲ ਬਾਇਸੀ, ਕਿਸਮੇ ਭਾਵੇ ਸੋ ਕਰੀ ਮਨੁ ਜਿੰਦਿਆ ਸੁਫਲ ਬਾਇਸ। ਅਦਰਗੇ ਪੈਦਾ ਜਾਏ ਸੀ, ਅਦਰਗੇ ਪੈਦਾ ਜਾਏ।
1: ਕੋਈ ਗਾਵੇ ਰਾਗੀ ਨਾ ਦਿਵੇ ਦਿਵੋ ਭਾਂਤ ਕਰ।

0: ਪਾਣੀ ਜੋ ਹੈ ਜਿਤ ਹਰਿਆ ਸਭ ਕੋਇ ਸੁਤ ਕਿਉਂਕ ਰੱਖੀਐ ਸੁਤ ਪਵੇ ਰਸੋਇ ਨਾਨਕ ਸੁਤ ਕੇ ਬਿਨਾ ਉਤਰੇ ਗਿਆਨ ਉਤਾਰੇ ਤੋਈ ਮਹਲਾ ਪਹਿਲਾ
1: ਮਨ ਕਾ ਸੁਤਕ ਲੋਭ ਹੈ ਦੇਹਵਾ ਸੁਤਕ ਕੂੜ ਅੱਖੀ ਸੁਤਕ

0: ਗੱਦੇ ਜਾਂ ਪੁਰਜਾਏ ਮਹੱਲਾ ਪਹਿਲਾ ਸਭੋ ਸੂਰਕ ਭਰਮ ਹੈ ਦੂਜੈ ਲੱਗੈ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਤੋਂ ਰਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੂਤਕ ਨਾਹੀਂ ਪੌੜੀ
1: ਸਤਿਗੁਰ ਵੱਡਾ ਕਾ ਸਲਾਹੀ ਸੁਜੁਨੀਆਂ ਵਡਿਆਈਆਂ ਸਹਿ ਮੇਲਿਆਂ ਦਰਿਆਈਆਂ ਜਸ ਭਾਣਤ ਮਗ ਸਾਈਆਂ ਕਰ ਹੁਕਮ ਅਸਤਿਕ ਹੱਥ ਤਰ ਵਿੱਚੋਂ ਮਾਰਗ ਦੀਆਂ ਬਰਿਆਈਆਂ ਸਤ ਉੱਠਿਆਂ ਨੂੰ ਆਨੰਦ ਪਈਆਂ ਸਤ ਉੱਠਿਆਂ ਨੂੰ ਆਨੰਦ ਪਈਆਂ।

0: ਪਿਸਿਓ ਤਨ ਗੱਡੀਆਂ ਗੱਡਿਆਂ ਥੁੱਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੈ ਬਿਨ ਨਾਮ ਰਸ ਖਾਹੇ ਨਾਨਕ ਕਿਵੇਂ ਜਾਣੀਐ
1: ਭੰਡ ਜਮੀਏ ਭੰਡ ਨਿਮੀਏ ਭੰਡ ਮੰਗਣ ਵੀ ਆਹੋ ਭੰਡੂ ਹੋਵੇ ਦੋ

0: ਨਾਨਕ ਜੈ ਭੰਡੇ ਬਾਜ ਨਾ ਕੋਈ, ਨਾਨਕ ਭੰਡੇ ਬਾਹਰ ਆਏ ਕੋ ਸੱਚਾ ਸੋਈ। ਜਿਤ ਮੁਖ ਸਦਾ ਸਲਾਹੀਐ ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ ਪੌਣੀ।
1: ਸਭ ਆਖਿਆ ਆਪਣਾ ਸਲਾਹ ਸੋਜਨ ਕੱਢੀਏ, ਕੀਤਾ ਆਪੋ ਆਪਣਾ ਆਪੇ ਦੇਖਣ ਸੰਡੀਐ, ਜਾ ਰਾਣਾ ਨਾ ਯਾਦ ਜਗ ਤੱਕ ਆਇਤ ਗਰਬ ਹੰਡੀਐ। ਮੰਦਾ ਕਿਸੇ ਨਾ ਆਖੀਐ ਬੜ ਅੱਖਰ, ਬੁਝੀਏ ਮੂਰਖ ਨਾਲ, ਜੀਏ ਮੂਰਖ ਨਾਲ।
0: ਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਬਿਠਾ ਰਾਮ ਰਾਜ, ਹੋਈ ਕਰ ਗੱਲ ਸੁਣਾਵੇ ਹਰ ਨਾਮ ਕੇ।

0: ਦਰਗਾਹ ਸਟੀਏ ਮਥੁਕਾ ਫਿੱਕੇ ਪਾਏ ਫਿੱਕਾ ਮੁਰਖ ਆਖੀਏ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਂਚ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਤੀਰਜੇ ਨਾਵੇ ਉਤਰੇ ਨਾਹੀ ਮੈਲ ਜਿਨ ਪਾਟੇ ਅੰਦਰ ਬਾਹਰ ਗੁਦੜ ਤੇ ਭਲੇ ਸੰਸਾਰ ਤੰਨੇ ਹੋ ਲੰਗਾ ਰੱਬ ਸੇਤੀ ਦੇਖਣੇ ਵਿਚਾਰ

0: ਦਰ ਲਈ ਲਿਖਾ ਪੀੜ ਛੁੱਟੇ ਨਾਨਕਾ ਜਿਉ ਤੇਲ ਪੌੜੀ।
1: ਆਪੇ ਹੀ ਕਰਨਾ ਕਲਾ ਬਿਖਤ ਧਾਰੀਐ, ਦੇਖੇ ਕਿਤਾਬ ਨਾ ਤਰਕੇ ਚੁਪਕੀ ਸਾਰੀਐ, ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਐ, ਇਸਕੇ ਜੀ ਪ੍ਰਾਣ ਹੈ ਕਿਸੈ ਮਨੁ ਸਾਰੀਐ, ਆਪਣਾ ਥੀ ਆਪਣਾ ਬੇਕਾਸ ਵਾਰੀ ਆਪੇ ਕਾਸ ਵਾਰੀ।
0: ਅਸਾ ਮਹੱਲਾ ਚੌਥਾ।

ਚਾਦਰ ਕਰੀਮ ਦੇ ਦੀ ਅੱਜ ਸੰਭਾ ਸਾਈ ਕਰਕੇ ਮਾਵਣੀ ਤਾਂ ਛੋਟੀ ਦਿੰਦੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਸਿਰ ਜਾਏ ਸੋ ਕਰੇ ਸਿਰ ਜਾਏ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਤੂੰ ਠਾਕਰ ਤੁਮ ਜੀਓ ਪਿੰਡ ਸਾਬ ਤੂੰ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਉਚੇ ਤੇ ਉਚਾ ਸਗਲ ਸਮਗਰੀ ਤੁਮਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤੀ ਜੀ ਸਹਾਏ ਵਾਰ ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਾਬਤ ਹੋ ਜਾਏ ਤੇ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਧਾਏ ਸਭ ਥਾਈ ਹੋਈ ਸਹਾਏ ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨਤਰ ਖਾਲਸੇ ਚ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਅਗਵਾਈ ਦੇ ਕੇ ਅੰਡਿਠ ਕੀਤਾ ਤਿੰਨਾਂ ਗੁਰਮਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਖਾਲਸੇ ਚ ਬੋਲੋ ਜੀ ਵਾਹ। ਜਿੰਦਾ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚੋਂ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਬੰਨਿਆ ਅਸਹਿ ਤੇ ਕਹਿ ਹਸਾਰ ਦੇ ਸ਼ੀਦੋ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨਤਰ ਖਾਲਸੇ ਚ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨਤਰ ਖਾਲਸੇ ਚ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਛਰਿਆ ਦੇਹ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਜ ਦੇ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਉਣਮੇ ਆਸਰੇ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਵ ਦਾ ਕੋਟਾਨ ਕੁਟ ਸ਼ੁਗਰ ਆਵ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੀ ਦੀਵਾਨਾ ਵਿੱਚ ਆਪ ਦੀ ਇਲਾਹੀ ਬਾਣੀ ਦੇ ਕੀਰਤਨ ਉਪਰੰਤ ਆਪ ਦੀ ਇਲਾਹੀ ਬਾਣੀ ਦੇ ਪਾਠ ਉਪਰੰਤ ਦਾਤਾ ਜੀ ਓ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਸੇਵਾ ਹੋਈ ਸੇਵਾ ਕਰਦਿਆਂ ਹੋਈਆਂ ਬੋਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਦਰ ਪ੍ਰਵਾਂ ਕਰਨੀਆਂ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਣੀਆਂ ਪੰਥ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਪਵਿੱਤਰ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲ ਲਓ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨ ਆਉ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਕੁਆਰੋਏ ਸਭ ਮਿਲੇਂਗੇ ਬਚੇ ਸ਼ਰਨ, ਰਾਜ ਕਰੇਗਾ ਖਾਲਸਾ, ਆ ਕੀ ਰਹਿਣਾ।

ਵਾਹਿਗੁਰੂ ਸਾਹਿਬ ਜੀ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਰਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਸੋ ਕਹੋ ਟਲ ਗੁਰ ਸੇਵੀਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਵ ਸਮਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਡ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਹੁੰਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਪਹਿਲਾ ਕਵਨ ਕਵਨ ਜਾਚੇ ਪ੍ਰਭ ਦਾਤੇ ਤਾਂ ਕੇ ਅੰਤ ਨ ਪਰੇ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਣ ਹਾਰ ਕਵਨ ਕਵਨ ਜਾਚੇ ਪ੍ਰਭ ਦਾਤੇ ਤਾਂ ਕੇ ਅੰਤ ਨ ਪਰੇ ਸ਼ੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਣ ਹਾਰ ਐ ਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਪਰੇ ਪੰਡਾਰ ਰਹਾਉ ਸੁਨ ਸਮਾਧ ਰਹੇ ਲਿਵ ਲਾਗੇ ਏਕਾਏਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤੈ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨ ਛਾਇਆ ਨ ਸੂਰਜ ਚੰਨ ਨ ਜੋਤ ਅਪਾਰ ਸਭ ਦ੍ਰਿਸ਼ਟ ਲੋਚਨ ਅਭਿਅੰਤਰ ਏਕਾ ਨਦਰ ਸੋ ਤ੍ਰਿਪਵਣ ਸਾਰ ਪਵਣ ਪਾਣੀ ਅਗਨ ਤਿਨ ਕੀਆ ਬ੍ਰਹਮਾ ਵਿਸ਼ਨ ਮਹੇਸ਼ ਆਕਾਰ ਸਰਬੈ ਜਾਚਕ ਤੂੰ ਪ੍ਰਭ ਦਾਤਾ ਦਾਨ ਕਰੇ ਆਪਣੇ ਵਿਚਾਰ ਕੋਟ ਤੇਤੀਸ ਜਾਚੇ ਪ੍ਰਭ ਨਾਇਕ ਦੇਂਦੇ ਤੋੜ ਨਾਹੀ ਭੰਡਾਰ ਉਂਦੇ ਭਾਂਡੇ ਕਛੂ ਨਾ ਸਮਾਵੈ ਸੀਧੇ ਅੰਮ੍ਰਿਤ ਪਰੇ ਨਿਹਾਰ ਸਿੱਧ ਸਮਾਧੀ ਅੰਤਰ ਜਾਚੇ ਰਿੱਧ ਸਿੱਧ ਜਾਚ ਕਰੇ ਜੈਕਾਰ ਜੈਸੀ ਪਿਆਸ ਹੋਏ ਮੰਤਰ ਤੈਸੋ ਜਲ ਦੇਵੈ ਪ੍ਰਕਾਰ ਵੱਡੇ ਭਾਗ ਗੁਰਸੇਵੇ ਆਪਣਾ ਭੇਦ ਨਾਹੀ ਗੁਰਦੇਵ ਮਰਾਰ ਤਾਕੋ ਕਾਲ ਨਾਹੀ ਜਮ ਜੋ ਹੈ ਬੁਝੈ ਅੰਤਰ ਸ਼ਬਦ ਵਿਚਾਰ ਅਬ
ताबे अवर न मांगू हर पै नाम नरंजन दीजै प्यार। नानक चातरक अमृत जल मांगै हर जस दीजै कृपा तार। अब तब अवर न मांगू हर पै नाम नरंजन दीजै प्यार। नानक चातरक अमृत जल मांग है हर जस दीजै कृपा तार। वाहिगुरु जी का खालसा वाहिगुरु जी की फतेह। परम सकार जो सत्संग जीओ सतगुरु की अपार बख्श रहमत कृपा हुई है। अमृत वेले सजे दीवाना दियां हाजरियां भरिया ने नेत्र अनुसार बाणी दे पाठ उपरंत आसक वार दे कीर्तन सुन कीते रस प्राप्त कीता उपरंत सरबत दे भले लई पंथ दी चढ़दी कला आप सरबत संगतां दी चढ़दी कला लई गुरु चरणा विच अरदास बेनती होई है। सतगुरु ने पवित्र हुक्मनामे बख्शे जो आप शरदा नाल सरवण कीते ने जो अज दा पावन पवित्र हुक्मनामा आप जी ने सरवण कीता ये उस सरूप दा प्रकाश है उस बीड़ का प्रकाश है जिन्हां बीड़ां का विवाद साढ़े इस शहर के खड़ा किया। जो श्रोमणी प्रबंधक कमेटी अकाल तख्त की मर्यादा अनुसार जो उन्होंने सरूप उन्होंने बीड़ा जिवें जिवें देशों विदेशों में जांदियां ने जां हिंदुस्तान के किसी भी शहर में जांदियां ने उदे मुताबक ये सरूप बीड़ा गुरु महाराज की कृपा नाल एक बड़ी बस दे विच ठीक है। वह 35 या 40 सीटर बस हैगी पर इंतजाम इस तरीके नाल की

0: ਇਸੇ ਤਰ੍ਹਾਂ ਬੈਸ ਵੀ ਉਸ ਸਮੁੰਦਰ ਦੇ ਵਿੱਚ ਚੜ੍ਹਾਈ ਗਈ ਆ। ਇੱਥੋਂ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਉਹਨੂੰ ਉਤਾਰਿਆ ਗਿਆ। ਬਸ ਇਸ ਦੇਸ਼ ਵਿੱਚ ਉਹ ਰੋਡ 'ਤੇ ਨਹੀਂ ਚੱਲ ਸਕਦੀ, ਇਸ ਕਰਕੇ ਉਹਨੂੰ ਟੋਅ ਕਰਕੇ ਲਿਆਂਦਾ ਗਿਆ। ਪਰ ਮੈਂ ਬੇਨਤੀ ਕਰਾਂ, ਜੇ ਸਿੱਖ ਗੁਰਦੁਆਰਿਆਂ ਦੇ ਬਰਖਿਲਾਫ ਬੋਲਣ ਲੱਗ ਪਏ ਨਾ, ਤਾਂ ਫਿਰ ਸਾਡੀ ਥਾਂ ਕੋਈ ਨਹੀਂ ਗੁਰਮੁਖ ਪਿਆਰਿਓ। ਕਿਹੜਾ ਗੁਰਦੁਆਰਾ ਸਾਹਿਬ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਮਾਣ ਅਤੇ ਸਤਿਕਾਰ ਨਹੀਂ ਕਰਦਾ, ਅਤੇ ਕਿਹੜੀ ਪ੍ਰਬੰਧਕ ਕੇਟੀ ਜਿਹੜੀ ਮਾਣ ਅਤੇ ਸਤਿਕਾਰ ਨਹੀਂ ਕਰਦੀ। ਮੈਂ ਬੇਨਤੀ ਕਰ ਰਹੀ ਹਾਂ ਸਾਰੀਆਂ ਵੀਰਾਂ ਨੂੰ, ਭੈਣਾਂ ਨੂੰ, ਸੰਗਤਾਂ ਨੂੰ, ਗੁਰਮੁਖ ਪਿਆਰਿਓ ਇਹਨਾਂ ਦੁਬਦਾ ਵਿਚਾਰਾਂ ਨੂੰ ਛੱਡੋ, ਇੱਕ ਮੁੱਠ ਹੋ ਕੇ, ਇੱਕ ਹੋ ਕੇ, ਇੱਕ ਦਿਖਾਨ ਸਾਹਿਬ ਇੱਕ ਦੇ ਨਾਲ ਜੁੜ ਕੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਦੀ ਆਪਾਂ ਸਾਰੇ ਸਮਰਪਣ ਹੋਈਏ। ਵਾਦਾਂ ਵਿਵਾਦਾਂ ਨੂੰ ਛੱਡੀਏ। ਇਹਨਾਂ 'ਚ ਆਉਣ ਵਾਲੀ ਸਾਡੀ ਜਨਰੇਸ਼ਨ ਹੈ ਜਿਹੜੇ ਸਾਡੇ ਤੋਂ ਬਹੁਤੇ ਜ਼ਿਆਦਾ ਪੜ੍ਹੇ ਲਿਖੇ ਨੇ, ਹਰ ਇੱਕ ਗੱਲ ਉਹਨਾਂ ਨੂੰ ਪਤਾ ਹੈ, ਆਪਾਂ ਜੋ ਮਰਜ਼ੀ ਕਹੀਏ ਉਹ ਹਰ ਇੱਕ ਚੀਜ਼ ਜਾਣਦੇ ਨੇ। ਉਹਨਾਂ ਨੂੰ ਚੰਗਾ ਅਤੇ ਸੁੱਚਾ ਅਤੇ ਸੱਚਾ ਜਿਹੜਾ ਸੰਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹ ਅਸੀਂ ਦੇਣ ਦਾ ਯਤਨ ਕਰੀਏ। ਅਤੇ ਜਿਹਨੇ ਦਰਸ਼ਨ ਕਰਨੇ ਆ ਗੁਰੂ ਗ੍ਰੰਥ ਸਾਹਿਬ ਦਾ, ਮਹਾਰਾਜ ਦਾ ਪ੍ਰਕਾਸ਼ ਹੈ, ਉਹ ਇੱਥੇ ਕਰ ਸਕਦੇ ਨੇ। ਆਓ ਬੜੇ ਪਿਆਰ ਨਾਲ ਸਰਵ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ। ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਪਾਸੋਂ ਫੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ।

ਸਤਿਕਾਰਯੋਗ ਸਤਸੰਗੀ ਜਨੋਂ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਕਰਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਤੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ ਇਸ ਪਾਵਨ ਪਵਿੱਤਰ ਬਚਨ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਰਾਗ ਗੁਜਰੀ ਦੀਆਂ ਅਸ਼ਟਪਦੀਆਂ ਵਿੱਚੋਂ ਸਿਰਲੇਖ ਹੈ ਸ਼ਬਦ ਦਾ, ਰਾਗ ਗੁਜਰੀ ਮਹਲਾ ਪਹਿਲਾ। ਮਹਲਾ ਦਾ ਅਰਥ ਹੈ ਸਰੀਰ ਪਹਿਲਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਿੱਖ ਧਰਮ ਦੇ ਬਾਨੀ, ਤਿੰਨਾਂ ਦਾ ਇਹ ਬਚਨ ਹੈ। ਤੇ ਸ਼ਬਦ ਦੀ ਵਿਚਾਰ ਹਮੇਸ਼ਾ ਹੀ ਜਿਹੜੀ ਹੈ ਉਹ ਰਹਾਉ ਵਾਲੀ ਪੰਕਤੀ ਤੋਂ ਆਰੰਭੀ ਜਾਂਦੀ ਹੈ। ਵੈਸੇ ਇਹ ਵਿਧਾਨ ਹੈ ਕਿ ਜੇ ਅਸੀਂ ਗੁਰਬਾਣੀ ਦਾ ਕੀਰਤਨ ਵੀ ਕਰਨਾ ਹੈ ਤੇ ਜਿਹੜੀ ਟੇਕ ਹੈ ਉਹ ਰਹਾਉ ਵਾਲੀ ਪੰਕਤੀ ਦੀ ਬਣਾਈ ਜਾਵੇ, ਕਿਉਂਕਿ ਰਹਾਉ ਦਾ ਜਿਹੜਾ ਆਪਣਾ ਅਰਥ ਹੈ ਉਹ ਇਹੋ ਹੁੰਦਾ ਹੈ ਜਿਹਨੂੰ ਆਪਾਂ ਪਾਊਜ਼ ਕਹਿੰਦੇ ਹਾਂ, ਰੁਕਣਾ, ਠਹਿਰਨਾ। ਤੋ ਬਾਕੀ ਜਿਹੜਾ ਸਾਰਾ ਸ਼ਬਦ ਹੈ ਇਸ ਪੰਕਤੀ ਦੇ ਆਲੇ ਦੁਆਲੇ ਘੁੰਮਦਾ ਹੈ। ਪਰ ਬਹੁਤੀ ਵਾਰ ਐਸਾ ਹੁੰਦਾ ਨਹੀਂ, ਕਿਉਂਕਿ ਜਦੋਂ ਕੀਰਤਨ ਵੀ ਕੀਤਾ ਜਾਂਦਾ ਹੈ ਤੇ ਕੋਈ ਵੀ ਪੰਕਤੀ ਚੁੱਕ ਕੇ ਉਹਦੀ ਟੇਕ ਬਣਾ ਕੇ ਕੀਰਤਨ ਕਰ ਲਿਆ ਜਾਂਦਾ ਹੈ। ਬਟ ਇਹਦੀ ਵੀ ਇੱਕ ਜਿਹੜਾ ਪ੍ਰੋਪਰ ਵੇ ਹੈ, ਇਹਦਾ ਜਿਹੜਾ ਪ੍ਰੋਪਰ ਤਰੀਕਾ ਹੈ ਉਹ ਇਹੋ ਹੀ ਹੈ ਵੀ ਸ਼ਬਦ ਵਿੱਚ ਜਿਹੜੀ ਪੰਕਤੀ ਰਹਾਉ ਵਾਲੀ ਆਉਂਦੀ ਹੈ ਨਾ, ਉਸ ਪੰਕਤੀ ਨੂੰ ਵਾਰ ਵਾਰ ਦੁਹਰਾਇਆ ਜਾਵੇ। ਕਿਉਂਕਿ ਜੇ ਤੁਸੀਂ ਕੀਰਤਨ ਸੁਣਨ ਵਾਲੀ ਸੰਗਤ ਹੋ ਤੁਹਾਨੂੰ ਪਤਾ ਹੈ ਵੀ ਜਦੋਂ ਰਾਗੀ ਸਿੰਘ ਕੀਰਤਨ ਕਰਦੇ ਨੇ ਨਾ ਤੇ ਜਦੋਂ ਉਹ ਸਾਰਾ ਸ਼ਬਦ ਪੜ੍ਹਦੇ ਨੇ ਤੇ ਉਸ ਸ਼ਬਦ ਵਿੱਚ ਇੱਕ ਪੰਕਤੀ ਨੂੰ ਵਾਰ ਵਾਰ ਲੈ ਕੇ ਆਉਂਦੇ ਨੇ। ਜਿਵੇਂ ਫੋਰ ਐਗਜ਼ਾਮਪਲ ਗੱਲ ਕਰੀਏ, ਵਾਰ ਵਾਰ ਉਹ ਪੜ੍ਹਦੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਸ ਪੰਕਤੀ ਨੂੰ ਉਹ ਵਾਰ ਵਾਰ ਰਿਪੀਟ ਕਰਦੇ ਨੇ, ਨਾਲ ਨਾਲ ਸਾਰਾ ਸ਼ਬਦ ਪੜ੍ਹਿਆ ਜਾਂਦਾ। ਪਰ ਵੈਸੇ ਤਰੀਕਾ ਦਰੁਸਤ ਨਹੀਂ ਹੈ। ਚਲੋ ਪੜ੍ਹਿਆ ਤੇ ਭਾਵੇਂ ਸ਼ਬਦ ਹੀ ਜਾ ਰਿਹਾ ਹੈ, ਪਰ ਹਰ ਚੀਜ਼ ਦਾ ਇੱਕ ਵਿਧਾਨ ਹੁੰਦਾ ਹੈ। ਤਰੀਕਾ ਇਹ ਹੈ ਵੀ ਜਿਹੜੀ ਉਸ ਸ਼ਬਦ ਵਿੱਚ ਪੰਕਤੀ ਰਹਾਉ ਵਾਲੀ ਹੈ ਉਹਨੂੰ ਵਾਰ ਵਾਰ ਪੜ੍ਹਿਆ ਜਾਵੇ। ਜੇ ਇਹਨਾਂ ਸ਼ਬਦਾਂ ਵਿੱਚ ਰਹਾਉ ਵਾਲੀ ਪੰਕਤੀ ਨਹੀਂ ਹੈ, ਉਹਦੀ ਅਖੀਰਲੀ ਤੁਕ ਜਿਹੜੀ ਹੈ ਜਾਂ ਉਹਦੀ ਪਹਿਲੀ ਤੁਕ ਜਿਹਨੂੰ ਟੇਕ ਬਣਾਇਆ ਜਾਂਦਾ ਹੈ। ਤੋ ਇੱਦਾਂ ਹੀ ਜਦੋਂ ਕਥਾਵਾਚਕ ਸਿੰਘ ਵਿਚਾਰਾਂ ਦਿੰਦੇ ਨੇ ਉਹ ਵੀ ਸਭ ਤੋਂ ਪਹਿਲਾਂ ਜਿਹੜੀ ਪੰਕਤੀ ਵਿਚਾਰਦੇ ਨੇ ਉਹ ਕਿਹੜੀ ਵਿਚਾਰਦੇ ਨੇ? ਰਹਾਉ ਵਾਲੀ ਪੰਕਤੀ। ਕਈ ਸ਼ਬਦਾਂ ਵਿੱਚ ਇੱਕ ਵਾਰ ਆਇਆ ਹੈ, ਦੋ ਵਾਰ ਵੀ ਆਇਆ ਹੈ, ਇੱਦਾਂ ਦੋ ਤੋਂ ਵਧੇਕ ਵਾਰ ਵੀ ਆਇਆ ਹੈ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਐ ਜੀ ਜਪ ਤਪ ਸੰਜਮ ਸੱਚ ਆਧਾਰ। ਤਿੰਨ ਸ਼ਬਦ ਵਰਤੇ ਨੇ ਮਹਾਰਾਜ ਨੇ, ਇੱਕ ਜਪ, ਦੂਜਾ ਤਪ ਤੇ ਤੀਜਾ ਸੰਜਮ। ਹੁਣ ਮਹਾਰਾਜ ਕਹਿੰਦੇ ਨੇ ਵੀ ਹੇ ਵਾਹਿਗੁਰੂ, ਤੇਰਾ ਆਸਰਾ ਹੀ ਮੇਰੇ ਲਈ ਜਪ ਹੈ, ਤੇਰਾ ਆਸਰਾ ਹੀ ਮੇਰੇ ਲਈ ਤਪ ਹੈ ਤੇ ਤੇਰਾ ਆਧਾਰ ਹੀ ਮੇਰੇ ਲਈ ਸੰਜਮ ਹੈ। ਵੀ ਨਾ ਤੇ ਮੈਂ ਕੋਈ ਜਪ ਕਰਦਾ, ਨਾ ਮੈਂ ਕੋਈ ਤਪ ਕਰਦਾ ਤੇ ਨਾ ਸੰਜਮ ਕਰਦਾ। ਸੰਜਮ ਹੁੰਦਾ ਹੈ ਵੀ ਇੰਦਰੀਆਂ ਨੂੰ ਕਾਬੂ ਰੱਖਣ ਦੇ ਲਈ ਕੋਈ ਨਾ ਕੋਈ ਉਪਾਅ ਕਰਨਾ। ਇੰਦਰੀਆਂ ਕੀ ਨੇ? ਅੱਖਾਂ, ਨੱਕ, ਕੰਨ, ਸਾਡੇ ਇਹ ਜਿਹੜੇ ਇੰਦਰੇ ਨੇ ਜਿਹਨਾਂ ਨੂੰ ਆਪਾਂ ਸੈਂਸਸ ਕਹਿੰਦੇ ਹਾਂ, ਅੱਖਾਂ ਵੀ ਨੇ। ਫਿਰ ਪੰਜ ਗਿਆਨ ਇੰਦਰੇ ਹੁੰਦੇ ਨੇ, ਪੰਜ ਕਰਮ ਇੰਦਰੇ ਹੁੰਦੇ ਨੇ। ਕਰਮ ਇੰਦਰੇ ਹੁੰਦੇ ਨੇ ਜਿਹਨਾਂ ਨਾਲ ਅਸੀਂ ਕੋਈ ਕਰਮ ਕਰਦੇ ਹਾਂ, ਤੇ ਗਿਆਨ ਇੰਦਰੇ ਹੁੰਦੇ ਨੇ ਜਿਹਨਾਂ ਤੋਂ ਸਾਨੂੰ ਕੋਈ ਸੈਂਸ ਪ੍ਰਾਪਤ ਹੁੰਦੀ ਹੈ। ਜਿਵੇਂ ਮੰਨ ਲਓ ਸਾਨੂੰ ਟੱਚ ਕੀਤਾ ਕਿਸੇ ਨੇ, ਸਾਨੂੰ ਫੀਲ ਹੋਇਆ।
ਚਮੜੀ ਵੀ ਕੀ ਹੈ? ਗਿਆਨ ਇੰਦਰਾ ਹੈ, ਤੁਹਾਨੂੰ ਕੁਝ ਮਹਿਸੂਸ ਹੁੰਦਾ। ਤੋ ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਤੇ ਇਹਨਾਂ ਇੰਦਰੀਆਂ ਨੂੰ ਕਾਬੂ ਰੱਖਣ ਦੇ ਲਈ ਕੁਝ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਸੀ। ਤੋ ਸਤਿਗੁਰੂ ਮਹਾਰਾਜ ਨੇ ਆਖਿਆ ਵੀ ਮੈਂ ਉਹ ਸੰਜਮ ਨਹੀਂ ਕਰਦਾ ਵੀ ਮੈਂ ਆਪਣੀ ਜ਼ੁਬਾਨ ਨੂੰ ਕਾਬੂ ਰੱਖਣ ਦੇ ਲਈ ਮੈਂ ਕੋਈ ਮੌਨ ਧਾਰ ਕੇ ਬਹਿ ਜਾਵਾਂ। ਮੈਂ ਕੋਈ ਵਰਤ ਰੱਖ ਲਵਾਂ, ਕੋਈ ਐਸਾ ਕੰਮ ਨਹੀਂ ਮੈਂ ਕਰਦਾ। ਇਸੇ ਤਰੀਕੇ ਨਾਲ ਮੈਂ ਕੋਈ ਜਪ ਵੀ ਨਹੀਂ ਕਰਦਾ। ਤੇ ਮੈਂ ਕਈ ਵਾਰ ਬੜਾ ਹੈਰਾਨ ਹੁੰਦਾ ਵੀ ਸਿੱਖੀ ਦੇ ਵਿੱਚ ਤੇ ਇਹਨਾਂ ਕਰਮਾਂ ਦੀ ਮਹਾਰਾਜ ਨੇ ਬੜੀ ਨਿਖੇਧੀ ਕੀਤੀ ਹੈ, ਤੇ ਅਸੀਂ ਸਿੱਖੀ ਵੀ ਕਈ ਵਾਰ ਇਹਨਾਂ ਚੀਜ਼ਾਂ ਨੂੰ ਸਮਝ ਲਿਆ ਵੀ ਫਲਾਨਾ ਬੰਦਾ ਜੀ ਇੰਨਾ ਜਪ ਕਰਦਾ, ਇੰਨਾ ਤਪ ਕਰਦਾ। ਤੁਸੀਂ ਆਮ ਸੁਣਿਆ ਹੋਵੇਗਾ ਇਹ ਗੱਲ, ਉਸ ਬੰਦੇ ਨੇ ਬੜਾ ਜਪ ਕੀਤਾ ਜੀ, ਬੜਾ ਤਪ ਕੀਤਾ। ਹੁਣ ਕੀ ਹੁੰਦਾ ਹੈ ਵੀ ਜਦੋਂ ਨਾ ਸਾਨੂੰ ਕਈ ਵਾਰ ਇਨਫਰੀਰੀਟੀ ਫੀਲ ਹੁੰਦੀ ਹੈ, ਅਸੀਂ ਉਸ ਕੰਪਲੈਕਸ ਵਿੱਚ ਫਸਦੇ ਹਾਂ। ਕਿਵੇਂ? ਜਦੋਂ ਸਾਨੂੰ ਕਿਸੇ ਨੇ ਕਿਹਾ ਵੀ ਫਲਾਨੇ ਬੰਦੇ ਨੇ ਤੇ ਇੱਕ ਦਿਨ ਦੇ ਵਿੱਚ 500 ਪਾਠ ਕੀਤਾ, ਤੇ ਤੁਹਾਡੇ ਮੇਰੇ ਵਰਗੇ ਆਰਾਮ ਨਾਲ ਹੀ ਸੋਚਦੇ ਨੇ, ਲੈ ਆਪਾਂ ਨੂੰ ਗਿਲਟ ਫੀਲ ਹੋਇਆ ਵੀ ਜਿਵੇਂ ਆਪਾਂ ਤੇ 500 ਕਰ ਨਹੀਂ ਸਕਦੇ। ਤੋ ਜਿਹੜਾ ਵੀ ਕੋਈ ਬੰਦਾ ਇੱਦਾਂ ਜਿਤਾਉਂਦਾ ਹੈ ਨਾ, ਤੇ ਉਹ ਕੋਈ ਬਹੁਤੀ ਗੱਲ ਗੁਰਮਤ ਅਨੁਸਾਰ ਨਹੀਂ ਹੈਗੀ, ਉਹਦੇ ਵਿੱਚ ਕੋਈ ਗਿਲਟ ਫੀਲ ਕਰਨ ਵਾਲੀ ਗੱਲ ਨਹੀਂ ਹੈਗੀ। ਸਮਝੋ ਬੇਨਤੀ ਨੂੰ। ਹੁਣ ਤੁਸੀਂ ਘਰਾਂ ਦੇ ਕੰਮ ਕਰਨੇ ਨੇ, ਕਾਰੋਬਾਰ ਕਰਨੇ ਨੇ, ਬੱਚੇ ਪਾਲਣੇ ਨੇ, ਤੇ ਹੋ ਸਕਦਾ ਵੀ ਉਹਦੇ ਉੱਤੇ ਕੋਈ ਜ਼ਿੰਮੇਵਾਰੀ ਨਾ ਹੋਵੇ, ਉਹਦੇ ਉੱਤੇ ਕੋਈ ਰਿਸਪੋਂਸੀਬਿਲਟੀ ਨਾ ਹੋਵੇ, ਉਹਨੇ 500 ਵੀ ਕਰ ਲਿਆ ਹੋਵੇ। ਤੇ ਮੈਂ ਇਹ ਵੀ ਨਹੀਂ ਕਹਿ ਰਿਹਾ ਵੀ ਜੇ ਉਹ ਕਰ ਰਿਹਾ ਹੈ, ਵੈਸੇ ਤੇ ਵਾਰ-ਵਾਰ ਇੱਦਾਂ 500 ਕਰਨ ਦੀ ਲੋੜ ਕੋਈ ਨਹੀਂ, ਪਰ ਚਲੋ ਜੇ ਉਹਨੇ ਕਰ ਲਿਆ ਹੈ, ਕਿਉਂਕਿ ਅਸੀਂ ਨਾ ਕਈ ਵਾਰ ਕਰਮਾਂ ਨੂੰ ਇੱਦਾਂ ਤੋਲਦੇ, ਫਿਰ ਉਹਨੇ ਕੋਈ ਮਾੜਾ ਕੰਮ ਥੋੜਾ ਕੀਤਾ। ਮੁੱਦਾ ਮਾੜੇ ਜਾਂ ਚੰਗੇ ਦਾ ਨਹੀਂ ਹੁੰਦਾ, ਜਿਹਨੂੰ ਤੁਸੀਂ ਐਲਾਨ ਕਰ ਦਿੱਤਾ ਉਹ ਮਾੜਾ ਹੀ ਹੋ ਗਿਆ, ਜਿਹਨੂੰ ਤੁਸੀਂ ਐਲਾਨ ਕਰਕੇ ਲੋਕਾਂ ਉੱਤੇ ਆਪਣਾ ਇੱਕ ਪ੍ਰਭਾਵ ਪਾਇਆ ਨਾ ਵੀ ਮੈਂ 500 ਕੀਤਾ, ਇਹ ਮਾੜਾ ਹੀ ਹੋ ਗਿਆ ਹੈ, ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ। ਤੇ ਸਾਡੇ ਵਰਗੇ ਬੰਦੇ ਗਿਲਟ ਫੀਲ ਕਰਦੇ ਨੇ ਵੀ ਲੈ ਜੀ ਉਹ ਫਲਾਨਾ ਤੇ ਦਿਹਾੜੀ ਦਾ 100 ਪਾਠ ਕਰ ਲੈਂਦਾ, ਮੇਰੇ ਕੋਲ ਇੱਕ ਵੀ ਨਹੀਂ ਹੁੰਦਾ, ਜਾਂ ਮੈਂ ਜੇ ਇੱਕ ਕਰਦਾ ਤੇ ਉਹਨੇ 100 ਕਰ ਲਿਆ ਤੇ ਉਹ ਮੇਰੇ ਤੋਂ ਵੱਧ ਜਪੀ ਤਵੀ ਹੋ ਗਿਆ ਤੇ ਮੈਂ ਤੇ ਕੱਖ ਵੀ ਨਾ ਹੋਇਆ। ਹੋ ਸਕਦਾ ਉਹ 100 ਪਾਠ ਵਾਲੇ ਦਾ ਕੋਈ ਜੀਵਨ ਵਧੀਆ ਨਾ ਹੋਵੇ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ ਹੈ, ਪੜ ਪੜ ਗੱਡੀ ਲੱਧੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ, ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਤੋ ਇਹਦਾ ਅਰਥ ਇਹ ਵੀ ਨਹੀਂ ਹੈ ਵੀ ਆਪਾਂ ਨੂੰ ਇਹ ਛੋਟ ਮਿਲ ਗਈ ਵੀ ਆਪਾਂ ਪੜ੍ਹਨਾ ਨਹੀਂ, ਮੈਂ ਉਹ ਨਹੀਂ ਗੱਲ ਕਰ ਰਿਹਾ, ਬਟ ਆਪਣੇ ਆਪ ਨੂੰ ਇੱਦਾਂ ਗਿਲਟ ਦੇਣ ਦੀ ਵੀ ਲੋੜ ਨਹੀਂ ਹੈ ਵੀ ਕਿਸੇ ਬੰਦੇ ਨੇ 51 ਪਾਠ ਕਰ ਲਏ, ਕਿਸੇ ਨੇ 101 ਕਰ ਲਿਆ, ਕਿਸੇ ਨੇ। ਹੁਣ ਕਾਰੋਬਾਰੀ ਜਿਹੜਾ ਬੰਦਾ ਹੁੰਦਾ ਜਿਹਨੇ ਕੋਈ ਕੰਮ ਕਰਨਾ, ਜਿਹਨੇ ਬੱਚਿਆਂ ਨੂੰ ਸਕੂਲੇ ਛੱਡਣਾ, ਸਕੂਲੋਂ ਲੈ ਕੇ ਆਉਣਾ, ਜਿਹੜੀ ਭੈਣ ਨੇ ਬਾਹਰ ਵੀ ਕੰਮ ਕਰਨਾ, ਘਰੇ ਵੀ ਬੱਚਿਆਂ ਨੂੰ ਸਾਂਭਣਾ ਹੈ, ਤੋ ਇਹ ਜਿੰਨੇ ਕੋਈ ਇੱਦਾਂ ਐਸੀਆਂ ਜਿਹੜੀਆਂ ਪਰਸਨੈਲਿਟੀਆਂ ਹੁੰਦੀਆਂ ਨੇ, ਉਹ ਫਿਰ ਇਹਨੂੰ ਕਹਿੰਦੇ ਨੇ ਜੀ ਸਾਡਾ ਜਪ ਤਪ ਬੜਾ। ਤੋ ਜਿੰਨੇ ਇਹ ਜਪੀ ਤਪੀ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਲਾਈਫ ਵਿੱਚ, ਆਪਣੀ ਜ਼ਿੰਦਗੀ ਵਿੱਚ ਇਹਨਾਂ ਨੂੰ ਕਰਮ ਕਾਂਡੀ ਤੇ ਪਖੰਡੀ ਕਹਿ ਕੇ ਭੰਡਿਆ ਹੈ। ਤੋ ਜਪ ਤਪ ਜਿਹੜਾ ਸ਼ਬਦ ਹੈ ਨਾ, ਕਿਉਂਕਿ ਜਪ ਦਾ ਮਤਲਬ ਦਾ ਜਪਣਾ, ਵੇਖੋ ਇੱਕ ਬਾਣੀ ਦਾ ਨਾਂ ਹੈ ਜਿਹਨੂੰ ਆਪਾਂ ਜਪ ਜੀ ਕਹਿੰਦੇ ਹਾਂ, ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਾ ਨਾਂ ਇਕੱਲਾ ਜਪ ਹੈ। ਜਿਹੜਾ ਜੀ ਸਾਹਿਬ ਹੈ ਉਹ ਆਪਣੇ ਕੋਲੋਂ ਲਾਇਆ, ਕਿਉਂਕਿ ਸਾਡੀ ਇੱਕ ਅੱਜ ਤੋਂ ਸਤਿਕਾਰ ਦਾ ਰੌਲਾ ਪੈਂਦਾ, ਅਸੀਂ ਆਪਣੇ ਹੀ ਕੁਝ ਕ੍ਰਾਈਟੀਰੀਏ ਮਿਥ ਲਏ ਨੇ ਸਤਿਕਾਰ ਦੇ ਵੀ ਆਹ ਚੀਜ਼ ਰਿਸਪੈਕਟ ਹੁੰਦੀ ਹੈ, ਆਹ ਚੀਜ਼ ਰਿਸਪੈਕਟ ਨਹੀਂ ਹੁੰਦੀ। ਤੁਸੀਂ ਸਿਆਣੇ ਬੈਠੇ ਹੋ, ਆਪਾਂ ਨਾ ਘਰਾਂ ਦੇ ਵਿੱਚ ਆਮ ਹੀ ਬੱਚਿਆਂ ਨੂੰ ਕਹਿ ਦਿੰਦੇ ਹੋ ਤੂੰ ਕੀ ਕਰਦਾ, ਉਹ ਫਲਾਨਿਆਂ ਤੂੰ ਆਹ

ਇਹਦਾ ਅਰਥ ਹੈ ਵੀ ਜਿਹੜੀ ਰਿਸਪੈਕਟ ਹੁੰਦੀ ਹੈ ਉਹ ਸ਼ਬਦਾਂ ਦੀ ਮੁਥਾਜ ਨਹੀਂ ਹੁੰਦੀ, ਉਹ ਤੁਹਾਡੇ ਅੰਦਰ ਦਾ ਇੱਕ ਅਹਿਸਾਸ ਹੈ। ਇਹ ਕੋਈ ਚੋਪੜੀ ਪ੍ਰੀਤ ਨਹੀਂ ਹੈ ਜਿਹੜੀ ਬਾਹਰੋਂ ਜਿਵੇਂ ਰੋਟੀ ਚੋਪੜੀ ਹੁੰਦੀ ਹੈ ਵੀ ਬਾਹਰ ਦੀ ਚੋਪੜੀ ਪ੍ਰੀਤ, ਅੰਦਰ ਤੁਸੀਂ ਕਿਸੇ ਲਈ ਛੁਰੀਆਂ ਚੁੱਕੀ ਫਿਰਦੇ ਹੋ, ਅੰਦਰ ਤੁਸੀਂ ਕਿਸੇ ਲਈ ਧੋਖਾ ਚੁੱਕੀ ਫਿਰਦੇ ਹੋ, ਅੰਦਰ ਤੁਸੀਂ ਕਿਸੇ ਲਈ ਕਪਟ ਚੁੱਕੀ ਫਿਰਦੇ ਹੋ, ਤੇ ਬਾਹਰੋਂ ਬੜੇ ਲਿੰਬੇ ਪੋਚੇ ਸ਼ਬਦ ਜਿਹੜੇ ਨੇ ਉਹ ਬੋਲੇ ਜਾ ਰਹੇ ਨੇ। ਬਾਬਾ ਕਬੀਰ ਸਾਹਿਬ ਰੱਬ ਨੂੰ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਹੁਆ। ਹੁਣ ਕਿਹੜੀ ਅਵਸਥਾ ਵਿੱਚ ਹੋਣਗੇ ਮਹਾਂਪੁਰਖੋ? ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਤੋ ਬਾਣੀ ਨੇ ਜਦੋਂ ਸ਼ਬਦਾਂ ਦੀ ਗੱਲ ਕੀਤੀ, ਸ਼ਬਦਾਂ ਦੀ ਚੋਣ, ਅਸੀਂ ਬੜੀ ਰਿਸਪੈਕਟ ਨਾਲ ਬੱਚਿਆਂ ਨੂੰ ਕਹਿ ਦਿੰਦੇ ਸੀ ਉਹ ਤੂੰ ਕੀ ਕਰਦਾ ਹੋਏ ਉਹ ਫਲਾਨ, ਇਹਦਾ ਅਰਥ ਇਹ ਨਹੀਂ ਹੈ ਵੀ ਜਿਹੜਾ ਬੱਚੇ ਨੂੰ ਤੂੰ ਕਹਿ ਰਿਹਾ ਵੀ ਉਹਦੀ ਕੋਈ ਡਿਸਰਿਸਪੈਕਟ ਕਰ ਰਿਹਾ ਹੋ। ਤੋ ਰਿਸਪੈਕਟ ਦੇ ਨਾਂ ਤੇ ਵੀ ਬੜਾ ਕੁਝ ਹੋ ਰਿਹਾ। ਹਰ ਬੰਦੇ ਨੇ ਆਪਣਾ ਇੱਕ ਕ੍ਰਾਈਟੀਰੀਆ ਮਿਥ ਲਿਆ, ਹਰ ਬੰਦੇ ਨੇ, ਹਰ ਬੰਦਾ ਹੀ ਆਪਣੇ ਤਰੀਕੇ ਨਾਲ ਗੱਲਾਂ ਨੂੰ ਕਰਨ ਲੱਗ ਪਿਆ। ਤੇ ਮੈਂ ਤੇ ਪਿਛਲੇ ਦਿਨ ਅਰਜ਼ ਕੀਤੀ ਸੀ ਵੀ ਉਹ ਵੀ ਸਮਾਂ ਸੀ ਸਾਧ ਸੰਗਤ ਜਦੋਂ ਸਾਡੇ ਗੁਰਦੁਆਰੇ ਕੱਚੇ ਸਨ, ਸਾਡੇ ਘਰ ਕੱਚੇ ਸਨ, ਤੇ ਕੀ ਉਦੋਂ ਗੁਰੂ ਸਾਹਿਬ ਦਾ ਸਿੱਖ ਇੱਜ਼ਤ ਤੇ ਰਿਸਪੈਕਟ ਨਹੀਂ ਸੀ ਕਰਦੇ? ਉਦੋਂ ਵੀ ਕਰਦੇ ਸਨ। ਉਹ ਵੀ ਸਮਾਂ ਸੀ ਜਦੋਂ ਜੰਗਲਾਂ ਵਿੱਚ ਸਾਡੇ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਸੀ, ਉਦੋਂ ਸਿੱਖ ਰਿਸਪੈਕਟ ਨਹੀਂ ਸੀ ਕਰਦੇ? ਤੋ ਸਾਨੂੰ ਸਮਝਣ ਦੀ ਲੋੜ ਹੈ ਵੀ ਅਸੀਂ ਬਾਣੀ ਨੂੰ ਕਮਾਉਣਾ ਹੈ, ਜੀਵਨ ਵਿੱਚ ਗੁਰੂ ਦੇ ਉਪਦੇਸ਼ ਤੇ ਸ਼ਬਦ ਨੂੰ ਕਮਾਉਣਾ ਹੈ, ਤੇ ਗੁਰੂ ਦੇ ਸ਼ਬਦ ਨੂੰ, ਉਪਦੇਸ਼ ਨੂੰ ਜੀਵਨ ਵਿੱਚ ਕਮਾਉਣਾ ਜਿਹੜਾ ਹੈ ਉਹ ਸਭ ਤੋਂ ਵੱਡੀ ਰਿਸਪੈਕਟ ਹੈ। ਲੰਬੇ ਪੋਚੇ ਸ਼ਬਦਾਂ ਨਾਲ ਰਿਸਪੈਕਟ ਨਹੀਂ ਹੁੰਦੀ। ਕੋਈ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ $200 ਦਾ ਰੁਮਾਲਾ ਭੇਟ ਕਰ ਰਿਹਾ ਹੈ ਤੇ ਉਹ ਵੀ ਰਿਸਪੈਕਟ ਹੀ ਹੈ, ਤੇ ਜੇ ਕੋਈ 2000 ਦਾ ਕਰ ਰਿਹਾ ਤੇ ਉਹ ਜ਼ਿਆਦਾ ਨਹੀਂ ਹੋ ਚੱਲੀ। ਇਹ ਹਰ ਇੱਕ ਬੰਦੇ ਦੀ ਆਪਣੀ ਸਮਰੱਥਾ ਉੱਤੇ ਹੈ, ਉਹਦੀ ਆਪਣੀ ਜੇਬ ਉੱਤੇ ਹੈ। ਤੋ ਰਿਸਪੈਕਟ ਨੂੰ ਇੱਦਾਂ ਮਾਪਿਆਂ ਤੋਲਿਆ ਨਹੀਂ ਜਾ ਸਕਦਾ, ਇੱਦਾਂ ਮਾਪਿਆਂ ਤੋਲਿਆ ਨਹੀਂ ਜਾ ਸਕਦਾ। ਆ ਜਿਹੜੇ ਹੁਣ ਗਿਆਨੀ ਨੇ ਗੱਲ ਕੀਤੀ, ਕੱਲ੍ਹ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਆਏ 40-50 ਜਾਣੇ, ਕਰ ਗਏ ਪ੍ਰਦਰਸ਼ਨ, ਜਿੰਦਾਬਾਦ ਮੁਰਦਾਬਾਦ। ਤੇ ਮੈਂ ਸੋਚ ਰਿਹਾ ਸੀ ਵੀ ਕਿੰਨੇ ਝੂਠੇ ਤੇ ਫਰੇਬੀ ਨੇ ਸਾਡੇ ਆਗੂ। ਸਭ ਤੋਂ ਵੱਡਾ ਝੂਠ ਪੂਰੀ ਸਰੀ ਦੇ ਵਿੱਚ, ਪੂਰੇ ਕੈਨੇਡਾ 'ਚ ਇਹ ਬੋਲਿਆ ਜਾ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੰਟੇਨਰਾਂ 'ਚ ਆਏ ਨੇ, ਸਭ ਤੋਂ ਪਹਿਲਾ ਝੂਠ। ਹਾਲਾਂਕਿ ਐਸਾ ਨਹੀਂ ਹੈ, ਪਰ ਝੂਠ ਹੀ ਬੋਲਣਾ ਹੈ। ਇੱਕ ਵੀ ਬੋਲਿਆ ਉਹੋ ਜਿਹਾ, ਦੋ ਵੀ ਉਹੋ ਜਿਹੇ, 50 ਵੀ ਉੱਦਾਂ ਦੇ ਤੇ 100 ਵੀ ਉੱਦਾਂ ਦੇ, ਸਭ ਤੋਂ ਪਹਿਲਾਂ ਝੂਠ। ਦੂਜਾ ਇਹ ਬੋਲਿਆ ਜੀ ਮਹਾਰਾਜ ਦੇ ਸਰੂਪ ਠੀਕ ਨਹੀਂ ਹੈਗੇ, ਆ ਪ੍ਰਕਾਸ਼ ਹੈ ਤੁਹਾਡੇ ਸਾਹਮਣੇ, ਦਰਸ਼ਨ ਕਰਿਓ। 225 ਸਰੂਪ ਨੇ, 225 ਸਰੂਪਾਂ ਦੀ ਸੇਵਾ ਸੰਗਤਾਂ ਨੇ ਕੀਤੀ ਇੱਥੇ ਗੁਰਦੁਆਰਾ ਸਾਹਿਬ, ਚੈੱਕ ਕੀਤਾ ਇਕੱਲਾ ਇਕੱਲਾ ਸਰੂਪ। ਦੂਜਾ ਝੂਠ। ਤੋ ਗੁਰੂ ਕਿਰਪਾ ਕਰੇ ਸਾਨੂੰ ਸਮਰਥ ਆਵੇ ਵੀ ਇੱਥੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕਦੀ ਵੀ ਨਾ ਹਾਰੇ। ਹਾਲਾਂਕਿ ਬੜਾ ਸਪਸ਼ਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਠੀਕ ਹੈ ਚਲੋ ਉਹਦੇ ਵਿੱਚ ਹੁਣ ਤਾਂ ਹੈਗੀਆਂ ਨੇ ਆਪਾਂ ਮੰਨਦੇ ਹਾਂ, ਪਰ ਆਖਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਉਹਨਾਂ ਨੂੰ ਆਦੇਸ਼ ਆਇਆ ਵੀ ਤੁਸੀਂ ਇੱਦਾਂ ਦੀ ਕੰਟਰੋਵਰਸੀ ਜਾਂ ਇੱਦਾਂ ਦੇ ਮੁੱਦਿਆਂ ਨੂੰ ਐਵੇਂ ਜਾਣ ਬੁੱਝ ਕੇ ਝੂਠ ਬੋਲ ਕੇ ਨਾ ਛੇੜੋ। ਵੀ ਜਿਹੜੇ ਤਰੀਕੇ ਨਾਲ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ਾਂ ਵਿੱਚ ਭੇਜੇ ਨੇ, ਉਸੇ ਤਰੀਕੇ ਨੂੰ, ਉਸੇ ਪ੍ਰੋਟੋਕਾਲ ਨੂੰ ਹੁਣ ਫੋਲੋ ਕਰਕੇ ਭੇਜਣੇ, ਪਰ ਨਹੀਂ। ਵਕਾਲ ਤਹਿ ਦੇ ਜਹੇਦਾਰ ਨੂੰ ਵੀ ਗਾਲਾਂ, ਇਹ ਵਕਾਊ ਨੇ। ਅੱਛਾ ਜੇ ਤੁਹਾਡੇ ਹੱਕ 'ਚ ਫੈਸਲਾ ਦੇ ਦਿੰਦੇ ਤੇ ਫਿਰ ਵਕਾਊ ਨਹੀਂ ਸਾਨੂੰ, ਕੋਈ ਕ੍ਰਾਈਟੀਰੀਆ ਤੇ ਹੋਣਾ ਚਾਹੀਦਾ ਇਹਨੂੰ। ਤੋ ਬਕਾਇਦਾ ਪਾਲਕੀ ਸਾਹਿਬ ਦੀ ਬੱਸ ਹੈ, ਅਗਿਆਨੀ ਜੀ ਕਹਿ ਰਹੇ ਸੀ 35-40 ਸੀਟਰ ਬੱਸ ਹੈ, ਤੁਹਾਨੂੰ ਭੁਲੇਖਾ ਨਾ ਪੈ ਜਾਵੇ, ਉਹਦੇ ਵਿੱਚ 40 ਸੀਟਾਂ ਨਹੀਂ ਸਨ ਲੱਗੀਆਂ, ਉਹ ਪਾਲਕੀ ਸਾਹਿਬ ਵਾਲੀ ਸੀ ਅੰਦਰੋਂ, ਉਹ ਜਿਹੜੀ ਬੱਸ ਹੈ ਨਾ ਸੀਟਾਂ ਨਹੀਂ ਸੀ ਹੈਗੀਆਂ ਉਹਦੇ ਵਿੱਚ, ਜਿਵੇਂ ਬਹਿਣ ਵਾਲੀਆਂ ਸੀਟਾਂ ਹੁੰਦੀਆਂ ਇਹ ਨਹੀਂ ਹੁੰਦੀਆਂ। ਉਹ ਕਹਿੰਦੇ ਨੇ ਜੀ ਜਹਾਜ਼ ਵਿੱਚ ਆਉਣੇ ਚਾਹੀਦੇ ਨੇ, ਜਹਾਜ਼ ਦਾ ਇੱਕ ਪ੍ਰੋਟੋਕਾਲ ਹੈ। ਤੁਸੀਂ ਸਾਰਿਆਂ ਨੇ ਜਹਾਜ਼ਾਂ 'ਚ ਸਫ਼ਰ ਕੀਤਾ ਨਾ, ਜਦੋਂ ਆਪਾਂ ਸੀਟ ਉੱਤੇ ਬਹਿੰਦੇ ਹਾਂ ਤਾਂ ਕੀ ਲਾਉਣੀ ਪੈਂਦੀ ਆਪਾਂ ਨੂੰ? ਬੈਲਟ ਲਾਉਣੀ ਪੈਂਦੀ ਨਾ, ਮੰਨ ਲਓ ਜਹਾਜ਼ ਰਸਤੇ ਵਿੱਚ ਇੱਦਾਂ ਕਰੇ ਡੋਲੇ। ਉਹਨਾਂ ਦਾ ਪ੍ਰੋਟੋਕਾਲ ਇਹ ਹੈ ਵੀ 8 ਸਰੂਪ ਤੁਹਾਨੂੰ ਇਕੱਠੇ ਰੱਖਣੇ ਪੈਣੇ, ਇੱਕ ਦੇ ਉੱਤੇ ਦੂਜਾ, ਦੂਜੇ ਉੱਤੇ ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, 8। ਮਤਲਬ ਜਦੋਂ ਉਹ ਵੱਡਾ ਇੱਦਾਂ ਬਣ ਜਾਊਗਾ ਨਾ,

0: ਫਿਰ ਉਹਨੂੰ ਸੀਟ ਦੇ ਉੱਤੇ ਰੱਖਿਆ ਜਾਊਗਾ, ਫਿਰ ਉਹਦੇ ਉੱਤੇ ਬੈਲਟ ਲਾਈ ਜਾਊਗਾ। ਇੱਦਾਂ ਲਿਆਉਂਦੇ ਫਿਰ ਠੀਕ ਸੀ। ਜਹਾਜ਼ਾਂ ਦੀਆਂ ਸੀਟਾਂ 'ਤੇ ਸ਼ਰਾਬਾਂ ਨਹੀਂ ਡੁੱਲੀਆਂ ਹੁੰਦੀਆਂ, ਜਹਾਜ਼ਾਂ ਦੀਆਂ ਸੀਟਾਂ ਉੱਤੇ ਕੀ ਉੱਥੇ ਲੈਟਰਿਨ ਬਾਥਰੂਮ ਨਹੀਂ ਹੈਗੇ ਅੰਦਰ? ਕੀ ਜਹਾਜ਼ਾਂ ਵਿੱਚ ਲੋਕ ਸਿਗਰਟਾਂ ਨਹੀਂ ਪੀਂਦੇ? ਕੋਈ ਸਪੈਸ਼ਲ ਜਹਾਜ਼ 'ਤੇ ਸਿੱਖ ਕੋਲ ਕੌਮ ਕੋਲ ਕੋਈ ਹੈ ਨਹੀਂ ਵੀ ਜਿਹੜਾ, ਜੇ ਸਪੈਸ਼ਲ ਜਹਾਜ਼ ਬਣਾਉਣਾ ਹੋਵੇ ਤੇ ਜੇ ਅੱਜ ਉਹਦਾ ਆਰਡਰ ਕਰੋਗੇ ਤੇ 30 ਸਾਲ ਬਾਅਦ ਉਹ ਜਹਾਜ਼ ਮਿਲਣਾ। ਇਹਦਾ ਮਤਲਬ 30 ਸਾਲ ਫਿਰ ਗੁਰਦੁਆਰੇ ਜਿਹੜੇ ਨੇ ਉਹ ਸਰੂਪ ਨਾ ਮੰਗਾਉਣ, ਜੇ ਕਿਸੇ ਸਿੱਖ ਨੂੰ ਘਰੇ ਚਾਹੀਦਾ ਨਾ ਮੰਗਾਉਣ। ਪਹਿਲੇ ਸਮਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕੈਨੇਡਾ ਵਿੱਚ ਕਿਵੇਂ ਆਏ ਨੇ, ਪਹਿਲੀ ਗੱਲ ਇਹ ਹੈ ਕਿੱਦਾਂ ਆਏ ਨੇ। ਤੋ ਜਾਣ ਬੁੱਝ ਕੇ ਜਿੱਧਰ ਅਸੀਂ ਜੁੜਨਾ ਹੈ ਉੱਧਰ ਸਾਨੂੰ ਜੋੜਿਆ ਨਹੀਂ ਜਾ ਰਿਹਾ। ਜਿਹੜੇ ਕੋਈ ਇਹ ਵੀ ਕਹਿੰਦੇ ਨੇ ਵੀ ਜਹਾਜ਼ ਵਿੱਚ ਮੰਗਾਓ, ਤੇ ਮੈਂ ਤੁਹਾਨੂੰ ਸਪਸ਼ਟ ਕੀਤਾ ਵੀ ਇੱਦਾਂ ਨਹੀਂ ਹੋ ਸਕਦਾ ਕਿ ਸਰੂਪ ਮੰਗਾਉਣ ਲਈ ਉਹ, ਚਲੋ ਜੇ ਤਾਂ ਸ਼੍ਰੋਮਣੀ ਕਮੇਟੀ ਕਹਿੰਦੀ ਉਹ ਕਹਿੰਦੇ ਅਰਬਾਂ ਡਾਲਰ ਫਿਰ ਅਸੀਂ ਉੱਥੇ ਹੀ ਖਰਚ ਦਈਏ ਵੀ ਜਹਾਜ਼ ਦੇ ਉੱਤੇ। ਤੋ ਸਾਨੂੰ ਸਮਝਣ ਦੀ ਲੋੜ ਹੈ, ਸਾਨੂੰ ਉਲਝਾਇਆ ਕਿਧਰ ਜਾ ਰਿਹਾ ਵੀ ਇੱਕ ਬੱਸ ਬਣੀ ਹੈ, ਜਿਹੜੀ ਸਿੱਧੀ ਜਿਹੀ ਗੱਲ ਹੈ ਵੀ ਇੱਕ ਬੱਸ ਬਣੀ ਹੈ, ਉਹ ਪਾਲਕੀ ਸਾਹਿਬ ਦੇ ਰੂਪ ਵਿੱਚ ਬੱਸ ਹੈ। ਤੇ ਜਿਵੇਂ ਇੱਥੇ ਸੋਖਾ ਸਾਲ ਵਾਲੇ ਰੂਮ ਦੇ ਵਿੱਚ ਮਹਾਰਾਜ ਦੀਆਂ ਬੀੜਾਂ ਤੁਸੀਂ ਵੇਖੋ ਵੀ ਇੱਕ ਤੋਂ ਵਧੀਕ ਇੱਦਾਂ ਇੱਕ ਬੈੱਡ ਦੇ ਉੱਤੇ ਪਈਆਂ ਹੁੰਦੀਆਂ ਨੇ, ਉਦਾਂ ਹੀ ਬੱਸ ਵਿੱਚ ਪਈਆਂ ਸੀ। ਉਹਨਾਂ ਨੂੰ ਕਮਰ ਕੱਸੇ ਲੱਗੇ ਸੀ, ਪੰਜਾਂ ਪਿਆਰਿਆਂ ਨੇ ਅਰਦਾਸ ਬੇਨਤੀ ਕਰਕੇ ਬੱਸ ਤੋਰੀ, ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਬੱਸ ਆ ਗਈ ਗੁਰਦੁਆਰੇ, ਦੈਟਸ ਆਲ। ਗੁਰੂ ਦੀ ਬੇਅਦਬੀ ਕਿਵੇਂ ਹੋ ਗਈ? ਕੀ ਗੁਰੂ ਸਾਡੇ ਵਰਗੀ ਦੇਹ ਹੈ, ਮੇਰੇ ਵਰਗੀ ਹੈ, ਤੁਹਾਡੇ ਵਰਗੀ? ਗੁਰੂ ਨੂੰ ਭੁੱਖ, ਤਰੇ, ਪਾਣੀ, ਪਿਆਸ ਲੱਗਦੀ ਹੈ? ਕੀ ਗੁਰੂ ਉਸ ਵਕਤ ਕੈਨੇਡਾ 'ਚ ਨਹੀਂ ਸੀ ਹੈਗਾ ਜਦੋਂ ਉਸ ਬੱਸ ਦੇ ਵਿੱਚ ਸੀ? ਤੇ ਗੁਰੂ ਗ੍ਰੰਥ ਸਾਹਿਬ ਕੈਨੇਡਾ 'ਚ ਨਹੀਂ ਸੀ ਹੈਗਾ, ਇੱਥੇ ਵੀ ਸੀ। ਤੋ ਜਾਗਤ ਜੋਤ ਦਾ ਤੇ ਮਤਲਬ ਇਹ ਹੈ ਜਿਹੜਾ ਹਰ ਇੱਕ ਜਗ੍ਹਾ ਹੈ, ਹਰ ਇੱਕ ਥਾਂ ਦੇ ਉੱਤੇ ਹੈ। ਤੋ ਉਹ ਸਾਨੂੰ ਸਿਆਣੇ ਬਣਨ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹ ਨਹੀਂ ਹੈ ਵੀ ਪੂਰੇ ਹਾਲ ਦੇ ਵਿੱਚ 100 ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰ ਲਓ ਤੇ ਸੁਣਨ ਵਾਲਾ ਇੱਕ ਵੀ ਨਾ ਹੋਵੇ, ਇਹਨੂੰ ਬੇਅਦਬੀ ਨਹੀਂ ਮੰਨਦੇ ਆਪਾਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹ ਨਹੀਂ ਹੈ ਵੀ ਇੱਕ ਪਾਸੇ ਪਾਠ ਪੜਿਆ ਜਾ ਰਿਹਾ, ਦੂਜੇ ਪਾਸੇ ਨਾਲ ਕੀਰਤਨ ਹੋ ਰਿਹਾ। ਸਿੱਖ ਰਹਿਤ ਮਰਿਆਦਾ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਕਹਿੰਦੀ ਹੈ ਵੀ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੋਵੇ, ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਹੋਵੇ, ਤੇ ਕਥਾ ਕੀਰਤਨ ਨਹੀਂ ਹੋ ਸਕਦਾ। ਇੱਕੋ ਸਮੇਂ ਇੱਕ ਚੀਜ਼ ਹੀ ਚੱਲਣੀ ਚਾਹੀਦੀ ਹੈ। ਕਿੰਨੇ ਕੁ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੰਨਦੇ ਨੇ? ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਿਹੜੀ ਹੈ ਉਹ ਕਹਿੰਦੀ ਹੈ ਵੀ ਇੱਕ ਵੇਲੇ ਇੱਕ ਹਾਲ ਵਿੱਚ ਇੱਕੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਸਕਦਾ। ਤੁਸੀਂ 50-50 ਗੁਰੂ ਗ੍ਰੰਥ ਸਾਹਿਬ ਦੇ ਪਾਠ ਇੱਦਾਂ ਕਰਕੇ ਲੜੀਵਾਰ ਇੱਕੋ ਜਗ੍ਹਾ ਉੱਤੇ ਰੱਖ ਕੇ ਤੇ ਸੁਣਨ ਵਾਲਾ ਇੱਕ ਵੀ ਨਹੀਂ, ਤੇ ਜਦੋਂ ਤੁਸੀਂ ਪਾਠ ਪੜ੍ਹਦੇ ਹੋ ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ? ਤੋ ਸਾਨੂੰ ਉਲਝਾ ਲਿਆ ਗਿਆ। ਤੋ ਕੁਝ ਜਿਹੜਾ ਡੇਰਾਵਾਦ ਹੈ ਉਹ ਸਾਨੂੰ ਗਿਲਟ ਫੀਲ ਕਰਾਉਂਦਾ ਇਹ ਕਹਿ ਕੇ ਵੀ ਮੈਂ ਇੰਨੇ ਕਰ ਲਏ, ਮੈਂ ਉਨੇ ਕਰ ਲਏ। ਵੇਖੋ ਬਾਣੀ ਦਾ ਵਚਨ ਪੜ੍ਹੋ, ਸਤਿਗੁਰ ਨੇ ਜਿਹੜੀ ਅੱਜ ਗੱਲ ਆਖੀ, ਆਖਿਆ ਰੱਬ ਜੀ ਸੱਚ ਨੂੰ ਜੀਵਨ ਵਿੱਚ ਧਾਰਨ ਕਰਨਾ ਹੀ ਮੇਰੇ ਲਈ ਜਪ ਹੈ, ਸੱਚ ਨੂੰ ਜੀਵਨ ਵਿੱਚ ਧਾਰਨ ਕਰਨਾ ਹੀ ਮੇਰੇ ਲਈ ਕੀ ਹੈ? ਤਪ ਹੈ। ਐ ਜੀ ਜਪ ਤਪ ਸੰਜਮ ਸੱਚ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਹੁਣ ਇਹ ਤਾਂ ਗੁਰੂ ਸਾਹਿਬ ਸੱਚ ਕਹਿੰਦੇ ਨੇ, ਇਹਨੂੰ ਇੱਦਾਂ ਵੀ ਸਮਝ ਲਓ ਮਹਾਰਾਜ ਦੀ, ਮਹਾਰਾਜ ਕਹਿੰਦੇ ਨੇ ਸੱਚਾ ਨਾਮ ਮੇਰਾ ਆਧਾਰ ਹੈ, ਮੇਰੀਆਂ ਹੋਰ ਭੁੱਖਾਂ ਹੈ ਹੀ ਕੋਈ ਨਹੀਂ, ਹੋਰ ਮੈਨੂੰ ਕੋਈ ਭੁੱਖ ਲੱਗਦੀ ਕੋਈ ਨਹੀਂ। ਐ ਜੀ ਜਪ ਤਪ ਸੰਜਮ ਸੱਚ ਆਧਾਰ। ਧੰਨ ਗੁਰੂ ਗਰੀਬ ਨਿਵਾਜ ਮਹਾਰਾਜ ਇੱਕ ਬਚਨ ਬੜਾ ਪਿਆਰਾ ਰੱਖਦੇ ਨੇ, ਉਹ ਕਹਿੰਦੇ ਨੇ ਕੋਈ ਪੜਤਾ ਸਹਿਸਾ ਕਿਰਤਾ, ਆਖਿਆ ਕੋਈ ਔਖੇ ਔਖੇ ਗ੍ਰੰਥ ਪੜ੍ਹਦਾ, ਸਹਿਸਾ ਕਿਰਤਾ, ਮਾਘ ਦੀ ਪ੍ਰਕਿਰਤੀ ਬੋਲੀ ਦੇ ਬੜੀ ਔਖੀ ਭਾਸ਼ਾ ਦੇ ਕੋਈ ਗ੍ਰੰਥ ਪੜ੍ਹਦਾ, ਉਹ ਕਹਿੰਦਾ ਹੁਣ ਮੈਂ ਰੱਬ ਦੇ ਨੇੜੇ ਹੋ ਗਿਆ। ਕੋਈ ਪੜਤਾ ਸਹਿਸਾ ਕਿਰਤਾ, ਕੋਈ ਪੜੈ ਪੁਰਾਣਾ, ਤੇ ਕੋਈ ਕੀ ਪੜਦਾ? ਪੁਰਾਣਾ ਦੇ ਪਾਠ ਕਰਦਾ। ਕੋਈ ਨਾਮ ਜਪੈ ਜਪ ਮਾਲੀ, ਤੇ ਕੋਈ ਕੀ ਕਹਿੰਦਾ? ਕਹਿੰਦਾ ਮੈਂ ਮਾਲਾ ਫੜ ਕੇ ਨਾਮ ਜਪਦਾ, ਸਾਰੇ ਇੱਦਾਂ ਕਹਿੰਦੇ ਨੇ। ਕੋਈ ਨਾਮ ਜਪੈ ਜਪ ਮਾਲੀ, ਲਾਗੈ ਤਿਸੈ ਧਿਆਨਾ। ਕਹਿਣ ਲੱਗੇ ਹੁਣ ਮੇਰਾ ਧਿਆਨ ਲੱਗੂਗਾ, ਇੱਦਾਂ ਸੋਚਦੇ ਨੇ ਲੋਕ, ਵੱਖ ਵੱਖ ਆ ਕਰਮ ਕਰਦੇ ਨੇ। ਮਹਾਰਾਜ ਤੁਸੀਂ ਕੀ ਕਰਦੇ ਹੋ? ਕਹਿੰਦੇ ਅਬ ਹੀ ਕਬ ਹੀ ਕਿਸ਼ੂ ਨਾ ਜਾਨਾ, ਤੇਰਾ ਇੱਕੋ ਨਾਮ ਪਛਾਣਾ। ਹੇ ਵਾਹਿਗੁਰੂ, ਮੈਂ ਤੇ ਤੇਰੇ ਇੱਕੋ ਦਾ ਆਸਰਾ ਲਿਆ ਹੋਇਆ, ਤੇਰੇ ਇੱਕੋ ਦੇ ਨਾਮ ਨੂੰ ਪਛਾਣਦਾ। ਨਾ ਮੈਂ ਪੜ੍ਹਾਂ ਸਹਿਸਕ੍ਰਿਤ ਹੀ, ਨਾ ਪੜ੍ਹਾਂ ਮੈਂ ਕੋਈ ਪੁਰਾਣ, ਨਾ ਮੈਂ ਹੱਥ 'ਚ ਫੜਾਂ ਮਾਲਾ, ਮੇਰਾ ਤੇ 24 ਘੰਟੇ ਸੁਰਤ ਤੇਰੇ ਹੁਕਮ ਦੇ ਵਿੱਚ ਹੀ ਰਹਿੰਦੀ ਹੈ। ਤੂੰ ਮਹਾਰਾਜ ਨੇ ਬਖਸ਼ਿਸ਼ ਕੀਤੀ, ਨਾ ਜਾਣਾ ਹਰੇ ਮੇਰੀ ਕਵਣ ਗਤੇ। ਹੁਣ ਇਹਨਾਂ ਮੁਤਾਬਕ ਪਤਾ ਨਹੀਂ ਮੇਰੀ ਗਤੀ ਹੋਣੀ ਹੈ ਕਿ ਨਹੀਂ ਹੋਣੀ, ਮੇਰਾ ਕੀ ਬਣੇਗਾ, ਕਿਉਂਕਿ ਇੱਥੇ ਹਰ ਇੱਕ ਦੀ ਆਪਣੀ ਆਈਡੋਲੋਜੀ ਹੈ। ਬਾਬੇ ਨੇ ਬਾਣੀ ਵਿੱਚ ਬਚਨ ਰੱਖਿਆ, ਬਾਬਾ ਕਬੀਰ ਸਾਹਿਬ ਨੇ, ਉਹ ਕਹਿੰਦੇ ਜੋਗੀ ਕਹੈ ਜੋਗ ਪਲ ਮੀਠਾ। ਜੋਗੀ ਤੇ ਕਹਿੰਦੇ ਜੋਗ ਕਮਾਓ, ਇਹੋ ਹੀ ਚੰਗੀ ਗੱਲ ਹੈ। ਕੰਨਾਂ 'ਚ ਮੁੰਦਰਾਂ ਪਾ ਲਓ, ਪਿੰਡੇ 'ਤੇ ਸਵਾਹ ਮੱਲ ਲਓ, ਅਤੇ ਜਿਹੜਾ ਜੋਗ ਨਹੀਂ ਕਮਾਉਂਦਾ ਉਹ ਤੇ ਰੱਬ ਤੋਂ ਬੜੀ ਦੂਰ ਹੈ। ਜੋਗੀ ਕਹੈ ਜੋਗ ਪਲ ਮੀਠਾ। ਹਰ ਬੰਦਾ ਆਪਣਾ ਆਪਣਾ ਕਹਿ ਰਿਹਾ, ਹਰ ਬੰਦਾ। ਤੋ ਗੁਰਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਭਾਈ ਹਰ ਮੇਰਾ ਸਿਮਰਤ, ਰੱਬ ਹੀ ਮੇਰੀ ਸਿਮਰਤੀ ਹੈ। ਆ ਜਿਹੜੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰਨਾ ਜਾਣੀ, ਅਕਾਲ ਪੁਰਖ ਵਾਹਿਗੁਰੂ ਹੀ ਮੇਰੀਆਂ ਸਿਮਰਤੀਆਂ ਨੇ, ਵੈਸੇ 27 ਸਿਮਰਤੀਆਂ ਨੇ। ਤੋ ਸਤਿਗੁਰੂ ਮਹਾਰਾਜ ਨੇ ਕਿਹਾ ਹਰ ਮੇਰਾ ਸਿਮਰਤ, ਹਰ ਮੇਰਾ ਸ਼ਾਸਤਰ। ਤੇ ਮੇਰਾ ਸ਼ਾਸਤਰ ਵੀ ਕੀ ਹੈ? ਰੱਬ ਹੀ। ਮੈਂ ਛਿਆਂ ਸ਼ਾਸਤਰਾਂ ਦੀ ਵਿਚਾਰ ਵਿੱਚ ਨਹੀਂ ਪੈਂਦਾ, ਮੈਂ ਤੇ ਰੱਬ ਨੂੰ, ਗੁਰੂ ਨੂੰ ਆਪਣੇ ਜੀਵਨ ਵਿੱਚ ਸਮਝਦਾ, ਉਹਦੀ ਭੈ ਭਾਵਨੀ ਵਿੱਚ ਰਹਿੰਦਾ, ਇਹੋ ਹੀ ਮੇਰਾ ਸ਼ਾਸਤਰ ਹੈ। ਹਰ ਮੇਰਾ ਸਿਮਰਤ, ਹਰ ਮੇਰਾ ਸ਼ਾਸਤਰ, ਹਰ ਮੇਰਾ ਬੰਧਪ, ਹਰ ਮੇਰਾ ਭਾਈ, ਹਰ ਕੀ ਮੈਂ ਭੂਖ ਲਾਗੈ। ਰੱਬ ਦੀ ਮੈਨੂੰ ਭੁੱਖ ਲੱਗਦੀ ਹੈ। ਹਰ ਕੀ ਮੈਂ ਭੂਖ ਲਾਗੈ, ਹਰ ਨਾਮ ਮੇਰਾ ਮਨ ਤ੍ਰਿਪਤੈ, ਹਰ ਮੇਰਾ ਸਾਕ ਅੰਤ ਹੋਏ ਸਿਖਾਈ। ਮੇਰੇ ਲਈ ਰੱਬ ਹੀ ਸਭ ਕੁਝ ਹੈ, ਮੈਂ ਦੁਨੀਆਂ ਵਾਂਗੂ ਕਰਮ ਕਾਂਡਾਂ ਵਿੱਚ ਉਲਝਦਾ ਨਹੀਂ। ਇਹੋ ਗੱਲ ਸਤਿਗੁਰੂ ਨੇ ਅੱਜ ਇੱਥੇ ਆਖੀ। ਐ ਜੀ ਜਪ ਤਪ ਸੰਜਮ ਸੱਚ ਆਧਾਰ। ਸੱਚ ਨੂੰ ਜੀਵਨ ਵਿੱਚ ਧਾਰਨ ਕਰਨਾ ਜਪ ਹੈ। ਸੱਚ ਨੂੰ ਜੀਵਨ ਵਿੱਚ ਧਾਰਨ ਕਰਨਾ ਹੀ ਕੀ ਹੈ? ਤਪ ਹੈ। ਤਪ ਕਿਹਨੂੰ ਕਹਿੰਦੇ ਨੇ? ਤਪ ਹੁੰਦਾ ਹੈ ਜੀ ਬੜਾ ਕਠਿਨ, ਜਿਵੇਂ ਕੋਈ ਅੱਗ ਅੱਗੇ ਬੈਠਾ, ਕੋਈ ਪੁੱਠਾ ਲੜਕ ਰਿਹਾ, ਕਿੱਡਾ ਔਖਾ ਕੰਮ ਹੁੰਦਾ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਵੀ ਸੱਚ ਨੂੰ ਜੀਵਨ ਵਿੱਚ ਧਾਰਨ ਕਰਨਾ ਕੋਈ ਸੌਖਾ ਕੰਮ ਹੈ? ਸਭ ਤੋਂ ਔਖਾ ਟਾਸਕ ਬੰਦੇ ਦੀ ਲਾਈਫ ਦਾ ਉਹ ਹੁੰਦਾ ਹੈ ਜਦੋਂ ਉਹ ਗੁਰੂ ਵਾਲੇ ਸੱਚ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਦਾ। ਪੁੱਠੇ ਲੜਕ ਲੈਣਾ ਕੋਈ ਵੱਡੀ ਗੱਲ ਨਹੀਂ। ਤੋ ਮਹਾਰਾਜ ਪਹਿਲੇ ਬੰਦ ਵਿੱਚ ਕਹਿੰਦੇ ਨੇ, ਇਹਦੀ ਅਗਲੀ ਪੰਕਤੀ ਹੈ, ਹਰ ਹਰ ਨਾਮ ਦੇ ਸੁੱਖ ਪਾਈਏ ਤੇਰੀ ਭਗਤ ਭਰੇ ਭੰਡਾਰ। ਹੇ ਰੱਬ ਜੀ ਮੈਨੂੰ ਆਪਣਾ ਨਾਮ ਦੇ ਤਾਂ ਕਿ ਮੈਂ ਆਤਮਕ ਸੁੱਖ ਮਾਣ ਸਕਾਂ, ਤੇਰੀ ਭਗਤੀ ਦੇ ਤੇ ਭੰਡਾਰ ਭਰੇ ਪਏ ਨੇ। ਕਵਨ ਕਵਨ ਜਾਚੈ ਪ੍ਰਭ ਦਾਤੇ ਤਾਂ ਕਿ ਅੰਤ ਨ ਭਰੈ ਸ਼ੁਮਾਰ। ਜਾਚੇ ਦਾ ਮਤਲਬ ਮੰਗਣਾ, ਜਾਚਣਾ ਰੱਖਣੀ, ਇੱਛਾ ਰੱਖਣੀ। ਤੂੰ ਆਖਿਆ ਇਹ ਦਾਤੇ ਵਾਹਿਗੁਰੂ, ਕਿੰਨੇ ਲੋਕ ਨੇ ਜਿਹੜੇ ਕੋਈ ਨਾ ਕੋਈ ਇੱਛਾ ਰੱਖਦੇ ਨੇ, ਤੈਨੂੰ ਜਾਚਦੇ ਨੇ, ਤੇ ਤੂੰ ਮੰਗਦੇ ਨੇ। ਆਖਿਆ ਉਹਨਾਂ ਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਜੈਸੀ ਭੂਕ ਹੋਏ ਅਭਿਅੰਤਰ, ਤੂੰ ਸਮਰੱਥ ਸੱਚ ਦੇਵਣਹਾਰ। ਜਿੱਦਾਂ ਜਿੱਦਾਂ ਦੀ ਕਿਸੇ ਦੀ ਭੁੱਖ ਹੁੰਦੀ ਹੈ, ਉਹਦੇ ਉਹਦੇ ਅਕੋਰਡਿੰਗ ਅਗਲਾ ਮੰਗੀ ਜਾਂਦਾ। ਇਹ ਸੀ ਪਹਿਲਾ ਬੰਦ। ਦੂਜੇ ਬੰਦ ਵਿੱਚ ਮਹਾਰਾਜ ਕਹਿੰਦੇ, ਸ਼ੁਨ ਸਮਾਦ ਰਹਿ ਲਿਵ ਲਾਗੈ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਅਸੀਂ ਸ਼ੁਨ ਸਮਾਧੀ ਵਿੱਚ ਬੈਠੇ ਹੋਏ ਹਾਂ। ਸ਼ੁਨ ਸਮਾਧੀ ਹੁੰਦੀ ਹੈ ਅਫੁਰ ਅਵਸਥਾ। ਅਫੁਰ ਅਵਸਥਾ ਕੀ ਹੁੰਦੀ ਹੈ? ਜਿੱਥੇ ਕੋਈ ਫੁਰਨਾ ਨਹੀਂ ਉੱਠਦਾ, ਉਹਨੂੰ ਸ਼ੁਨ ਸਮਾਧ ਕਹਿੰਦੇ ਨੇ। ਗੁਰਮਤ ਨੇ ਕਿਹੜੀ ਸ਼ੁਨ ਸਮਾਧ ਆਖੀ ਹੈ? ਗੁਰਬਾਣੀ ਮੁਤਾਬਕ ਸ਼ੁਨ ਸਮਾਧ ਹੈ ਜਿੱਥੇ ਮਾੜੇ ਖਿਆਲਾਂ ਦਾ ਉਤਪੰਨ ਨਾ ਹੋਵੇ, ਉਹਨੂੰ ਸ਼ੁਨ ਸਮਾਧੀ ਕਹਿੰਦੇ ਨੇ। ਤੇ ਦੂਜੇ ਉਹ ਨੇ ਜਿਹੜੇ ਸਮਾਧੀਆਂ ਲਾ ਕੇ ਬੈਠੇ ਹੋਏ ਨੇ ਸ਼ੁਨ ਸਮਾਧੀ ਦੀ ਪ੍ਰਾਪਤੀ ਲਈ। ਸਤਿਗੁਰ ਨੇ ਉਹਨਾਂ ਦਾ ਜ਼ਿਕਰ ਕੀਤਾ, ਆਖਿਆ ਸ਼ੁਨ ਸਮਾਧ ਰਹਿ ਲਿਵ ਲਾਗੈ। ਏਕਾ ਏਕੀ ਸ਼ਬਦ ਵਿਚਾਰ ਜਲ ਥਲ ਧਰਨ ਗਗਨ ਤਹ ਨਾਹੀ ਆਪੇ ਆਪ ਕੀਆ ਕਰਤਾਰ। ਹੇ ਵਾਹਿਗੁਰੂ ਤੂੰ ਤੇ ਏਡਾ ਵੱਡਾ ਏ, ਜਦੋਂ ਇਹ ਜਲ ਥਲ ਧਰਤੀ ਕੁਝ ਵੀ ਨਹੀਂ ਸੀ ਉਦੋਂ ਵੀ ਤੂੰ ਹੈਗਾ ਸੀ। ਨਾ ਤਦ ਮਾਇਆ ਮਗਨ ਨਸ਼ਾਇਆ, ਨਾ ਉਦੋਂ ਮਾਇਆ ਸੀ, ਮਾਇਆ ਮਤਲਬ ਆ ਸੰਸਾਰ ਦੀ ਉਤਪਤੀ ਨਹੀਂ ਸੀ ਹੈਗੀ। ਆਦ ਸੱਚ ਤੂੰ ਏਡਾ ਵੱਡਾ ਏ। ਨਾ ਤਦ ਮਾਇਆ ਮਗਨ ਨਸ਼ਾਇਆ, ਨਾ ਸੂਰਜ ਚੰਦ ਨਾ ਜੋਤ ਅਪਾਰ, ਨਾ ਉਦੋਂ ਕੋਈ ਸੂਰਜ ਸੀ ਤੇ ਨਾ ਉਦੋਂ ਕੋਈ ਚੰਦਰਮਾ ਸੀ। ਹੁਣ ਅੱਜ ਤੇ ਲੋਕ ਸੂਰਜ ਦੀ ਪੂਜਾ ਵੀ ਕਰੀ ਜਾਂਦੇ ਨੇ, ਚੰਦਰਮਾ ਦੀ ਪੂਜਾ ਵੀ ਕਰੀ ਜਾਂਦੇ ਨੇ। ਆਖਿਆ ਪਰਮੇਸ਼ਰ ਜੀ ਤੂੰ ਉਦੋਂ ਵੀ ਸੀ ਜਦੋਂ ਇਹ ਸੂਰਜ ਚੰਦਰਮਾ ਵੀ ਨਹੀਂ ਸਨ। ਕਿੰਨੇ ਵਹਿਮ ਭਰਮ ਚੰਦਰਮਾ ਦੇ ਨਾਲ ਹੀ ਜੁੜੇ ਹੋਏ ਨੇ। ਕਿੰਨੇ ਲੋਕ ਨੇ ਜਿਹੜੇ ਸੂਰਜ ਨੂੰ ਪਾਣੀ ਚੜਾ ਕੇ ਤੇ ਕਹਿੰਦੇ ਨੇ ਵੀ ਹੁਣ ਸਾਨੂੰ ਕੀ ਮਿਲੇਗਾ, ਸੁੱਖ ਮਿਲੇਗਾ। ਆਖਿਆ ਇਹ ਉਹ ਉਦੋਂ ਦਾ ਇਹ ਪਰਮੇਸ਼ਰ ਜਦੋਂ ਦੇ ਸੂਰਜ ਚੰਦਰਮਾ ਵੀ ਨਹੀਂ ਸਨ ਹੈਗੇ। ਇਸ ਕਰਕੇ ਉਹਦਾ ਧਿਆਨ ਧਰੋ ਭਾਈ। ਨਾ ਤਦ ਮਾਇਆ ਮਗਨ ਨਸ਼ਾਇਆ, ਨਾ ਸੂਰਜ ਨਾ ਜੋ ਚੰਦ ਨਾ ਜੋਤ ਅਪਾਰ, ਸਰਬ ਦ੍ਰਿਸ਼ਟ ਲੋਚਨ ਸਭ ਅੰਤਰ, ਏਕਾ ਨਦਰ ਸੋ ਤ੍ਰਿਪਣ ਅਨਸਾਰ। ਹੇ ਵਾਹਿਗੁਰੂ ਜੀ ਤੂੰ ਸਾਰਿਆਂ ਦੇ ਅੰਦਰ ਹੈ, ਸਾਰਿਆਂ ਦੀ ਉੱਤੇ ਤੇਰੀ ਦ੍ਰਿਸ਼ਟੀ ਹੈ, ਸਾਰਿਆਂ ਨੂੰ ਤੂੰ ਤੱਕ ਰਿਹਾ ਹੈ, ਵੇਖ ਰਿਹਾ ਹੈ। ਸਰਬ ਦ੍ਰਿਸ਼ਟ ਲੋਚਣ ਸਭ ਅੰਤਰ, ਏਕਾ ਨਦਰ ਸੋ ਤ੍ਰਿਪਵਣ ਸਾਰ, ਪਵਣ ਪਾਣੀ ਅਗਨ ਤਿੰਨ ਕੀਆ, ਬ੍ਰਹਮਾ ਵਿਸ਼ਨ ਮਹੇਸ਼ ਅਕਾਰ। ਅੱਜ ਲੋਕ ਬ੍ਰਹਮੇ ਨੂੰ ਪੂਜ ਰਹੇ ਨੇ, ਕੋਈ ਸ਼ਿਵ ਨੂੰ ਪੂਜ ਰਿਹਾ। ਤੋ ਮਹਾਰਾਜ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਤੇ ਸਭ ਤੋਂ ਵੱਡਾ ਹੈ। ਇਹ ਪਵਨ ਹਵਾ ਤੂੰ ਪੈਦਾ ਕੀਤੀ ਹੈ, ਪਾਣੀ ਤੂੰ ਪੈਦਾ ਕੀਤਾ, ਅਗਨੀ ਤੂੰ ਪੈਦਾ ਕੀਤੀ ਹੈ। ਲੋਕ ਅੱਗ ਦੀ ਪੂਜਾ ਕਰ ਰਹੇ ਨੇ, ਬਾਣੀ ਕਹਿੰਦੀ ਉਹਦੀ ਪੂਜਾ ਕਰੋ ਜਿਹਨੇ ਅੱਗ ਵੀ ਬਣਾਈ ਹੈ। ਲੋਕ ਕੋਈ ਪਾਣੀ ਦੀ ਪੂਜਾ ਕਰ ਰਿਹਾ, ਕੋਈ ਬ੍ਰਹਮਾ ਦੀ ਕਰ ਰਿਹਾ, ਕੋਈ ਵਿਸ਼ਨੂੰ ਦੀ ਕਰ ਰਿਹਾ ਤੇ ਕੋਈ ਮਹੇਸ਼ ਦੀ ਕਰ ਰਿਹਾ। ਪਵਨ ਪਾਣੀ ਅਗਨੀ ਤਿੰਨ ਕੀ ਆ, ਇੱਕ ਬਚਨ ਤੇ ਤੁਸੀਂ ਜਪਜੀ ਸਾਹਿਬ ਜੀ ਪੜ੍ਹਦੇ ਹੋ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਜਿਹਨੇ ਸਾਰਾ ਕੁਝ ਪੈਦਾ ਕੀਤਾ, ਧਰਤੀ ਨੂੰ ਧਰਮਸ਼ਾਲਾ ਬਣਾ ਕੇ ਜਿਹਨੇ ਟਿਕਾ ਦਿੱਤਾ। ਪਵਨ ਪਾਣੀ ਅਗਨੀ ਤਿੰਨ ਕੀਆ, ਬ੍ਰਹਮਾ ਵਿਸ਼ਨ ਮਹੇਸ਼ ਅਕਾਰ। ਇਹ ਤ੍ਰੈ ਮੂਰਤੀ ਤਿੰਨ ਦੇਵਤਿਆਂ ਨੂੰ ਹਿੰਦੂਇਜ਼ਮ ਚ ਮੰਨਿਆ ਜਾਂਦਾ। ਇੱਕ ਹੈ ਬ੍ਰਹਮਾ, ਉਹਦੇ ਬਾਰੇ ਇਹ ਕਿਹਾ ਜਾਂਦਾ ਵੀ ਇਹਨੇ ਸੰਸਾਰ ਨੂੰ ਸਾਜਿਆ। ਇੱਕ ਵਿਸ਼ਨੂੰ ਹੈ, ਉਹਦੇ ਬਾਰੇ ਕਿਹਾ ਜਾਂਦਾ ਵੀ ਇਹ ਰਿਜ਼ਕ ਦੇਣ ਵਾਲਾ। ਤੇ ਤੀਜੇ ਨੰਬਰ ਤੇ ਸ਼ਿਵ ਹੈ, ਤੇ ਉਹਦੇ ਬਾਰੇ ਕਿਹਾ ਜਾਂਦਾ ਵੀ ਇਹ ਮੌਤ ਦਾ ਦੇਵਤਾ ਹੈ। ਅੱਛਾ, ਇਹਦੇ ਵਿੱਚ ਵੀ ਇੱਕ ਬੜੀ ਫਿਲਾਸਫੀ ਹੈ ਵੀ ਦੁਨੀਆਂ ਵਿੱਚ ਸਭ ਤੋਂ ਵੱਧ ਮੰਦਰ ਜੇ ਕਿਸੇ ਦੇ ਹਨ ਤੇ ਉਹ ਸ਼ਿਵ ਦੇ ਹਨ। ਹਰ ਮੰਦਰ ਵਿੱਚ ਤੁਹਾਨੂੰ ਸ਼ਿਵਲਿੰਗ ਮਿਲ ਜਾਵੇਗਾ, ਕਿਉਂਕਿ ਲੋਕ ਮੌਤ ਤੋਂ ਬੜੇ ਖੌਫ ਜ਼ਿਆਦਾ ਨੇ, ਡਰਦੇ ਨੇ। ਇਸ ਕਰਕੇ ਬ੍ਰਹਮਾ ਦਾ ਮੰਦਰ ਇੱਕੋ ਹੀ ਹੈ ਪੂਰੇ ਭਾਰਤ ਵਿੱਚ, ਕਿਉਂਕਿ ਲੋਕ ਵੀ ਕਹਿੰਦੇ ਨੇ ਇਹਨੇ ਤੇ ਸੰਸਾਰ ਸਾਜਣਾ ਸੀ, ਸਾਜ ਦਿੱਤਾ, ਹੁਣ ਇਹਦਾ ਕੀ ਕੰਮ। ਇਸ ਕਰਕੇ ਜਾਂ ਵਿਸ਼ਨੂੰ ਦੀ ਪੂਜਾ ਜ਼ਿਆਦਾ ਹੁੰਦੀ ਹੈ ਤੇ ਜਾਂ ਸ਼ਿਵ ਦੀ ਜ਼ਿਆਦਾ ਹੁੰਦੀ ਹੈ, ਕਿਉਂਕਿ ਵਿਸ਼ਨੂੰ ਨੇ ਰਿਜਕ ਦੇਣਾ ਤੇ ਸ਼ਿਵ ਨੇ ਮੌਤ ਦੇਣੀ ਹੈ। ਤੋ ਦੋਵਾਂ ਚੀਜ਼ਾਂ ਤੋਂ ਬੰਦੇ ਦੀ ਜਿਹੜੀ ਅੱਜ ਜ਼ਰੂਰਤ ਹੈ, ਬੰਦਾ ਜੀ ਰਿਹਾ ਹੈ, ਰਿਜਕ ਦੀ ਲੋੜ ਹੈ, ਮੌਤ ਤੋਂ ਡਰਦਾ ਹੈ ਵੀ ਮੈਨੂੰ ਮੌਤ ਨਾ ਆਵੇ। ਸਤਿਗੁਰੂ ਮਹਾਰਾਜ ਨੇ ਆਖਿਆ ਵੀ ਨਹੀਂ, ਐਸਾ ਨਹੀਂ ਹੈ। ਤੁਸੀਂ ਜਪਜੀ ਸਾਹਿਬ ਦਾ ਵਾਕ ਪੜ੍ਹੋ, ਉੱਥੇ ਗੁਰਦੇਵ ਨੇ ਬਚਨ ਰੱਖਿਆ ਵੀ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਵੀ ਇੱਕ ਨੂੰ ਸੰਸਾਰੀ ਕਿਹਾ ਗਿਆ ਵੀ ਜਿਹਨੇ ਸੰਸਾਰ ਸਿਰਜਿਆ, ਬ੍ਰਹਮਾ ਹੋ ਗਿਆ। ਇੱਕ ਸੰਸਾਰੀ ਇੱਕ ਭੰਡਾਰੀ, ਭੰਡਾਰੀ ਕਹਿੰਦੇ ਨੇ ਭੰਡਾਰ ਦੇਣ ਵਾਲੇ ਨੂੰ, ਰਿਜ਼ਕ ਦੇਣ ਵਾਲੇ ਨੂੰ। ਇੱਕ ਲਾਏ ਦੀਵਾਨ, ਦੀਵਾਨ ਦਾ ਮਤਲਬ ਹੈ ਜਿਹੜਾ ਕਚਹਿਰੀ ਲਾ ਕੇ ਬੈਠਾ ਮੌਤ ਦੀ, ਸ਼ਿਵ ਹੋ ਗਿਆ ਉਹ। ਤੇ ਮਹਾਰਾਜ ਏਦਾਂ ਹੀ ਆ ਕਹਿੰਦੇ, ਨਹੀਂ, ਜਿਵ ਤਿਸ ਭਾਵੈ ਤਿਵੈਂ ਚਲਾਵੈ, ਜਿਮ ਹੋਵੈ ਫੁਰਮਾਨ। ਜਿੱਦਾਂ ਅਕਾਲ ਪੁਰਖ ਨੂੰ ਪਾਉਂਦਾ ਹੈ ਨਾ ਸੰਸਾਰ, ਉਦਾਂ ਚੱਲ ਰਿਹਾ ਏ। ਇਹ ਸ਼ਿਵ ਬ੍ਰਹਮਾ ਮਹੇਸ਼ ਦੇ ਕੰਟਰੋਲ ਵਿੱਚ ਨਹੀਂ ਹੈ। ਅੱਛਾ, ਫਿਰ ਹੋਰ ਵੀ ਚੱਕਰ ਹੈ, ਇਸਲਾਮ ਵਾਲਿਆਂ ਨੇ ਹੋਰ ਮੰਨੇ ਨੇ, ਉਹ ਕਹਿੰਦੇ ਨੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਸ਼ੇਖ ਫਰੀਦ ਸਾਹਿਬ ਨੇ ਉਦਾਹਰਨ ਵਰਤੀ ਹੈ, ਮਲਕਲ ਕਹਿੰਦੇ ਨੇ ਮੌਤ ਦੇ ਫਰਿਸ਼ਤੇ ਨੂੰ, ਹਿੰਦੂਇਜ਼ਮ ਦੇ ਵਿੱਚ ਕਿਹਾ ਜਾ ਰਿਹਾ ਸ਼ਿਵ ਮੌਤ ਦਾ ਫਰਿਸ਼ਤਾ ਹੈ, ਤੇ ਉਹਨਾਂ ਵਿੱਚ ਜਮ ਵੀ ਹੈਗੇ ਨੇ ਜਿਹੜੇ ਅੱਗੇ ਲੈਣ ਆਉਂਦੇ ਨੇ, ਜਮ ਬੰਦੇ ਨੂੰ ਲੈਣ ਆਉਂਦੇ ਨੇ। ਤੇ ਇਸਲਾਮ ਵਾਲੇ ਕੀ ਕਹਿੰਦੇ ਨੇ, ਕਹਿੰਦੇ ਨੇ ਵੀ ਸਾਡੇ ਨੂੰ, ਸਾਨੂੰ ਕਿਹਨੇ ਲਾਉਣ ਆਉਣਾ, ਮਲਕਲ ਨੇ, ਮਲਕਲ ਮੌਤ ਦੇ ਫਰਿਸ਼ਤੇ ਦਾ ਨਾਂ ਹੈ, ਉਹਨੇ ਲੈਣ ਆਉਣਾ। ਹੁਣ ਜੰਮੇ ਤੇ ਆਪਾਂ ਸਾਰੇ ਇੱਕੋ ਪ੍ਰੋਸੈਸ ਰਾਹੀਂ ਹਾਂ, ਇੱਕੋ ਹੀ ਮਨੁੱਖ ਹਾਂ, ਫਿਰ ਇੱਕ ਨੂੰ ਲੈਣ ਲਈ ਮਲਕਲ ਆ ਰਿਹਾ ਤੇ ਇੱਕ ਨੂੰ ਲੈਣ ਲਈ ਜਮ ਆ ਰਿਹਾ, ਜਾਣੀ ਕਿ ਉਹ ਪਛਾਣਦੇ ਹੋਣੇ ਨਾ ਫਿਰ ਵੀ ਆਹ ਹਿੰਦੂ ਹੈ ਇਹਨੂੰ ਅਸੀਂ ਲੈ ਕੇ ਜਾਣਾ, ਤੇ ਜਿਹੜੇ ਮਲਕਲ ਵਾਲੇ ਨੇ ਉਹ ਕਹਿੰਦੇ ਹੋਣੇ ਵੀ ਇਹਨੂੰ ਅਸੀਂ ਲੈ ਕੇ ਜਾਣਾ, ਤੇ ਜੇ ਕੋਈ ਹਿੰਦੂ ਵੀ ਨਾ ਹੋਵੇ, ਮੁਸਲਮਾਨ ਵੀ ਨਾ ਹੋਵੇ, ਤੇ ਉਹਨਾਂ ਨੂੰ ਕੌਣ ਲੈ ਕੇ ਜਾਊ ਫਿਰ? ਜੇ ਕੋਈ ਸਿੱਖ ਵੀ ਨਾ ਹੋਵੇ, ਚਲੋ ਸਿੱਖਾਂ ਨੇ ਵੀ ਕਹਿ ਦੇਣਾ ਸਾਡਾ ਵੀ ਇੱਕ ਸ਼ਹੀਦ ਸਿੰਘ ਹੈਗਾ ਉਹਨੇ ਲੈਣ ਆਉਣਾ ਸਾਨੂੰ। ਵੀ ਜੇ ਕੋਈ ਬੰਦਾ ਨਾ ਸਿੱਖ ਹੋਵੇ, ਨਾ ਹਿੰਦੂ ਹੋਵੇ, ਨਾ ਮੁਸਲਮਾਨ ਹੋਵੇ, ਨਾ ਕ੍ਰਿਸਚਨ ਹੋਵੇ, ਉਹਨੂੰ ਫਿਰ ਕੌਣ ਲੈਣ ਆਊਗਾ? ਸਵਾਲ ਇਹ ਹੈ। ਇਸਲਾਮ ਨੇ ਕਿਹਾ ਵੀ ਜਦੋਂ ਬੰਦਾ ਮਰ ਜਾਂਦਾ, ਜਦੋਂ ਕਬਰ ਵਿੱਚ ਦਫ਼ਨ ਹੋ ਜਾਂਦਾ, ਤੇ ਹਜ਼ਰਤ ਮੁਹੰਮਦ ਨੇ ਉਹਨੂੰ ਉਠਾਉਣ ਆਉਣਾ, ਤੇ ਜਿਹੜਾ ਮੁਸਲਮਾਨ ਨਹੀਂ ਹੈ, ਸਿੱਧੀ ਗੱਲ ਹੈ ਵੀ ਉਹਨੂੰ ਨਹੀਂ ਉਠਾਉਣ ਆਉਣਾ, ਤੇ ਜਿਹੜਾ ਸਿੱਖ ਵੀ ਨਾ ਹੋਵੇ, ਜਿਹੜਾ ਹਿੰਦੂ ਵੀ ਨਾ ਹੋਵੇ, ਉਹਨਾਂ ਨੂੰ ਕੌਣ, ਕਿੰਨੇ ਉਠਾਉਣਾ ਫਿਰ? ਇੰਨੀ ਪਾਰਸ਼ੈਲਿਟੀ, ਇੰਨਾ ਵਿਤਕਰਾ ਰੱਬ ਦੇ ਘਰ ਦੇ ਵਿੱਚ ਵੀ ਹੈਗਾ ਵੀ ਕਿਸੇ ਨੂੰ ਉਹ ਜਮ ਨੂੰ ਘੱਲ ਰਿਹਾ ਲੈਣ ਨੂੰ, ਕਿਸੇ ਨੂੰ ਉਹ ਮਲਕਲ ਨੂੰ ਘੱਲ ਰਿਹਾ। ਸੋ ਇਹ ਸਭ ਇੱਦਾਂ ਦੀਆਂ ਜਿਹੜੀਆਂ ਕਥਾ ਕਹਾਣੀਆਂ ਨਾ, ਥੋੜ੍ਹਾ ਜਿਹਾ ਅਸੀਂ ਇਹਨਾਂ ਤੋਂ ਬਾਹਰ ਉੱਠੀਏ, ਉੱਪਰ ਉੱਠੀਏ, ਬਚੀਏ ਇਹਨਾਂ ਚੀਜ਼ਾਂ ਤੋਂ, ਕੱਖ ਨਹੀਂ ਰੱਖਿਆ। ਸਾਡੇ ਵੀ ਕਹਿੰਦੇ ਨੇ, ਕਹਿੰਦੇ ਜਿਹੜਾ ਬੇਅਮ੍ਰਿਤੀਆ ਗਿਆ ਫਿਰ ਉਹਨੇ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੋਣਾ। ਤੇ ਇੱਥੇ ਇੱਕ ਬੜਾ ਪ੍ਰਸਿੱਧ ਕਥਾਵਾਚਕ ਹੈ, ਬਾਬਾ ਜੀ ਹੈ, ਨਾ ਮੈਂ ਸਟੇਜ ਤੇ ਨਹੀਂ ਲੈਣਾ ਉਹਦਾ। ਉਹਨੇ ਉਹਦਾ ਪਿਓ ਨਿਹੰਗ ਦੇ ਬਾਣੀ ਚ ਰਹਿੰਦਾ ਸੀ, ਨਿਹੰਗ ਸਿੰਘਾਂ ਦੇ ਬਾਣੀ, ਸਾਡੇ ਲਾਗ ਆਉਂਦਾ ਸੀ ਉਹ। ਨਿਹੰਗ ਦੇ ਬਾਣੀ ਚ ਸਾਰੀ ਜ਼ਿੰਦਗੀ ਉਹਨੇ ਸ਼ਰਾਬਾਂ ਪੀਤੀਆਂ, ਸਾਰੀ ਜ਼ਿੰਦਗੀ ਸ਼ਰਾਬਾਂ ਪੀਤੀਆਂ, ਨਿਹੰਗ ਸਿੰਘ ਦਾ ਬਾਣਾ ਪਾ ਕੇ ਗ੍ਰਹੀਆਂ ਕੀਤੀਆਂ ਉਹਨੇ, ਤੇ ਉਹਨੂੰ ਮਰੇ ਨੂੰ ਅੰਮ੍ਰਿਤ ਛਕਾਇਆ ਸੀ, ਮਰੇ ਨੂੰ ਅੰਮ੍ਰਿਤ, ਸਮਝਦੇ? ਜਦੋਂ ਉਹਦੀ ਡੈਥ ਹੋ ਗਈ ਨਾ, ਚਿਖਾ ਤੇ ਰੱਖਣ ਤੋਂ ਪਹਿਲਾਂ ਉਹਨੂੰ ਖੰਡੇ ਬਾਟੇ ਕੀ ਪੌਲ ਛਕਾਈ, ਤੁਸੀਂ ਇਹ ਵੇਖ ਲਓ। ਤਾਂ ਗੁਰੂ ਕਿਰਪਾ ਕਰੇ ਸਾਨੂੰ ਸਮਾਤ ਆਵੇ, ਇਹ ਮਤਲਬ ਇਹ ਸਿਚੁਏਸ਼ਨਸ ਨੇ, ਇਹ ਹਾਲਾਤ ਨੇ, ਗੁਰੂ ਦੀ ਫਿਲੋਸਫੀ ਤੋਂ, ਗੁਰਮਤ ਤੋਂ ਤੇ ਕੂਹਾਂ ਦੂਰ ਹੋ ਗਏ ਆਪਾਂ, ਗੁਰੂ ਦੀ ਵਿਚਾਰ ਤੋਂ ਤੇ ਕੂਹਾਂ ਦੂਰ ਹੋ ਗਏ। ਵੀ ਜੇ ਉਹਨੇ ਨਹੀਂ ਪਹਿਲਾਂ ਛਕਿਆ ਜਾਂ ਪਹਿਲਾਂ ਇੱਦਾਂ ਕਰਦਾ ਰਿਹਾ, ਤਾਂ ਰਹਿਣ ਦੇ, ਹੁਣ ਕੀ ਉਹ ਚੱਲਿਆ ਉੱਥੇ? ਤੇ ਇੱਥੇ ਮਤਲਬ ਇੱਦਾਂ ਇੱਦਾਂ ਦੀਆਂ ਗੱਲਾਂ ਬਾਤਾਂ ਵੀ ਕੀਤੀਆਂ ਜਾ ਰਹੀਆਂ ਨੇ ਵੀ ਜੇ ਤੁਸੀਂ ਕੇਸ ਰੱਖੋਗੇ ਤੇ ਇਹਦਾ ਫਾਇਦਾ ਕੀ ਹੋਵੇਗਾ। ਚਲੋ, ਸਿੱਖੀ ਦੀ ਇਹ ਨਿਸ਼ਾਨੀ ਹੈ, ਸਿੱਖ ਨੇ ਜਿਹੜਾ ਹੈ ਉਹ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਇਸ ਇੱਥੋਂ ਤੱਕ ਤੇ ਗੱਲ ਠੀਕ ਹੈ। ਜਿਹੜਾ ਸਿੱਖ ਹੈ ਜੀ, ਉਹ ਸਾਬ ਸੂਰਤ ਹੁੰਦਾ, ਉਹਨੇ ਕੇਸਾਂ ਦੀ ਬੇਅਦਬੀ, ਜਿਹੜਾ ਖਾਲਸਾ ਬਣ ਗਿਆ, ਜਿਹਨੇ ਖੰਡੇ ਬਾਟੇ ਕੀ ਪੌ ਲੈ ਲਈ, ਉਹ ਕੇਸਾਂ ਦੀ ਬੇਅਦਬੀ ਨਾ ਕਰੇ, ਵੀ ਕੇਸ ਕਤਲ ਨਾ ਕਰਾਵੇ। ਉਹ ਫਿਰ ਸਾਡੀਆਂ ਇੱਥੇ ਕਥਾ ਕਹਾਣੀਆਂ ਇੱਦਾਂ ਦੀਆਂ ਵੀ ਸੁਣਾਈਆਂ ਜਾਂਦੀਆਂ ਵੀ ਮਹਾਰਾਜ ਨੇ ਕੇਸ ਤਾਂ ਰਖਾਏ ਨੇ ਵੀ ਜਦੋਂ ਤੁਸੀਂ ਅੱਗੇ ਕਿਸੇ ਭਵ ਸਾਗਰ ਵਿੱਚ ਡੁੱਬਦੇ ਹੋਏ ਤੇ ਤੁਹਾਨੂੰ ਕੇਸਾਂ ਤੋਂ ਫੜ ਕੇ ਉਹਨੇ ਕੱਢਣਾ, ਐਂ ਕਰਕੇ ਤਾਂ ਕਰਕੇ ਕੇਸ ਰੱਖੇ ਨੇ। ਉਹ ਚੱਲੀ ਜਾ ਰਿਹਾ ਜੀ ਅੱਜ ਕੱਲ੍ਹ ਸਾਰਾ ਕੁਝ, ਜੋ ਮਰਜ਼ੀ ਸੁਣਾਈ ਜਾਓ, ਉਹ ਪਤਾ ਹੈ ਵੀ ਲੋਕ ਇੱਦਾਂ ਦੇ ਹੀ ਨੇ, ਇਹਨਾਂ ਨੇ ਸੁਣ ਜਾਣਾ। ਤਾਂ ਸਾਨੂੰ ਸਮਝਣ ਦੀ ਲੋੜ ਹੈ, ਗੁਰੂ ਕਿਰਪਾ ਕਰੇ। ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਵੀ ਨਹੀਂ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਕੋਈ ਖਾਸ ਉਹਨੇ ਕਿਸੇ ਦੀ ਡਿਊਟੀ ਨਹੀਂ ਲਾਈ ਵੀ ਤੂੰ ਮਲਕਲ ਮੌਤ, ਤੂੰ ਫਰਿਸ਼ਤਾ ਵਾਂ, ਤੂੰ ਕਿਸੇ ਨੂੰ ਲੈਣ ਜਾਣਾ, ਤੂੰ ਜਮ ਹੈ, ਤੂੰ ਉਹਨੂੰ ਲੈਣ ਜਾਣਾ। ਸੋ ਇਹੋ ਜਿਹੀਆਂ ਕਥਾ ਕਹਾਣੀਆਂ ਦੇ ਵਿੱਚ ਕੁਝ ਵੀ ਨਹੀਂ ਰੱਖਿਆ। ਉਹਨੇ ਸਾਰਾ ਕੁਝ ਪੈਦਾ ਕੀਤਾ ਹੈ, ਪਵਨ ਪਾਣੀ ਅਗਨੀ ਤਿੰਨ ਕੀਆ, ਬ੍ਰਹਮਾ ਵਿਸ਼ਨ ਮਹੇਸ਼ ਅਕਾਰ। ਜਿਹਨੇ ਬ੍ਰਹਮਾ ਵਿਸ਼ਨੂ ਮਹੇਸ਼ ਇਹਨਾਂ ਨੂੰ ਵੀ ਆਕਾਰ ਦਿੱਤਾ, ਮਤਲਬ ਬ੍ਰਹਮੇ ਵਰਗੇ ਕਈ ਤੁਰੇ ਫਿਰਦੇ ਨੇ, ਕੇਤੇ ਬ੍ਰਹਮੇ ਘਾੜਤ ਘੜੀਐ, ਇੱਕ ਬ੍ਰਹਮੇ ਦੀ ਥੋੜਾ ਗੱਲ ਕੀਤੀ। ਆਖਿਆ ਹੁਣ ਬ੍ਰਹਮੇ ਨੂੰ ਆਖਿਆ ਉਹ ਘਾੜਤ ਘੜਦਾ, ਵੀ ਉਹਨੇ ਸੰਸਾਰ ਘੜਿਆ। ਮਹਾਰਾਜ ਕਹਿੰਦੇ ਕਈ ਬ੍ਰਹਮੇ ਤੁਰੇ ਫਿਰਦੇ ਨੇ ਉਹਦੀ ਕੁਦਰਤ ਵਿੱਚ, ਜਿਹੜਾ ਵੀ ਬੰਦਾ ਕੋਈ ਘਾੜਤ ਘੜ ਰਿਹਾ ਬ੍ਰਹਮਾ ਹੀ ਹੈ ਨਾ, ਤੇ ਬ੍ਰਹਮੇ ਦੀ ਕਰਤੂਤ ਵੀ ਬੜੀ ਮਾੜੀ ਸੀ ਇੱਕ, ਤੇ ਜਿਹੜਾ ਵੀ ਉਦਾਂ ਦੀ ਕਰਤੂਤ ਕਰ ਰਿਹਾ ਉਹ ਵੀ ਬ੍ਰਹਮਾ ਹੀ ਹੈ। ਰੱਬ ਦੀ ਕੁਦਰਤ ਵਿੱਚ ਕਈ ਤੁਰੇ ਫਿਰਦੇ ਨੇ, ਤੋ ਰੱਬ ਵੱਡਾ ਹੈ। ਬਾਬੇ ਨੇ ਬਖਸ਼ਿਸ਼ ਕੀਤੀ, ਸਰਬੇ ਜਾਚਕ ਤੂੰ ਪ੍ਰਭ ਦਾਤਾ, ਦਾਤ ਕਰੇ ਆਪਣੇ ਵਿਚਾਰ, ਪਰ ਹੈਨ ਮਹਾਰਾਜ ਸਾਰੇ ਤੇਰੇ ਦਰ ਦੇ ਮੰਗਤੇ, ਇਹ ਜਿੰਨੇ ਵੀ ਨੇ ਸਾਰੇ ਤੇਰੇ ਦਰ ਦੇ ਮੰਗਤੇ, ਸਭ ਤੋਂ ਵੱਡਾ ਮੇਰੇ ਅਕਾਲ ਪੁਰਖ ਤੂੰ ਹੈ। ਤੋ ਮੰਗਤਿਆਂ ਤੋਂ ਨੀ ਮੰਗੀਦਾ, ਮੰਗਤਿਆਂ ਦੇ ਪਿੱਛੇ ਨੀ ਲੱਗੀਦਾ, ਉਹਦੇ ਕੋਲ ਜਾਚਨਾ ਕਰੀਦੀ, ਉਹਦੇ ਕੋਲ, ਰੱਬ ਕੋਲ। ਅਗਲਾ ਬੋਚਨ ਹੈ, ਕੋਟ ਤੇਤੀਸ ਜਾਚੈ ਪ੍ਰਭ ਨਾਇਕ, ਦੇ ਦੇ ਤੋਟ ਨਾਹੀ ਭੰਡਾਰ। 33 ਕਰੋੜ ਦੇਵੀ ਦੇਵਤੇ ਮੰਨੇ ਗਏ ਨੇ, ਆਖਿਆ ਉਹਨਾਂ ਨੂੰ ਵੀ ਦੇਣ ਵਾਲਾ ਤੂੰ ਹੈ। ਇਸ ਕਰਕੇ ਉਹਨਾਂ ਦੇਵੀ ਦੇਵਤਿਆਂ ਦੇ ਮਗਰ ਵੀ ਨਾ ਭੱਜਿਓ। ਕੋਟ 33 ਜਾਚੈ ਪ੍ਰਭ ਨਾਇਕ, ਪ੍ਰਭੂ ਨਾਇਕ ਹੈ, ਨਾਇਕ ਮਤਲਬ ਆਗੂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਦੇ ਦੇ ਤੋਟ ਨਾਹੀ ਭੰਡਾਰ, ਤੂੰ ਇੰਨਾ ਦਿੰਦਾ ਹੈ ਵੀ ਤੇਰੇ ਭੰਡਾਰਿਆਂ ਵਿੱਚ ਕਦੀ ਤੋਟਾ ਨਹੀਂ ਆਉਂਦਾ। ਉਂਦੈ ਭਾਂਡੈ ਕੱਛ ਨਾ ਸਮਾਵੈ, ਭਾਂਡਾ ਪੁੱਠਾ ਹੋਵੇ ਤੇ ਉਹਦੇ ਵਿੱਚ ਕੁਝ ਵੀ ਨਹੀਂ ਆਉਂਦਾ, ਭਾਂਡਾ ਸਿੱਧਾ ਕਰਨਾ ਪੈਣਾ। ਪਰ ਇੱਥੇ ਮਹਾਰਾਜ ਨੇ ਮੰਗਿਆ ਕੀ ਹੈ, ਆਖਿਆ ਮੰਗਿਆ ਹੈ ਤੇਰਾ ਨਾਮ ਅੰਮ੍ਰਿਤ। ਉਂਦੈ ਭਾਂਡੈ ਕੱਛ ਨਾ ਸਮਾਵੈ, ਸੀਧੈ ਅੰਮ੍ਰਿਤ ਪਰੈ ਨਿਹਾਰ। ਸਿੱਧ ਸਮਾਧੀ ਅੰਤਰ ਜਾਚੈ, ਰਿੱਦ ਸਿੱਧ ਜਾਚ ਕਰੈ ਜੈਕਾਰ। ਬੜੇ ਸਿੱਧ ਨੇ ਜਿਹੜੇ ਸਮਾਧੀਆਂ ਲਾਈ ਬੈਠੇ ਨੇ, ਬੜੇ ਐਸੇ ਨੇ। ਤੋ ਇਹਨਾਂ ਦੀ ਕੋਈ ਤੋਟ ਨਹੀਂ ਹੈਗੀ। ਸੁਣ ਵੱਡਾ ਆਖੈ ਸਭ ਕੋਈ, ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਮਿਣ ਸਿੱਧੀ ਕਿਨੈ ਨਾ ਪਾਈਆ, ਬਾਬੇ ਨੇ ਕਿਹਾ ਕਰਮ ਮਿਲੈ ਬਖਸ਼ਿਸ਼ ਰਾਹੀਂ ਮਿਲਦਾ ਹੈ, ਨਾ ਹੀ ਠਾਕ ਰਹਾਈਆ, ਤੇ ਬਖਸ਼ਿਸ਼ ਦੇ ਰਾਹ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਉਹ ਸਾਰੇ ਤੇਰੇ ਦਰ ਦੇ ਮੰਗਤੇ ਨੇ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਤੋ ਸਮੁੱਚੇ ਸ਼ਬਦ ਵਿੱਚ ਮਹਾਰਾਜ ਨੇ ਇਹੋ ਹੀ ਬਖਸ਼ਿਸ਼ ਕੀਤੀ ਹੈ ਕਿ ਭਾਈ ਉਹ ਅਕਾਲ ਪੁਰਖ ਦਾਤਾਰ ਹੈ, ਸਭ ਤੋਂ ਵੱਡਾ ਉਹ ਹੈ। ਉਹ ਉਦੋਂ ਵੀ ਸੀ ਜਦੋਂ ਇਹ ਸੰਸਾਰ ਜਬ ਆਕਾਰ ਇਹ ਕਸ਼ ਨਾ ਦ੍ਰਿਸ਼ਟੇ, ਤਾਂ ਜਦੋਂ ਇਹ ਆਕਾਰ ਕੁਝ ਵੀ ਦਿਖਦਾ ਨਹੀਂ ਸੀ ਨਾ, ਉਦੋਂ ਵੀ ਰੱਬ ਹੈਗਾ ਸੀ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਵੱਡੇ ਨਿਰੰਕਾਰ ਦੀ ਅਸੀਂ ਸਾਰਿਆਂ ਨੇ ਸ਼ਰਨ ਵਿੱਚ ਪੈਣਾ ਹੈ ਜੀ। ਸਾਰੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਅੱਜ ਦੇ ਹੁਕਮਨਾਮੇ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕਰਕੇ ਬਹੁਤ ਸਾਰੀਆਂ ਗੁਰਮਤ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਜਿਨ੍ਹਾਂ ਦਾ ਸਾਨੂੰ ਭੁਲੇਖਾ ਬਹੁਤ ਹੈ। ਔਰ ਭੁਲੇਖੇ ਨੂੰ ਹੀ ਬਾਣੀ ਦੂਰ ਕਰਦੀ। ਗੁਰੂ ਨਾਨਕ ਨੇ ਭੁਲੇਖਾ ਹੀ ਸਾਰਿਆਂ ਦਾ ਕੱਢਿਆ, ਪਰ ਅਜੇ ਤੱਕ ਅਸੀਂ ਭੁਲੇਖੇ ਜੀ ਪਏ ਇਸੇ ਜੀ, ਕਿਉਂਕਿ ਉਸ ਭੁਲੇਖੇ ਨੂੰ ਅਸੀਂ ਦੂਰ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਹਰ ਇੱਕ ਚੀਜ਼ ਜਿਹੜੀ ਆ ਉਹ ਗੁਰਮਤ ਅਨੁਸਾਰ ਜੋ ਸਾਨੂੰ ਗੁਰੂ ਦਾ ਉਪਦੇਸ਼ ਹੈ ਉਹਦੇ ਮੁਤਾਬਕ ਪਈ ਸੱਚ ਆਵਾ। ਬਾਕੀ ਤਾਂ ਜਿਹੜੀਆਂ ਗੱਲਾਂ ਭਾਈ ਸਾਹਿਬ ਨੇ ਤੁਹਾਡੇ ਨਾਲ ਸਾਂਝੀਆਂ, ਵਾਕਿਆ ਗੱਲ ਕੋਲੋਂ ਸੇਵ ਦੀ ਜ਼ਿਆਦਾ ਪੂਜਾ ਹੁੰਦੀ ਹੈ, ਕਿਉਂਕਿ ਮੌਤ ਤੋਂ ਬੰਦਾ ਬਹੁਤ ਡਰਦਾ। ਅਤੇ ਫਿਰ ਗੁਰਮੁਖ ਪਿਆਰਿਓ ਦੂਜੀ ਵੀ ਪੂਜਾ, ਕਿਉਂਕਿ ਜਿਹੜਾ ਭੋਜਨ ਦਿੰਦਾ ਉਹਦੀ ਵੀ ਪੂਜਾ ਹੋਣੀ ਹੈ, ਵੀ ਸਾਨੂੰ ਮਿਲਦਾ ਹੀ ਰਹੇ। ਅਤੇ ਜਿਵੇਂ ਬ੍ਰਹਮਾ ਦੀ ਗੱਲ ਕੀਤੀ ਹੈ, ਉਹਨਾਂ ਦੇ ਤਾਂ ਬਹੁਤੇ ਮੰਦਰ ਹੈ ਹੀ ਨਹੀਂ। ਸੋ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ 'ਚ ਅਜੇ ਤੱਕ ਫਸਣਾ ਕੀ ਆ, ਇਹ ਸਾਡਾ ਹੀ ਕਸੂਰ ਆ ਜਿਨ੍ਹਾਂ ਨੇ ਅਸੀਂ ਤੁਹਾਨੂੰ ਕੱਢਿਆ ਨਹੀਂ। ਇਹ ਪ੍ਰਚਾਰਕ ਸ਼੍ਰੇਣੀ ਦਾ ਸਾਡਾ ਕਸੂਰ ਆ ਜਿਨ੍ਹਾਂ ਨੇ ਸਾਨੂੰ ਕੱਢਿਆ ਨਹੀਂ। ਸਾਨੂੰ ਕੱਢਣਾ ਚਾਹੀਦਾ ਸੀ ਇਹਨਾਂ ਚੀਜ਼ਾਂ 'ਚੋਂ, ਗੁਰਬਾਣੀ 'ਚੋਂ। ਪਰ ਗੱਲ ਇਹ ਆ ਵੀ ਜਿਹੜਾ ਕੋਈ ਇਹ ਗੱਲ ਦੀ ਸੱਚ ਤੁਹਾਡੇ ਸਾਹਮਣੇ ਰੱਖਦਾ ਉਹਨੂੰ ਕਹਿੰਦੇ ਮਿਸ਼ਨਰੀ ਨੇ, ਉਹਨੂੰ ਕਹਿ ਦਿੰਦੇ ਆ ਵੀ ਇਹ ਫਲਾਣੇ ਨੇ। ਸੋ ਜਿੰਨਾ ਤੁਸੀਂ ਵਹਿਮ ਭਰਮਾਂ ਤੋਂ ਦੂਰ ਹੋ ਗਏ, ਉਹਨਾਂ ਤੁਸੀਂ ਗੁਰਬਾਣੀ ਦੇ ਨੇੜੇ ਹੋ ਗਏ, ਅਤੇ ਗੁਰਬਾਣੀ ਦੇ ਨੇੜੇ ਹੋ ਗਏ ਤੁਹਾਡੇ ਵਹਿਮ ਭਰਮ ਸਾਰੇ ਦੂਰ ਹੋ ਜਾਣੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ ਬਖਸ਼ੋ, ਭਾਈ ਸਾਹਿਬ ਦਾ ਧੰਨਵਾਦ। ਸੋ ਹੁਣ ਸਾਡੇ ਭਾਈ ਹਰਮਨਦੀਪ ਸਿੰਘ ਜੀ ਸਿਰ ਦਰਬਾਰ ਸਾਹਿਬ ਵਾਲੇ ਜਥਾ ਜੋ ਹੈ, ਉਹਨਾਂ ਦੇ ਸਾਥੀ, ਬੜੀ ਖੁਸ਼ੀ ਦੀ ਗੱਲ ਹੈ ਕਿ ਦਿਲਾਵਰ ਸਿੰਘ ਅਤੇ ਬਿਕਰਮਜੀਤ ਸਿੰਘ ਦੋਨੋਂ ਰਾਗੀ ਨੇ, ਔਰ ਤਿੰਨੇ ਹੀ ਰਾਗੀ ਨੇ। ਔਰ ਕਿਵਾ ਕਰਨਾ, ਜਥੇ ਦੀ ਆਨੰਦ ਵੀ ਉਸ ਵਕਤ ਕੀਰਤਨ ਦਾ ਆਉਂਦਾ ਜਦੋਂ ਸਾਰਾ ਜਥਾ ਇੱਕੋ ਜਿਹਾ ਹੋਵੇ। ਸੋ ਜਦੋਂ ਤੁਸੀਂ ਕਿਤੇ ਇਹਨਾਂ ਨੂੰ ਜਥੇ ਨੂੰ ਸੁਣੋ, ਭਾਈ ਸਾਹਿਬ ਦੇ ਜਥੇ ਨੂੰ, ਤਾਂ ਬੜੀ ਬਖਸ਼ਿਸ਼ ਦਾ ਪਾਤਰ ਬਣਦੇ ਨੇ, ਬੜਾ ਸੋਹਣਾ ਕੀਰਤਨ ਕਰਦੇ ਨੇ। ਸੋ ਹੁਣ ਬਿਕਰਮਜੀਤ ਸਿੰਘ ਨਾਲ, ਦਿਲਾਵਰ ਸਿੰਘ ਨਾਲ ਸਾਡੇ ਭਾਈ ਸਾਹਿਬ ਜੀ ਜਾਂ ਤਬੇ ਵਾਲੇ ਤਬਲੇ ਵਾਲੇ ਨੇ ਇਹ ਆਪਣੇ ਦਿਲਬਾਗ ਸੋਹਣਾ ਦੇ ਜਿੱਤੇ ਦਿਨ। ਸੋ ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਣੇ ਸੋ ਬਸ ਸੇਵਨ ਕਰਨਾ ਕੀਰਤਨ। ਸੋ ਆਓ ਬੜੇ ਪਿਆਰ ਨਾਲ ਸਰਵਣ ਕਰੀਏ ਕੀਰਤਨ ਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਤੁੱਟੀਆਂ ਰਹਿ ਜਾਂਦੀਆਂ ਨੇ। ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ ਰਹਿਣ ਗਾਹਾਂ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਸੇਵਾ ਸਿਮਰਨ ਕਰਨ ਦੇ ਬਲ ਉਦਮ ਬਖਸ਼ਣ। ਆਓ ਜੀ ਫਤਿਹ ਪ੍ਰਵਾਨ ਕਰੋ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

डंडौत बंदन अनेक बार सर्वकला समरथ डोलन ते राखो प्रभु।

ਜੀਤਾ ਸਮੁੰਦ ਸਾਗਰ ਨੀਰ ਭਰਿਆ। ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ। ਵਾਹਿਗੁਰੂ ਜੀ ਗੌੜੀ ਕਾਲ ਬੂਤ ਕੀ ਹਸਤਨੀ ਮਨ ਬੌਰਾਰੇ ਚਲਤ ਰਚਿਓ ਜਗਦੀਸ਼

ਭਜੀ ਮਨ ਬਉਡਾਰੀ ਗਯੁ ਨ ਰਾਮ ਜਹਾਜ ਰਹਾਉ ਮਰਕਟ ਮੁਸ਼ਟੀ ਅਨਾਜ ਕੀ ਮਨ ਬਉਡਾਰੀ ਲੀਨੀ ਹਾਥ ਪਸਾਰੂ

ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ। ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਬਾਰਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 335 ਅਤੇ 36 ਦੇ ਉੱਤੋਂ ਰਾਗ ਗੌੜੀ ਵਿੱਚ ਭਗਤ ਕਬੀਰ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਦਰਜ ਹੈ। ਇਸ ਪਾਵਨ ਸ਼ਬਦ ਵਿੱਚ ਕਬੀਰ ਸਾਹਿਬ ਨੇ ਕੁਝ ਕੁ ਜਾਨਵਰਾਂ ਦੀਆਂ ਉਦਾਹਰਣਾਂ ਦਿੱਤੀਆਂ ਨੇ ਮਨੁੱਖ ਨੂੰ ਸਮਝਾਉਣ ਦੇ ਲਈ ਕਿ ਕਿੱਦਾਂ ਬੰਦਾ ਦੁੱਖ ਭੋਗਦਾ ਹੈ ਤੇ ਕਿਵੇਂ ਉਹਦਾ ਛੁਟਕਾਰਾ ਹੋ ਸਕਦਾ ਹੈ। ਦੋਵੇਂ ਚੀਜ਼ਾਂ ਮਹਾਰਾਜ ਨੇ ਬਿਆਨੀਆਂ ਨੇ। ਰਹਾਉ ਵਾਲੀ ਪੰਕਤੀ ਵਿੱਚ ਉਹ ਜਦੋਂ ਆਪਣੀ ਗੱਲ ਨੂੰ ਪ੍ਰਾਰੰਭ ਕਰਦੇ ਨੇ ਤੇ ਕਬੀਰ ਸਾਹਿਬ ਬਚਨ ਰੱਖਦੇ ਨੇ ਬਿਖੈ ਬਾਚ, ਬਿਖੈ ਦਾ ਅਰਥ ਹੁੰਦਾ ਜੀ ਜ਼ਹਿਰ। ਆਖਿਆ ਬਿਖੇ ਤੋਂ ਬਚ, ਜ਼ਹਿਰ ਤੋਂ ਬਚ। ਹੁਣ ਜ਼ਹਿਰ ਕਿਹੜੇ ਕਿਹੜੇ ਰੂਪ ਵਿੱਚ ਬੰਦੇ ਨੂੰ ਪ੍ਰਭਾਵਿਤ ਕਰਦਾ ਹੈ, ਵੈਸੇ ਕਿਹੜਾ ਜ਼ਹਿਰ ਹੈ? ਇੱਕ ਤੇ ਜ਼ਹਿਰ ਹੈ ਜਿਹੜਾ ਬਾਜ਼ਾਰੋਂ ਮਿਲਦਾ ਹੈ ਕਿਸੇ ਕਿਰਮ ਨੂੰ ਮਾਰਨ ਲਈ, ਕਿਸੇ ਕੀੜੇ ਨੂੰ ਮਾਰਨ ਦੇ ਲਈ, ਕਿਸੇ ਚੀਜ਼ ਦੀ ਸਫਾਈ ਕਰਨ ਲਈ ਵੀ ਜ਼ਹਿਰ ਮਿਲਦੇ ਨੇ। ਬੰਦਾ ਬੜਾ ਸਿਆਣਾ ਹੈ, ਉਸ ਜ਼ਹਿਰ ਨੂੰ ਬੰਦਾ ਕਦੀ ਵੀ ਆਪਣੇ ਲਾਗੇ ਨਹੀਂ ਆਉਣ ਦੇਵੇਗਾ। ਤੇ ਕਿੰਨੇ ਉਸ ਜ਼ਹਿਰ ਤੋਂ ਬਚਣ ਲਈ ਉਦਮ ਵੀ ਕਰਦਾ ਹੈ, ਜੇ ਕਿਤੇ ਉਸ ਜ਼ਹਿਰ ਨੂੰ ਪਕੜਨਾ ਵੀ ਪਵੇ, ਫੜਨਾ ਵੀ ਪਵੇ, ਤੇ ਤਾਂ ਵੀ ਬੰਦਾ ਹੀਲਾ ਕਰ ਲੈਂਦਾ ਕੋਈ ਨਾ ਕੋਈ, ਵੀ ਇਹ ਜ਼ਹਿਰ ਜਿਹੜਾ ਇਹਦਾ ਅਸਰ ਮੇਰੇ ਉੱਤੇ ਨਾ ਹੋਵੇ। ਆ ਜਦੋਂ ਰੇਹਾਂ ਸਪਰੇਆਂ ਵੱਜਦੀਆਂ ਨੇ ਕਣਕਾਂ ਉੱਤੇ, ਫਸਲਾਂ ਉੱਤੇ, ਤੇ ਉਸ ਜ਼ਹਿਰ ਦੇ ਪ੍ਰਭਾਵ ਤੋਂ ਬਚਣ ਲਈ ਬੰਦਾ ਆਪਣੇ ਮੂੰਹ ਨੂੰ ਵੀ ਢੱਕਦਾ ਹੈ, ਹੱਥਾਂ ਉੱਤੇ ਵੀ ਪ੍ਰਬੰਧ ਕਰ ਲੈਂਦਾ ਹੈ, ਉਦਾਂ ਦੇ ਕੋਈ ਗਲਵ ਵਗੈਰਾ ਚੜਾ ਲੈਂਦਾ ਹੈ, ਕਿਉਂਕਿ ਬੰਦੇ ਨੂੰ ਪਤਾ ਹੈ ਵੀ ਜ਼ਹਿਰ ਜਿਹੜਾ ਹੈ ਜਾਂ ਤੇ ਇਹ ਮੌਤ ਦੇਵੇਗਾ ਤੇ ਜਾਂ ਫਿਰ ਮੇਰੇ ਜੀਵਨ ਨੂੰ ਡੈਮੇਜ ਕਰ ਦੇਵੇਗਾ, ਅੱਖਾਂ ਦੇ ਉੱਤੇ ਕੋਈ ਨੁਕਸਾਨ ਹੋ ਸਕਦਾ, ਇਸ ਕਰਕੇ ਬੰਦੇ ਨੇ ਪ੍ਰਬੰਧ ਕੀਤਾ। ਪਰ ਗੁਰਦੇਵ ਮਹਾਰਾਜ ਕਹਿੰਦੇ ਨੇ ਇੱਕ ਜ਼ਹਿਰ ਹੋਰ ਹੈ ਜਿਹੜਾ ਬੰਦਾ ਬੜੇ ਚਸਕਿਆਂ ਦੇ ਨਾਲ ਛਕਦਾ ਵੀ ਹੈ, ਦੁੱਖ ਵੀ ਭੋਗਦਾ ਹੈ, ਤੇ ਉਸ ਜ਼ਹਿਰ ਦੇ ਵਿੱਚ ਉਹ ਜ਼ਹਿਰ ਕਿਹੜਾ ਹੈ? ਇੱਕ ਨੂੰ ਤੇ ਬਾਬੇ ਨੇ ਆਖੇ ਮਾਇਆ ਦਾ ਜ਼ਹਿਰ ਹੈ, ਮਾਇਆ ਦਾ ਜ਼ਹਿਰ, ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਇੱਦਾਂ ਆਖਿਆ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ। ਨਾਗਣੀ ਕਿਹਾ ਇਹਨੂੰ, ਵੀ ਇਹ ਨਾਗਣੀ ਬਣ ਕੇ ਜਗਤ ਨੂੰ ਲਪਟੀ ਹੋਈ ਹੈ, ਤੇ ਨਾਗਣ ਦੇ ਕੋਲ ਤੇ ਜ਼ਹਿਰ ਹੀ ਹੁੰਦਾ ਇਹਨਾਂ, ਮਾਇਆ ਦਾ ਜ਼ਹਿਰ, ਮਾਇਆ ਦੇ ਡੰਗ ਵੱਜੇ ਹੋਏ ਨੇ ਦੁਨੀਆਂ ਨੂੰ। ਇਸ ਕੀ ਸੇਵਾ ਜੋ ਕਰੇ, ਜਿਹੜਾ ਇਹਦੀ ਸੇਵਾ ਕਰਦਾ ਤਿਸ ਹੀ ਕੋ ਫਿਰ ਖਾਏ, ਤੇ ਇਹ ਉਹਦੀ ਉਹਨੂੰ ਖਾ ਜਾਂਦੀ, ਉਹਨੂੰ ਤਬਾਹ ਕਰਦੀ ਹੈ। ਇਹਦੇ ਨਾਲ ਮਹਾਰਾਜ ਕਹਿੰਦੇ ਨੇ ਇੱਕ ਜ਼ਹਿਰ ਹੈ ਜਿਹੜਾ ਵਿਚਾਰਾਂ ਦਾ ਜ਼ਹਿਰ ਹੈ, ਜਿਹੜਾ ਵਿਚਾਰਾਂ ਦੇ ਰੂਪ ਵਿੱਚ ਦਿੱਤਾ ਜਾਂਦਾ, ਥੋਟਸ ਦੇ ਰੂਪ ਦੇ ਵਿੱਚ ਲੋਕਾਂ ਦੇ ਅੰਦਰ ਭਰਿਆ ਜਾਂਦਾ। ਨਿੰਦਿਆ ਦਾ ਜ਼ਹਿਰ ਹੋ ਸਕਦਾ ਹੈ, ਬੰਦਾ ਕੱਚਾ ਦਾ ਮਤਲਬ ਕੰਨਾਂ ਦਾ ਕੱਚਾ ਹੋਵੇ ਤੇ ਬੜਾ ਜ਼ਹਿਰ ਕੰਨਾਂ ਦੇ ਨਾਲ ਆਪਣੇ ਅੰਦਰ ਸੁੱਟ ਲੈਂਦਾ। ਕਾਮ ਦਾ ਜ਼ਹਿਰ ਹੈ, ਕ੍ਰੋਧ ਦਾ ਹੈ, ਲੋਭ ਦਾ ਹੈ, ਮੋਹ ਦਾ ਹੈ, ਹੰਕਾਰ ਦਾ ਹੈ, ਇਹ ਸਾਰੇ ਜ਼ਹਿਰ ਹੀ ਤੇ ਹਨ।
ਤੇ ਇਸ ਜ਼ਹਿਰ ਦੇ ਵਸ ਪਏ ਹੋਏ ਕਿੰਨੇ ਦੁਨੀਆਂ ਤੋਂ ਆਪਣੇ ਆਪ ਨੂੰ ਉਜਾੜ ਕੇ ਤੁਰ ਗਏ ਤੇ ਕਿੰਨੇ ਜਿਹੜੇ ਨੇ ਉਜੜ ਵੀ ਰਹੇ ਨੇ। ਜਦੋਂ ਮਾਇਕ ਜ਼ਹਿਰਾਂ ਦੀ ਬਾਬਾ ਫਰੀਦ ਸਾਹਿਬ ਨੇ ਗੱਲ ਕੀਤੀ ਨਾ, ਉਹਨਾਂ ਆਖਿਆ ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ, ਵੀ ਆਹ ਜਿਹੜੀਆਂ ਮਾਇਕ ਜਿਹੜੀਆਂ ਜ਼ਹਿਰ ਦੀਆਂ ਗੰਧਲਾਂ ਨੇ ਨਾ, ਇਹਨਾਂ ਨੂੰ ਖੰਡ ਦੇ ਨਾਲ ਲਬੇੜ ਕੇ ਰੱਖਿਆ ਹੋਇਆ। ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ, ਇੱਕ ਰਹੇ ਦੇ ਰਹਿ ਗਏ ਇੱਕ ਰਾਧੀ ਗਏ ਉਜਾੜ। ਆਖਿਆ ਕੁਝ ਬਚੇ ਤੇ ਕੁਝ ਆਪਣੇ ਆਪ ਨੂੰ ਇਸ ਜ਼ਹਿਰ ਦੇ ਵਸ ਪਾ ਕੇ ਉਜਾੜ ਕੇ ਦੁਨੀਆਂ ਤੋਂ ਤੁਰ ਗਏ, ਆਪਣੇ ਆਪ ਨੂੰ ਤਬਾਹ ਕਰ ਲਿਆ ਇਸ ਜ਼ਹਿਰ ਦੇ ਵਸ ਪਾ ਕੇ। ਤੋ ਕਬੀਰ ਸਾਹਿਬ ਨੇ ਵੀ ਅੱਜ ਜਿਹੜਾ ਜ਼ਿਕਰ ਕੀਤਾ, ਉਹਨਾਂ ਆਖਿਆ ਬਿਖੈ ਬਾਚ, ਬਿਖੈ ਮਤਲਬ ਜ਼ਹਿਰ, ਜ਼ਹਿਰ ਤੋਂ ਬਚ, ਜਿੰਨਾ ਦੂਰ ਰਵੇਗਾ ਓਨਾ ਹੀ ਚੰਗਾ ਹੈ। ਨਿੰਦਿਆ ਦੇ ਜ਼ਹਿਰ ਤੋਂ ਦੂਰ ਰਹਿ, ਹਉਮੈ ਹੰਕਾਰ ਦੇ ਜ਼ਹਿਰ ਤੋਂ ਦੂਰ ਰਹਿ, ਜਿੰਨਾ ਪਾਸਾ ਵਟੇਗਾ ਤੇ ਓਨਾ ਹੀ ਸੌਖਾ ਰਵੇਗਾ। ਬਿਖੈ ਬਾਚ ਹਰ ਰਾਚ, ਹਰੀ ਰੱਬ ਦੇ ਵਿੱਚ ਰਾਚ। ਭਗਤ ਧੰਨਾ ਜੀ ਦਾ ਇੱਕ ਬੋਲ ਹੈ, ਉੱਥੇ ਉਹ ਕਹਿੰਦੇ ਨੇ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ। ਉਹ ਕਹਿੰਦੇ ਨੇ ਭਟਕਦਿਆਂ ਭਟਕਦਿਆਂ ਬੜੇ ਜੀਵਨ ਨਿਕਲ ਗਏ, ਤਨ ਮਨ ਤਨ ਨਹੀਂ ਧੀਰੇ, ਮੇਰਾ ਤਨ ਤੇ ਮਨ ਧੀਰਜ ਨਹੀਂ ਫੜ ਰਿਹਾ, ਇੱਥੇ ਟਿਕਾ ਹੀ ਕੋਈ ਨਹੀਂ ਆਉਂਦਾ, ਨਾ ਸਰੀਰਾਂ ਕਰਕੇ ਆਉਂਦਾ ਨਾ ਮਨ ਕਰਕੇ ਆਉਂਦਾ। ਤੇ ਭਟਕ ਬੰਦਾ ਇਸੇ ਆਸ ਤੇ ਰਿਹਾ ਵੀ ਸ਼ਾਇਦ ਟਿਕਾ ਮਿਲ ਜਾਵੇ, ਮਤਲਬ ਟਿਕਾ ਮਿਲਣ ਲਈ ਭਟਕ ਰਿਹਾ ਹੈ ਵੀ ਉੱਥੋਂ ਟਿਕਾ ਮਿਲ ਜਾਵੇ, ਫਲਾਨੀ ਥਾਂ ਉੱਥੋਂ ਟਿਕਾ ਮਿਲ ਜਾਵੇ। ਬਾਬਾ ਜੀ ਕਹਿੰਦੇ ਨੇ ਮਿਲੇਗਾ ਕਿਵੇਂ, ਜਿਹੜੀ ਡੋਜ਼ ਜ਼ਹਿਰ ਦੀ ਅੰਦਰ ਗਈ ਹੈ ਉਹ ਤੈਨੂੰ ਸਤਾ ਰਹੀ ਹੈ, ਉਹ ਅੰਦਰ ਦਾ ਜ਼ਹਿਰ ਹੀ ਤੈਨੂੰ ਪਰੇਸ਼ਾਨ ਕਰ ਰਿਹਾ। ਉਹਨਾਂ ਨੇ ਬਚਨ ਰੱਖਿਆ ਲਾਲਚ ਬਿਖ, ਬਿਖ ਕਿਹੜਾ ਹੈ ਬੰਦੇ ਦੇ ਅੰਦਰ, ਲਾਲਚ ਦਾ, ਸਵਾਰਥ ਦਾ ਬਿਖ ਹੈ। ਲਾਲਚ ਬਿਖ ਕਾਮ ਲੁਬਧ ਰਾਤਾ, ਕਾਮਨਾਵਾਂ ਦਾ ਜ਼ਹਿਰ ਹੈ, ਇੱਛਾਵਾਂ ਦਾ ਜ਼ਹਿਰ ਹੈ। ਤੇ ਐਨ ਮੇਰਾ ਮਨ ਉਹਨਾਂ ਇੱਛਾ ਦੇ ਲੋਭ ਦੇ ਵਿੱਚ ਰਤਿਆ ਹੋਇਆ, ਇਹ ਜ਼ਹਿਰ ਚਿੰਬੜਿਆ ਮੈਨੂੰ। ਲਾਲਚ ਬਿਖ ਕਾਮ ਲੁਬਧ ਰਾਤਾ, ਮਨ ਬਿਸਰੇ ਪ੍ਰਭ ਹੀਰੇ। ਤੇ ਜਿਹੜਾ ਹੀਰਾ ਰੱਬ ਸੀ, ਜਿਹੜੇ ਪ੍ਰਭੂ ਦੇ ਹੀਰਿਆਂ ਵਰਗੇ ਗੁਣ ਸੀ, ਉਹਨਾਂ ਨੂੰ ਮੈਂ ਜੀਵਨ ਵਿੱਚੋਂ ਵਿਸਾਰ ਦਿੱਤਾ ਤੇ ਮੇਰਾ ਮਨ ਲਾਲਚ ਦੇ, ਇਛਾਵਾਂ ਦੇ ਜ਼ਹਿਰ ਦੇ ਵਿੱਚ ਲੱਗਾ ਹੋਇਆ। ਤੇ ਇਛਾਵਾਂ ਦਾ ਜ਼ਹਿਰ ਹੀ ਬੰਦੇ ਨੂੰ ਤਬਾਹ ਕਰਦਾ ਹੈ, ਇਛਾਵਾਂ ਦਾ ਜ਼ਹਿਰ ਹੀ ਹੈ ਜਿਹੜਾ ਬੰਦੇ ਦੇ ਅੰਦਰ ਚਿੰਤਾ ਪੈਦਾ ਕਰਦਾ ਹੈ। ਤੇ ਜੇ ਬੰਦਾ ਆਪਣੇ ਅੰਦਰ ਉੱਠਦੀਆਂ ਇਛਾਵਾਂ ਦੀਆਂ ਉਹਨਾਂ ਲਹਿਰਾਂ ਨੂੰ ਗੁਰੂ ਦੀ ਮੱਤ ਲੈ ਕੇ ਸਮਾਪਤ ਕਰ ਦੇਵੇ ਤੇ ਫਿਰ ਅੰਦਰੋਂ ਅਸੀਂ ਸੁਖੀ ਹੋ ਸਕਦੇ ਹਾਂ। ਤੋ ਬਾਬਾ ਕਬੀਰ ਸਾਹਿਬ ਨੇ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ, ਸਾਰੀਆਂ ਉਦਾਹਰਨਾਂ ਇਛਾਵਾਂ ਦੇ ਨਾਲ ਸੰਬੰਧਿਤ ਨੇ। ਉਹਨਾਂ ਆਖਿਆ ਬਿਖੈ ਬਾਚ, ਬਿਖੈ ਤੋਂ ਬਚ ਪਾਈ, ਬਿਖੈ ਮਨ ਫੀਕਾ ਤਿਆਗਰੀ ਸਖੀਏ। ਇਹ ਸਹੇਲੀਏ ਭੈਣੇ, ਜਿਹੜਾ ਬਿਖੇ ਦਾ ਜੰਗਲ ਹੈ ਉਹ ਬੜਾ ਫਿੱਕਾ ਹੈ, ਇਹਨੂੰ ਛੱਡ ਦੇ। ਮਾਇਆ ਦੇ ਰੰਗ ਫਿੱਕੇ ਨੇ, ਜਿਹੜੀ ਅੱਜ ਚਮਕ ਦਮਕ ਹੈ ਇਹ ਕੱਲ ਨੂੰ ਫਿੱਕੀ ਲੱਗਣ ਲੱਗ ਪਵੇਗੀ, ਇਹ ਕੱਚੀਆਂ ਚੀਜ਼ਾਂ ਨੇ। ਬਿਖੈ ਬਨ ਫੀਕਾ ਤਿਆਗਰੀ ਸਖੀਐ, ਮਿੱਠਾ ਕਰਕੇ ਖਾਇਆ। ਬੜੀਆਂ ਚੀਜ਼ਾਂ ਹੁੰਦੀਆਂ, ਬੰਦਾ ਮਿੱਠਾ ਸਮਝ ਕੇ ਚੱਖਦਾ ਏ ਤੇ ਮੁੜ ਕੇ ਸਵਾਦ ਕੌੜਾ ਨਿਕਲਦਾ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਸਤਿਗੁਰੂ ਮਹਾਰਾਜ ਨੇ ਆਖਿਆ ਬਾਅਦ ਵਿੱਚ ਉਹਨਾਂ ਚੀਜ਼ਾਂ ਦਾ ਸਵਾਦ ਕੌੜਾ ਨਿਕਲਦਾ ਜਿਹੜੀਆਂ ਚੀਜ਼ਾਂ ਅੱਜ ਤੈਨੂੰ ਲੁਭਾਵਣੀਆਂ ਲੱਗਦੀਆਂ ਨੇ, ਬੜੀਆਂ ਮਿੱਠੀਆਂ ਲੱਗਦੀਆਂ ਨੇ, ਇਹ ਤੇ ਕੂੜ ਹੈ। ਹੁਣ ਇੱਕ ਉਹ ਨੇ ਜਿਹੜੇ ਇਸ ਕੂੜ ਦੇ ਵਿੱਚ ਉਲਝੇ ਹੋਏ ਨੇ, ਉਹਨਾਂ ਨੂੰ ਕੂੜ ਵੀ ਪਿਆਰਾ ਲੱਗਦਾ ਹੈ। ਬੜੀ ਇੱਕ ਕਹਾਣੀ ਆਮ ਹੈ ਵੀ ਇਹ ਜੱਗ ਮਿੱਠਾ, ਅਗਲਾ ਕਿਨੇ ਡਿੱਠਾ। ਤੋ ਇਸ ਇਹੋ ਜਿਹੇ ਮੁਹਾਵਰਿਆਂ ਦੇ ਪਿੱਛੇ ਲੱਗ ਕੇ ਬੰਦਾ ਆਪਣੀ ਜ਼ਿੰਦਗੀ ਨੂੰ ਡਿਸਟਰਾਏ ਕਰੀ ਜਾ ਰਿਹਾ, ਖਤਮ ਕਰੀ ਜਾ ਰਿਹਾ। ਇਹ ਜੱਗ ਮਿੱਠਾ ਹੈ ਭਾਈ, ਇਹਦੇ ਵਿੱਚ ਜੋ ਐਸ਼ ਕਰਨੀ ਹੈ, ਜੋ ਕਰਨਾ ਹੈ ਕਰੀ ਜਾਓ ਚੁੱਪ ਕਰਕੇ।
ਦੁੱਖ ਭੋਗ ਰਿਹਾ ਬੰਦਾ, ਕਹਿੰਦਾ ਅੱਗੇ ਕਿੰਨੇ ਵੇਖਿਆ। ਮਤਲਬ ਇਹ ਹੈ ਵੀ ਤੁਸੀਂ ਜਿੰਨੇ ਭੋਗ ਭੋਗਣੇ ਨੇ, ਜਿੱਦਾਂ ਤੁਸੀਂ ਆਪਣੇ ਆਪ ਦੀ ਮਾਨਸਿਕ ਸ਼ਾਂਤੀ ਨੂੰ ਭੰਗ ਕਰ ਸਕਦੇ ਹੋ ਕਰੀ ਜਾਓ। ਤਾਂ ਕਰਕੇ ਕਹਾਣੀ ਬਣਾ ਲਈ ਵੀ ਇਹ ਜੰਗ ਮਿੱਠਾ, ਅਗਲਾ ਕਿੰਨੇ ਡਿੱਠਾ। ਤੇ ਬਾਬੇ ਨੇ ਆਖਿਆ ਮਿੱਠਾ ਜ਼ਹਿਰ ਬਣ ਜਾਵੇਗਾ। ਆ ਜਿਹੜੀ ਮੱਖੀ ਹੈ ਮਿੱਠੇ ਤੇ ਮਰ ਜਾਂਦੀ, ਮੱਖੀ ਮਿੱਠੇ ਮਰਨਾ, ਮੱਖੀ ਜਿਹੜੀ ਆ ਉਹ ਮਿੱਠੇ ਉੱਤੇ ਮਰ ਜਾਂਦੀ ਹੈ। ਬੰਦਾ ਵੀ ਏਦਾਂ, ਗੁੜ ਦੀ ਭੇਲੀ ਪਈ ਹੋਵੇ ਨਾ, ਗੁੜ ਦੀ ਰੋੜੀ ਪਈ ਹੋਵੇ, ਜੇ ਸਤਿਗੁਰ ਨੇ ਇੱਕ ਉਦਾਹਰਨ ਦਿੱਤੀ ਵੀ ਗੁੜ ਦੀ ਭੇਲੀ ਪਈ ਸੀ, ਰੋੜੀ ਪਈ ਸੀ, ਤੇ ਭੌਂਦੀ ਭੌਂਦੀ ਮੱਖੀ ਆ ਕੇ ਤੇ ਉਹਦੇ ਉੱਤੇ ਬਹਿ ਗਈ, ਉੱਤੇ ਪੈਰ ਗੱਡੇ ਗਏ, ਖਾਂਦੀ ਰਹੀ ਖਾਂਦੀ ਰਹੀ, ਗੁੜ ਨੂੰ ਮਿੱਠਾ ਸਮਝ ਕੇ ਚੱਖਦੀ ਰਹੀ, ਜਦੋਂ ਐਨ ਰੱਜ ਗਈ ਤੇ ਉੱਡਣ ਲੱਗੀ ਤੇ ਹੁਣ ਉੱਡਿਆ ਨਾ ਜਾਵੇ, ਫਸ ਗਈ ਉਹਦੇ ਵਿੱਚ ਹੀ। ਗਿੱਲੀ ਗਿੱਲੀ ਰੋਡੜੀ ਭੌਂਦੀ ਭਾਵ ਭਾਵ ਆਏ, ਜੋ ਗਿੱਲੀ ਗੁੜ ਦੀ ਰੋੜੀ ਪਈ ਸੀ, ਭੌਂਦੀ ਭੌਂਦੀ ਭੜਕਦੀ ਭੜਕਦੀ ਉੱਥੇ ਆਣ ਕੇ ਬਹਿ ਗਈ। ਹੁਣ ਮਿੱਠਾ ਖਾਂਦੀ ਰਹੀ ਖਾਂਦੀ ਰਹੀ ਤੇ ਜਦੋਂ ਉੱਡਣ ਦੀ ਵਾਰੀ ਆਈ ਤੇ ਉੱਡਿਆ ਨਾ ਗਿਆ, ਉੱਥੇ ਗਰਕ ਗਈ, ਉੱਥੇ ਮਰ ਗਈ। ਏਦਾਂ ਹੀ ਬੰਦਾ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਤੂੰ ਜ਼ਹਿਰੀਲੀਆਂ ਚੀਜ਼ਾਂ ਨਾਲ ਸਾਂਝ ਪਾਈ ਹੈ, ਮਿੱਠੀਆਂ ਸਮਝ ਕੇ, ਪਿਆਰੀਆਂ ਸਮਝ ਕੇ, ਪਰ ਇਹ ਚੇਤੇ ਰੱਖ, ਇਹ ਚੀਜ਼ਾਂ ਤੇਰੀ ਮਾਨਸਿਕ ਸ਼ਾਂਤੀ ਨੂੰ ਖੋਹ ਕੇ ਲੈ ਜਾਣਗੀਆਂ, ਤੈਨੂੰ ਤਬਾਹ ਕਰ ਦੇਣਗੀਆਂ। ਤੂੰ ਮਿੱਠਾ ਚੰਗਾ ਕਿਹਨੂੰ ਨਹੀਂ ਲੱਗਦਾ, ਲੱਗਦਾ ਤੇ ਸਾਰਿਆਂ ਨੂੰ ਹੈ। ਤੂੰ ਗੁਰਦੇਵ ਮਹਾਰਾਜ ਨੇ ਆਖਿਆ ਤੂੰ ਭਾਈ ਵਿਖੇ ਤੋਂ ਬਚ, ਜ਼ਹਿਰ ਤੋਂ ਬਚ। ਵਿਖੇ ਬਾਚ ਹਰ ਰਾਚ, ਰੱਬੀ ਰੰਗ ਵਿੱਚ ਰਚ, ਗੁਰੂ ਦੀ ਵਿਚਾਰ ਵਿੱਚ ਰਚ, ਰੱਬ ਦੇ ਗੁਣਾਂ ਵਿੱਚ ਆਪਣੇ ਆਪ ਨੂੰ ਲਾ। ਤੇ ਸਮਝਾਇਆ ਕਿਹਨੂੰ ਹੈ, ਸਮਝ ਮਨ ਬੌਰਾ ਰੇ, ਸਮਝਾਇਆ ਇਹ ਮਨ ਨੂੰ। ਮਨ ਨੂੰ ਆਖਿਆ ਬੌਰਾ, ਬੌਰਾ ਕਹਿੰਦੇ ਨੇ ਪਾਗਲ ਨੂੰ। ਆਖਿਆ ਇਹ ਮੇਰੇ ਪਾਗਲ ਮਨ, ਬੌਰੇ ਮਨ, ਜ਼ਹਿਰ ਤੋਂ ਬਚ। ਏਦਾਂ ਵਾਰ ਵਾਰ ਮਨ ਨੂੰ ਗਾਈਡ ਕਰਨਾ ਪੈਂਦਾ, ਸਮਝਾਉਣਾ ਪੈਂਦਾ। ਵਿਖੇ ਬਾਚ ਹਰ ਰਾਚ, ਸਮਝ ਮਨ ਬੌਰਾ ਰੇ, ਨਿਰਭੈ ਹੋਏ ਨਾ ਹਰ ਭਜੈ। ਜਿੰਨਾ ਚਿਰ ਤੂੰ ਹਰੀ ਰੱਬ ਨੂੰ ਚੇਤੇ ਨਹੀਂ ਕਰਦਾ, ਨਿਰਭੈ ਨਹੀਂ ਹੋ ਸਕਦਾ, ਡਰ ਤੋਂ ਰਹਿਤ ਨਹੀਂ ਹੋ ਸਕਦਾ। ਸਹਿਮ ਤੇ ਚਿੰਤਾਵਾਂ ਕਦੀ ਵੀ ਤੈਨੂੰ ਛੱਡਣਗੀਆਂ ਨਹੀਂ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਬੰਦਾ ਚਿੰਤਾ ਵਿੱਚ ਹੈ, ਝੋਰਿਆਂ ਵਿੱਚ ਹੈ, ਫਿਕਰਾਂ ਵਿੱਚ ਹੈ, ਜਿਹੜਾ ਹਰੀ ਨੂੰ ਚੇਤੇ ਕਰ ਲੈਂਦਾ ਹੈ ਮਹਾਰਾਜ ਕਹਿੰਦੇ ਉਹ ਨਿਰਭੈ ਹੋ ਜਾਂਦਾ, ਉਹਦੀ ਜ਼ਿੰਦਗੀ ਵਿੱਚੋਂ ਭੈ ਸਮਾਪਤ ਹੋ ਜਾਂਦੇ ਨੇ, ਡਰ ਸਮਾਪਤ ਹੋ ਜਾਂਦੇ ਨੇ। ਤੇ ਬਹੁਤੀ ਵਾਰ ਬੰਦਾ ਗਲਤ ਰਸਤੇ ਉੱਤੇ ਡਰਾਂ ਦਾ ਕਰਕੇ ਚਲਿਆ ਜਾਂਦਾ, ਡਰਦਾ ਕਰਕੇ, ਡਰ ਦਾ ਸਾਹਮਣਾ ਨਹੀਂ ਕਰ ਪਾਉਂਦਾ। ਨਿਰਭੈ ਹੋਏ ਨਾ ਹਰ ਭਜੈ, ਤੂੰ ਹਰੀ ਨੂੰ ਚੇਤੇ ਨਹੀਂ ਕਰ ਰਿਹਾ, ਜੇ ਚੇਤੇ ਕਰੇਗਾ ਤੇ ਫਿਰ ਨਿਰਭਉ ਹੋ ਜਾਵੇਗਾ। ਮਨ ਬੌਰਾ ਰੇ, ਹੇ ਮੇਰੇ ਮੌਰੇ ਮਨ, ਗਹਿਓ ਨਾ ਰਾਮ ਜਹਾਜ਼। ਹੁਣ ਇਹ ਨਾ ਬਾਣੀ ਵਿੱਚ ਉਦਾਹਰਨਾਂ ਨੇ ਵੀ ਰੱਬ ਦਾ ਜਹਾਜ਼ ਕਿਉਂ ਨਹੀਂ ਪਕੜਦਾ ਤੂੰ। ਰੱਬ ਦਾ ਜਹਾਜ਼ ਹੁੰਦਾ ਕੋਈ? ਜਹਾਜ਼ ਦਾ ਇੱਕ, ਜਹਾਜ਼ ਇੱਕ ਸਿੰਬਲ ਹੈ ਇਸ ਚੀਜ਼ ਦਾ ਕਿ ਉਹਦੇ ਵਿੱਚ ਯਾਤਰੂ ਸਵਾਰ ਹੁੰਦੇ ਨੇ ਤੇ ਸਮੁੰਦਰ ਦੀਆਂ ਲਹਿਰਾਂ ਨੂੰ, ਦਰਿਆਵਾਂ ਨੂੰ ਚੀਰਦਾ ਦੂਜੇ ਬੰਨੇ ਚਲਿਆ ਜਾਂਦਾ। ਬਸ ਆਹ ਹੈ ਇਹਦੀ ਗੱਲ, ਹੋਰ ਕੋਈ ਰੱਬ ਦਾ ਜਹਾਜ਼ ਥੋੜਾ ਹੁੰਦਾ। ਬਹੁਤੀ ਵਾਰ ਉਦਾਂ ਮੈਨੂੰ ਯਾਦ ਹੈ ਬ੍ਰਹਮਟਨ ਵਾਲੇ ਬੰਨੇ ਕਿਸੇ ਨੇ ਗੁਰਦੁਆਰਾ ਬਣਾਇਆ ਤੇ ਉਹਦਾ ਨਾਂ ਉਹਨਾਂ ਨੇ ਜਹਾਜ਼ ਗੜ੍ਹ ਕੇ ਇੱਦਾਂ ਦਾ ਕਰਕੇ ਰੱਖ ਦਿੱਤਾ। ਜਿਹੜੀ ਸਟੇਜ ਲਾਈ ਨਾ ਉਹਨਾਂ ਨੇ, ਸਟੇਜ ਲਾਈ ਜਿੱਥੇ ਕਥਾਵਾਚਕ ਬਹਿ ਕਥਾ ਕਰਦਾ ਸੀ, ਉਹ ਜਹਾਜ਼ ਦੀ ਲਾਈ ਸੀ। ਮਤਲਬ ਜਿਵੇਂ ਸ਼ਿਪ ਹੁੰਦਾ ਨਾ, ਉਦਾਂ ਦੀ ਲਾਈ ਹੋਈ ਸੀ। ਮਤਲਬ ਏਦਾਂ ਲੋਕਾਂ ਨੂੰ ਅਟਰੈਕਟ ਕਰਨ ਲਈ ਕਿ ਕਮਲੇ ਵੀ ਇਹ ਜਹਾਜ਼ ਥੋੜਾ ਹੈ, ਉਹ ਏਦਾਂ। ਮਤਲਬ ਇਸ ਜਹਾਜ਼ ਦੀ ਗੱਲ ਹੈ, ਗੱਲ ਤੇ ਸਿੰਬਲ ਦੀ ਹੈ ਵੀ ਜਿਵੇਂ ਜਹਾਜ਼ ਬੰਦੇ ਨੂੰ ਪਾਰ ਉਤਾਰਦਾ ਹੈ, ਏਦਾਂ ਹੀ ਗੁਰੂ ਦਾ ਸ਼ਬਦ ਬੰਦੇ ਨੂੰ ਪਾਰ ਉਤਾਰ। ਸ਼ਬਦ ਦਾ ਜਹਾਜ਼ ਹੈ, ਉਪਦੇਸ਼ ਦਾ ਜਹਾਜ਼ ਹੈ, ਗਿਆਨ ਦਾ ਜਹਾਜ਼ ਹੈ। ਹੁਣ ਚਲੋ ਹੈ ਉਹ ਬਾਣੀ ਦੀ ਪੰਕਤੀ ਤਾਂ ਨਹੀਂ ਜਿਹੜੀ ਆਪਾਂ ਪੜ੍ਹਦੇ ਹਾਂ, ਕਈ ਵਾਰ ਕਹਿ ਦਿੰਦੇ ਨੇ ਕੁਝ ਵੀ ਨਾਨਕ ਨਾਮ ਜਹਾਜ਼ ਹੈ ਚੜੇ ਸੋਤਰੇ, ਪਰ ਗੁਰਬਾਣੀ ਨਹੀਂ ਹੈ ਜੀ ਉਹ, ਗੁਰੂ ਗ੍ਰੰਥ ਸਾਹਿਬ ਦੀ ਤੁਕ ਨਹੀਂ ਹੈ, ਇਹ ਚੇਤਾ ਰੱਖ ਲਓ। ਬਹੁਤੀ ਵਾਰ ਅਸੀਂ ਕਈ ਚੀਜ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਮੰਨ ਕੇ ਪੜ੍ਹੀ ਜਾਂਦੇ। ਉੱਥੇ ਵੀ ਗੱਲ ਤੇ ਹੈ ਵੀ ਨਾਮ ਜਹਾਜ਼ ਆ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਉਹ ਜਹਾਜ਼ ਹੈ। ਇਸ ਜਹਾਜ਼ ਦੇ ਉੱਤੇ ਮੈਂ ਆਪਣੀ ਸੁਰਤ ਨੂੰ ਰੱਖਣਾ,
ਤੇ ਜਿਹੜੀ ਸੁਰਤ ਅੱਜ ਮੇਰੀ ਬੁਰਾਈਆਂ ਵਿੱਚ ਗਰਕਦੀ ਜਾ ਰਹੀ ਹੈ, ਡੁੱਬਦੀ ਜਾ ਰਹੀ ਹੈ, ਉਸ ਜਹਾਜ਼ ਨੇ ਮਨ ਰੇ ਸ਼ਬਦ ਤਰੋ ਚਿੱਤ ਲਾਏ, ਹੇ ਮੇਰੇ ਮਨ ਜਦੋਂ ਤੂੰ ਸ਼ਬਦ ਨਾਲ ਸੁਰਤ ਜੋੜੇਗਾ ਨਾ ਫਿਰ ਤੂੰ ਤਰ ਜਾਵੇਂਗਾ। ਇਹਨੂੰ ਜਹਾਜ਼ ਕਹਿੰਦੇ ਨੇ, ਬਾਹਰੀ ਜਹਾਜ਼ਾਂ ਦੀ ਗੱਲ ਨਹੀਂ ਹੈ ਇੱਥੇ। ਅਸੀਂ ਕਈ ਵਾਰ ਜਿਹੜਾ ਬਾਣੀ ਵਿੱਚ ਸਿੰਬੋਲਿਕ ਤੌਰ 'ਤੇ ਵੀ ਕੁਝ ਗੱਲਾਂ ਸਮਝਾਉਣ ਮਾਤਰ ਆਈਆਂ ਨੇ, ਉਹਨੂੰ ਪ੍ਰੈਕਟੀਕਲੀ ਜਿਹੜਾ ਹੈ ਇੱਦਾਂ ਮੰਨਣ ਲੱਗ ਪਏ ਨੇ, ਇੱਦਾਂ ਨਹੀਂ ਹੈਗਾ। ਆ ਜਿਹੜੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਗਿਆਨ ਗੁਰੂ ਨੇ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਗੁਰੂ ਕੀ ਹੈ, ਸਾਡਾ ਗਿਆਨ ਹੈ। ਤੇ ਉਹ ਉਸ ਗਿਆਨ ਨੂੰ ਆਪਾਂ ਇੱਕੋ ਸ਼ਬਦ ਵਿੱਚ ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ। ਇਹਨੂੰ ਵੀ ਕਈ ਵਾਰ ਆਪਾਂ ਇੱਦਾਂ ਮੰਨ ਕੇ ਬਹਿ ਜਾਂਦੇ ਵੀ ਜਿਵੇਂ ਮੇਰਾ ਮੈਂ ਵਿਅਕਤੀ ਹਾਂ, ਉਦਾਂ ਸ਼ਾਇਦ ਗੁਰੂ ਗ੍ਰੰਥ ਸਾਹਿਬ ਵੀ ਕੀ ਹੈ, ਇੱਕ ਵਿਅਕਤੀ ਨੇ। ਜਿੱਦਾਂ ਮੇਰੀਆਂ ਨੀਡਸ ਨੇ ਉਦਾਂ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੀਆਂ ਵੀ ਕੀ ਨੇ, ਨੀਡਸ ਨੇ। ਨਹੀਂ, ਇੱਦਾਂ ਨਹੀਂ ਹੈ। ਫਿਰ ਅੱਧੀਆਂ ਚੀਜ਼ਾਂ ਮੰਨਦੇ ਨੇ ਤੇ ਅੱਧੀਆਂ। ਜੇ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੋਪਰ ਦੇਹ ਮੰਨਦੇ ਹੋ, ਜਿਵੇਂ ਮੇਰੀ ਦੇਹ ਹੈ, ਵੀ ਜਿਵੇਂ ਮੈਨੂੰ ਭੁੱਖ ਲੱਗਦੀ ਹੈ, ਜਿਵੇਂ ਮੈਨੂੰ ਜਿਹੜੀ ਹੈ ਉਹ ਠੰਡ ਲੱਗਦੀ ਹੈ, ਗਰਮੀ ਲੱਗਦੀ ਹੈ, ਫਿਰ ਸਾਰਾ ਕੁਝ ਮੰਗੋ। ਮੇਰੀ ਤੇ ਸਰੀਰ ਦੀ ਕਿਰਿਆ ਵੀ ਹੈਗੀ ਹੈ, ਮੈਨੂੰ ਤੇ ਬਾਥਰੂਮ ਹੀ ਆਉਂਦਾ ਹੈ, ਆਪਾਂ ਵਾਸ਼ਰੂਮ ਹੀ ਜਾਂਦੇ ਹਾਂ, ਸਾਰਾ ਕੁਝ ਹੀ ਹੈ। ਫਿਰ ਪ੍ਰੋਪਰ ਇਹਨੂੰ ਇੱਦਾਂ ਮੰਨੋ ਨਾ, ਫਿਰ ਉਹਦਾ ਨਹੀਂ ਮੰਨਦੇ। ਫਿਰ ਕਿਸੇ ਦਾ ਬੀ ਪੀ ਵੱਧਦਾ ਵੀ ਹੈ, ਕਿਸੇ ਦਾ ਬੀ ਪੀ ਘੱਟਦਾ ਵੀ ਹੈ। ਜਦੋਂ ਗੁਰੂ ਸਾਹਿਬ ਫਿਜ਼ੀਕਲ ਤੌਰ 'ਤੇ ਦੁਨੀਆਂ ਵਿੱਚ ਹੈਗੇ ਸਨ, ਤੇ ਗੁਰੂ ਨਾਨਕ ਸਾਹਿਬ ਦਾ ਕੱਦ ਹੋ ਸਕਦਾ ਲੰਮਾ ਹੋਵੇ, ਗੁਰੂ ਅੰਗਦ ਸਾਹਿਬ ਦਾ ਥੋੜ੍ਹਾ ਛੋਟਾ ਹੋਵੇ, ਉਹਨਾਂ ਦੇ ਕੱਪੜੇ ਵੱਖਰੇ ਨੇ, ਉਹਨਾਂ ਦੇ ਕੱਪੜੇ ਵੱਖਰੇ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ 6 ਫੁੱਟ ਖਾਸ ਸੀ, ਜੁੱਸਾ ਭਾਰਾ ਸੀ ਉਹਨਾਂ ਦਾ, ਉਹਨਾਂ ਦੇ ਕੱਪੜੇ ਵੱਖਰੇ ਸੀ, ਗੁਰੂ ਹਰਗੋਬਿੰਦ ਸਾਹਿਬ ਦੇ ਵੱਖਰੇ, ਗੁਰੂ ਹਰ ਰਾਏ ਸਾਹਿਬ ਜਿਹੜੇ ਨੇ ਉਹ ਉਹਨਾਂ ਦੀ ਆਰਜਾ ਛੋਟੀ ਹੈ। ਫਿਰ ਗੁਰੂ ਹਰਕ੍ਰਿਸ਼ਨ ਮਹਾਰਾਜ ਤੇ ਸਾਰੇ ਹੈਗੇ ਕਿੰਨੇ ਸਾਲਾਂ ਦੇ ਸੀ, 8 ਸਾਲਾਂ ਦੇ। ਉਹਨਾਂ ਦੀਆਂ ਸਰੀਰਕ ਲੋੜਾਂ ਵੱਖਰੀਆਂ ਨੇ ਸਾਰੇ ਗੁਰੂਆਂ ਦੀਆਂ, ਜਦੋਂ ਤੱਕ ਗੁਰੂ ਸਾਹਿਬ ਇਸ ਸਰੀਰ ਦੇ ਵਿੱਚ ਤੁਰੇ ਸੀ ਇਸ ਸੰਸਾਰ ਦੇ ਵਿੱਚ। ਹਰ ਗੁਰੂ ਦੀ ਲੋੜ ਵੱਖਰੀ ਹੈ। ਗੁਰੂ ਹਰਕ੍ਰਿਸ਼ਨ ਮਹਾਰਾਜ ਜਿਹੜੇ ਸਨ ਉਹ ਤੇ ਬਾਲ ਅਵਸਥਾ ਸੀ ਉਹਨਾਂ ਦੀ, ਹੁਣ ਜਿਹੜੀ ਖੁਰਾਕ ਗੁਰੂ ਹਰਗੋਬਿੰਦ ਸਾਹਿਬ ਦੀ ਸੀ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਥੋੜ੍ਹਾ ਹੈਗੀ ਸੀ, ਜਿਹੜੀ ਖੁਰਾਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਉਹ ਗੁਰੂ ਹਰ ਰਾਏ ਸਾਹਿਬ ਦੀ ਥੋੜ੍ਹਾ ਹੋ ਸਕਦੀ। ਹਰ ਮਨੁੱਖ ਦੀ ਜਿਹੜੀ ਦੇਹ ਹੁੰਦੀ ਹੈ ਬਾਹਰੀ, ਇਹਦੀ ਨੀਡ ਵੱਖਰੀ ਵੱਖਰੀ ਹੁੰਦੀ ਹੈ, ਹਰ ਮਨੁੱਖ ਦੀ ਨੀਡ ਵੱਖਰੀ ਹੈ। ਅਸੀਂ ਹੁਣ ਘਰੇ ਆਰਾਮ ਕਰਦੇ ਹਾਂ ਤੇ ਇੱਕ ਮੰਜੇ ਉੱਤੇ ਇੱਕ ਬੰਦਾ ਹੀ ਪੈਂਦਾ, ਬੈੱਡ ਹੋਣ ਤੇ ਮੀਆਂ ਬੀਬੀ ਪੈ ਜਾਂਦੇ ਨੇ, ਉਦੋਂ ਵੱਡਾ ਬੈੱਡ ਹੋਵੇ ਤੇ ਵਿਚਕਾਰ ਬੱਚਾ ਪੈ ਜਾਵੇਗਾ, ਇਹੋ ਹੀ ਹੋਵੇਗਾ ਨਾ, ਉਹਦਾ ਬੈੱਡ ਅੱਡ ਲੱਗੇਗਾ। ਹਰ ਜਿਹੜੀ ਬਾਡੀ ਹੁੰਦੀ ਉਹਦੀ ਹਰ ਲੋੜ ਵੱਖਰੀ ਵੱਖਰੀ ਹੁੰਦੀ। ਤੁਸੀਂ ਸੁੱਖ ਆਸਣ ਵਾਲੇ ਰੂਮ ਦੇ ਵਿੱਚ ਇੱਕੋ ਬੈੱਡ ਉੱਤੇ 20-20 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖੇ ਨੇ ਤੇ ਫਿਰ ਇੱਕ ਇੱਕ ਬੈੱਡ ਲਾਇਆ ਜਾਵੇ। ਇਸ ਕਰਕੇ ਸਮਝਣ ਵਾਲੀ ਗੱਲ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਦੇਹ ਨੂੰ ਆਪਣੀ ਦੇਹ ਨਾਲ ਕੰਪੈਰੀਜ਼ਨ ਇਹਦਾ ਨਾ ਕਰੀਏ। ਮੈਨੂੰ ਗਰਮੀ ਲੱਗੇਗੀ, ਮੈਨੂੰ ਠੰਡ ਲੱਗੇਗੀ, ਮੈਨੂੰ ਤੋ ਇਹ ਜਿਹੜੇ ਸ਼ਬਦ ਹੁਣ ਇੱਥੇ ਜਹਾਜ਼ ਸ਼ਬਦ ਵਰਤਿਆ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਜਹਾਜ਼ ਦਾ ਮਤਲਬ ਕੋਈ ਬਾਹਰੀ ਜਹਾਜ਼ ਥੋੜ੍ਹਾ, ਇੱਥੇ ਵੀ ਸਮੁੰਦਰੀ ਜਹਾਜ਼ ਹੈ। ਇੱਦਾਂ ਹੀ ਜਦੋਂ ਅਸੀਂ ਕਹਿੰਦੇ ਹਾਂ ਵੀ ਪ੍ਰਗਟ ਗੁਰਾਂ ਕੀ ਦੇਹ, ਤੇ ਦੇਹ ਸਾਡੇ ਵਰਗੀ ਦੇਹ ਨਹੀਂ ਹੈ। ਆਹ ਮੇਰੀ ਫਿਜ਼ੀਕਲ ਦੇਹ ਨਹੀਂ, ਮੈਨੂੰ ਤੇ ਮੁੜਕਾ ਵੀ ਆਉਂਦਾ, ਗਰਮੀ ਵੀ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਤੇ ਸਗੋਂ ਬਚਾਇਆ ਜਾਂਦਾ, ਆਪਾਂ ਇਸ਼ਨਾਨ ਕਰਦੇ ਹਾਂ, ਆਪਣੇ ਉੱਤੇ ਕੀ ਪਾਉਂਦੇ ਹਾਂ, ਪਾਣੀ ਪਾਉਂਦੇ ਹਾਂ, ਤੇ ਆਪਾਂ ਤੇ ਪੱਤਰਿਆਂ ਦੀ ਸੰਭਾਲ ਕਰਾਂਗੇ ਵੀ ਇਹਦੇ ਉੱਤੇ 2 ਬੂੰਦਾਂ ਵੀ ਪਾਣੀ ਦੀਆਂ ਡਿੱਗਣੀਆਂ ਨਹੀਂ ਚਾਹੀਦੀਆਂ। ਤੋ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਗੁਰੂ ਸਾਹਿਬ ਸਰੀਰ ਕਰਕੇ ਸੀ ਉਦੋਂ ਮਹਾਰਾਜ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕੀ ਕਰਦੇ ਨੇ, ਇਸ਼ਨਾਨ ਕਰਦੇ ਨੇ। ਹੋ ਸਕਦਾ ਹੈ ਉਹ ਦਿਹਾੜੀ ਵਿੱਚ 4 ਵਾਰਾਂ ਵੀ ਇਸ਼ਨਾਨ ਕਰਦੇ ਹੋਣ, ਪਰ ਆਹ ਜਿਹੜੀ ਦੇਹ ਹੈ ਜਿਹੜੀ ਹੁਣ ਮੌਜੂਦਾ ਹੈ ਇਹਨੂੰ ਇਸ਼ਨਾਨ ਥੋੜ੍ਹਾ ਕਰਾਇਆ ਜਾਂਦਾ। ਤੋ ਅਸੀਂ ਸ਼ਬਦਾਂ ਨੂੰ ਲੈ ਕੇ ਉਲਝ ਜਾਂਦੇ ਹਾਂ ਜੀ, ਇਹ ਵੀ ਤੇ ਪ੍ਰਗਟ ਗੁਰਾਂ ਕੀ ਦੇਹ ਹੀ ਹੈ, ਦੇਹ ਹੈਗੀ ਹੈ ਪਰ ਮੇਰੇ ਵਰਗੀ ਨਹੀਂ ਹੈ, ਤੁਹਾਡੇ ਵਰਗੀ ਨਹੀਂ ਹੈ। ਅਸਲ ਵਿੱਚ ਇਸ ਦੇਹ ਦੇ ਵਿੱਚ ਗਿਆਨ ਹੈ, ਪੰਨੇ ਨੇ, ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ, ਵੱਖਰੇ ਵੱਖਰੇ, ਚਲੋ ਅੰਗ ਕਹਿ ਲੈਂਦਾ ਕੋਈ ਅੰਕ ਕਹਿ ਲੈਂਦਾ ਉਹ ਗੱਲ ਨਹੀਂ ਹੈ। ਤੋ ਜਹਾਜ਼ ਕੋਈ ਹੋਰ ਜਹਾਜ਼ ਨਹੀਂ ਹੈ, ਉਹ ਜਿਵੇਂ ਨਾ ਮੇਰੇ ਬਾਬੇ ਨੇ ਜਹਾਜ਼ ਬਣਾਇਆ ਉਹ ਜਿਹਨੇ ਪਾਰ ਲੰਘਣਾ, ਬਾਬੇ ਨੇ ਜਹਾਜ਼ ਸ਼ਬਦ ਦਾ ਬਣਾਇਆ ਹੈ, ਸ਼ਬਦ ਦਾ ਜਹਾਜ਼ ਵੀ ਤੁਸੀਂ ਉਸ ਉਪਦੇਸ਼ ਨੂੰ ਜੀਵਨ 'ਚ ਕਮਾ ਲਓ ਤੇ ਤੁਸੀਂ ਪਾਰ ਲੰਘ ਜਾਓਗੇ। ਇੱਥੇ ਗਿਆਨ ਰੱਖਣਾ ਅਸੀਂ ਬਾਣੀ ਦਾ ਇੱਥੇ। ਹੁਣ ਇਹਨਾਂ ਚੀਜ਼ਾਂ ਵਾਲੇ ਬੰਨੇ ਸਾਡਾ ਧਿਆਨ ਘੱਟ ਹੁੰਦਾ, ਇਹ ਹੋਰ ਹੀ ਚੀਜ਼ਾਂ ਵਿੱਚ ਆਪਾਂ ਉਲਝੀ ਜਾਂਦੇ ਹਾਂ। ਗੁਰੂ ਗ੍ਰੰਥ ਸਭ ਕੁਝ ਖਾਂਦੇ ਭੋਗਦੇ ਨਹੀਂ ਹਨ, ਸਾਡੀ ਕੌਮੀ ਮਰਿਆਦਾ ਹੈ ਵੀ ਲੰਗਰ ਜਾਂ ਪ੍ਰਸ਼ਾਦਾ ਜਾਂ ਕੜਾਹ ਪ੍ਰਸ਼ਾਦ ਦੀ ਦੇਗ
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖ ਕੇ ਆਪਾਂ ਕਹਿੰਦੇ ਮਹਾਰਾਜ ਤੁਹਾਡੇ ਦਰ ਦੇ ਉੱਤੇ ਪ੍ਰਵਾਨ ਹੋਵੇ। ਇਹ ਸਾਡਾ ਇੱਕ ਕੌਮੀ ਵਿਧਾਨ ਹੈ, ਕੌਮੀ ਮਰਿਆਦਾ ਹੈ। ਬਿਲਕੁਲ ਓਦਾਂ ਜਿਵੇਂ ਜੱਜ ਹੁੰਦੇ ਨੇ ਦੁਨੀਆਂ ਦੀਆਂ ਕਚਹਿਰੀਆਂ ਵਿੱਚ, ਜਦੋਂ ਉਹ ਆਉਂਦੇ ਨੇ ਲੋਕ ਉੱਠਦੇ ਨੇ, ਲੋਕ ਬਹਿੰਦੇ ਨੇ, ਇੱਕ ਉਹਨਾਂ ਦਾ ਡਿਸਿਪਲਿਨ ਹੈ। ਇੱਦਾਂ ਸਾਡਾ ਇੱਕ ਕੌਮੀ ਵਿਧਾਨ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਦਾਂ ਹੋਵੇਗਾ, ਇੱਦਾਂ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਜਾਂ ਜਦੋਂ ਲੰਗਰ ਛਕਾਉਣਾ ਹੈ ਤੇ ਪਹਿਲਾਂ ਪ੍ਰਵਾਨਗੀ ਹੋਵੇਗੀ। ਗੁਰੂ ਗ੍ਰੰਥ ਸਾਹਿਬ ਨਹੀਂ ਖਾਂਦੇ, ਕਿਉਂਕਿ ਜੇ ਖਾਣਗੇ ਤੇ ਫਿਰ ਉਹ ਬਾਹਰ ਵੀ ਤੋ ਗੁਰੂ ਕਿਰਪਾ ਕਰੇ ਅਸੀਂ ਸਾਨੂੰ ਉਲਝਾ ਲਿਆ ਗਿਆ ਇਹਨਾਂ ਪੰਨਾ। ਤੋ ਮਹਾਰਾਜ ਨੇ ਆਖਿਆ ਗਯੋ ਨਾ ਰਾਮ ਜਹਾਜ, ਰੱਬ ਦਾ ਜਹਾਜ ਕਿਹੜਾ? ਗੁਰੂ ਦਾ ਸ਼ਬਦ ਉਪਦੇਸ਼, ਬਸ ਉਪਦੇਸ਼ ਦੇ ਉੱਤੇ ਚੜ ਜਾ ਤੇ ਤੂੰ ਪਾਰ ਲੰਘ ਜਾਵੇਂਗਾ। ਹੁਣ ਗੁਰਦੇਵ ਨੇ ਆਖਿਆ ਤੇਰੀ ਮੁਸ਼ਕਲ ਕੀ ਬਣੀ ਹੋਈ ਹੈ, ਤੇਰੀਆਂ ਇਛਾਵਾਂ ਤੈਨੂੰ ਦੁਖੀ ਕਰ ਰਹੀਆਂ। ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ, ਕਾਲ ਭੂਤ ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਹਾਂ ਕਲਬੂਤ, ਉਹ ਕੀ ਹੁੰਦਾ ਜੀ? ਜਿਹੜਾ ਹਾਥੀ ਹੁੰਦਾ ਨਾ, ਹਾਥੀ ਉਹਨੂੰ ਪਕੜਨ ਦੇ ਲਈ ਜਿਹੜਾ ਸ਼ਿਕਾਰੀ ਹੁੰਦਾ ਉਹ ਇੱਕ ਵਿਉਂਤ ਘੜਦਾ, ਹਾਥੀ ਨੂੰ ਫਸਾਉਣ ਦੇ ਲਈ ਇੱਕ ਵਿਉਂਤ ਘੜਦਾ। ਉਹ ਵਿਉਂਤ ਕੀ ਹੁੰਦੀ ਹੈ ਵੀ ਉਹ ਇੱਕ ਢਾਂਚਾ ਬਣਾਉਂਦਾ, ਕਲਬੂਤ ਬਣਾਉਂਦਾ, ਇੱਕ ਢਾਂਚਾ ਬਣਾਉਂਦਾ ਹਥਨੀ ਦਾ, ਕਾਹਦਾ? ਲੱਕੜ ਦੇ ਤੀਲੇ ਕੱਖਾਂ ਦਾ ਉਹ ਇੱਕ ਢਾਂਚਾ ਬਣਾ ਲੈਂਦਾ, ਸਟਰੋ ਵਗੈਰਾ ਦਾ ਉਹਨੇ ਲਾ ਦਿੱਤਾ ਤੇ ਥੱਲੇ ਉਹਨੇ ਪੁੱਟ ਦਿੱਤਾ ਖੱਡਾ, ਡੂੰਘਾ ਟੋਆ, ਟੋਆ ਪੁੱਟ ਕੇ ਉਹਦੇ ਉੱਤੇ ਇੱਕ ਵਿਛਾ ਦਿੱਤੀ ਚਾਦਰ, ਕੋਈ ਪਤਲੀ ਜਿਹੀ ਲੱਕੜ ਲੇਅਰ ਵਿਛਾ ਦਿੱਤੀ ਵੀ ਜਿਹੜੀ ਹਾਥੀ ਦੇ ਭਾਰ ਨਾਲ ਟੁੱਟ ਜਾਵੇ। ਹੁਣ ਉਹਨੇ ਕੀ ਕੀਤਾ ਵੀ ਉਹਨੇ ਉੱਤੇ ਇੱਕ ਟੋਆ ਪੁੱਟ ਕੇ ਤੇ ਉਹਦੇ ਉੱਤੇ ਇੱਕ ਵਿਛਾ ਕੇ ਉਹ ਲੇਅਰ ਪਤਲੀ ਜਿਹੀ ਲੱਕੜ ਦੀ ਉੱਤੇ ਚਾਦਰ ਚੁਦਰ ਪਾ ਕੇ ਤੇ ਜਿਹੜੀ ਹਥਨੀ ਹੁੰਦੀ ਹੈ ਨਾ, ਜਿਹੜਾ ਉਹ ਢਾਂਚਾ ਬਣਾਇਆ ਹੁੰਦਾ ਉਹਨੂੰ ਉਹਦੇ ਉੱਤੇ ਰੱਖ ਦਿੰਦਾ। ਹਾਥੀ ਬਾਣੀ ਵਿੱਚ ਕਾਮ ਦਾ ਪ੍ਰਤੀਕ ਹੈ, ਵਾਸ਼ਨਾ ਦਾ ਵੱਧਾ ਹੋਇਆ ਹੈ, ਕਾਮ ਦਾ ਪ੍ਰਤੀਕ ਹੈ। ਜਿੱਥੇ ਵੀ ਬਾਣੀ ਵਿੱਚ ਕਾਮ ਦੀ ਗੱਲ ਆਊਗੀ ਨਾ ਜੀ, ਕਾਮ ਦੀ, ਹਾਥੀ ਵੈਸੇ ਘਾਹ ਫੂਸ ਖਾਂਦਾ ਪਰ ਕਾਮੀ ਸਭ ਤੋਂ ਵੱਧ ਜਾਨਵਰਾਂ ਚੋਂ ਹਾਥੀ ਹੁੰਦਾ, ਸ਼ੇਰ ਨਹੀਂ ਹੁੰਦਾ। ਹੁਣ ਹਾਥੀ ਨੇ ਕੀ ਦੂਰੋਂ ਵੇਖਿਆ ਵੀ ਹਥਨੀ ਖਲੋਤੀ ਸਾਹਮਣੇ, ਜਾਨਵਰ ਹੈ, ਉੱਧਰ ਨੂੰ ਭੱਜਾ ਗਿਆ ਉਹ। ਜਦੋਂ ਭੱਜਾ ਗਿਆ ਉਹ ਹਥਨੀ ਤੇ ਹੈ ਕੋਈ ਨਹੀਂ ਸੀ, ਸਟਰੋ ਉਹਨੇ ਉੱਦਾਂ ਬਣਾ ਕੇ ਉਹ ਇੱਕ ਲੱਕੜ ਦਾ ਲਾਇਆ ਹੋਇਆ। ਜਦੋਂ ਉੱਥੇ ਪਹੁੰਚਦਾ ਨਾ ਤੇ ਉਹਦੇ ਭਾਰ ਦੇ ਨਾਲ ਉਹ ਜਿਹੜਾ ਉਹ ਜਿਹੜੀ ਉੱਤੇ ਉਹਨੇ ਪਰਤ ਵਿਛਾਈ ਹੁੰਦੀ ਇੱਕ ਪਤਲੀਆਂ ਲੱਕੜਾਂ ਤਰਪਾਲ ਪਾ ਕੇ ਉਹ ਟੁੱਟ ਜਾਂਦੀ ਆ, ਉਹ ਖੱਡੇ ਦੇ ਵਿੱਚ ਡਿੱਗ ਪੈਂਦਾ। ਫਿਰ ਜਦੋਂ ਖੱਡੇ 'ਚ ਡਿੱਗ ਪੈਂਦਾ ਫਿਰ ਉਹਨੂੰ ਕੁੱਟਦੇ ਨੇ, ਰੀਝ ਨਾਲ ਉਹਨੂੰ ਕੁੱਟਦੇ ਨੇ, ਕੁੱਟ ਕੇ ਤੇ ਫਿਰ ਉਹਨੂੰ ਕਰਦੇ ਨੇ ਕਾਬੂ। ਉਹਨੂੰ ਇੰਨਾ ਡਰਾਇਆ ਜਾਂਦਾ ਉਸ ਜਾਨਵਰ ਨੂੰ, ਇੰਨਾ ਡਰਾ ਕੇ ਫਿਰ ਉਹਨੂੰ ਸਰਕਸ ਦੇ ਵਿੱਚ ਜਾ ਕੇ ਨਚਾਉਂਦੇ ਨੇ। ਹੁਣ ਏਡਾ ਤਾਕਤਵਰ ਹਾਥੀ, ਟਣਾ ਦੇ ਹਿਸਾਬ ਨਾਲ ਵਜਨ ਖਿੱਚਣ ਵਾਲਾ ਏਡਾ ਵੱਡਾ ਹਾਥੀ ਸਿਰਫ ਆਪਣੇ ਇੱਕ ਔਗਣ ਕਰਕੇ ਫਸ ਗਿਆ, ਹੁਣ ਨਹੀਂ ਛੁੱਟਦਾ ਉਹ। ਹੁਣ ਬੱਚੇ ਉਹਦੇ ਸੁੰਡ ਦੇ ਉੱਤੇ ਚੜੇ ਫਿਰਦੇ ਨੇ, ਜਿਹੜਾ ਕਿਸੇ ਨੂੰ ਲਾਗੇ ਲੱਗਣ ਨਹੀਂ ਸੀ ਨਾ ਦਿੰਦਾ, ਜਿਹਦੀ ਤਾਕਤ ਦੇ ਸਾਹਮਣੇ ਕੋਈ ਕੱਖ ਨਹੀਂ ਅਹਿਮੀਅਤ ਰੱਖਦਾ, ਉਹਦੀ ਇੱਕ ਕਮਜ਼ੋਰੀ ਕਰਕੇ ਏਡੀ ਵੱਡੀ ਤਾਕਤ ਰੱਖਣ ਵਾਲਾ ਜਿਹੜਾ ਹੈ ਉਹਨੂੰ ਗਰਕ ਕਰਕੇ ਰੱਖ ਦਿੱਤਾ। ਬਾਬੇ ਨੇ ਹੁਣ ਇੱਥੇ ਗੱਲ ਹਾਥੀ ਨੂੰ ਥੋੜ੍ਹਾ ਸਮਝਾਈ ਹੈ, ਸਾਡੀ ਗੱਲ ਕੀਤੀ। ਕਈ ਵਾਰ ਬੰਦਾ ਬਹੁਤ ਕਾਬਲ ਹੁੰਦਾ ਪਰ ਉਹਦੀ ਇੱਕ ਅੱਧੀ ਕਮਜ਼ੋਰੀ ਉਹਨੂੰ ਲੈ ਪੈਂਦੀ ਹੈ, ਇੱਕ ਅੱਧੀ ਕਮਜ਼ੋਰੀ ਦੇ ਵੱਸ ਪਿਆ ਹੋਇਆ ਨਾ ਉਹ ਫਿਰ ਦੁੱਖੀ ਭੋਗਦਾ ਰਹਿੰਦਾ ਸਾਰੀ ਜ਼ਿੰਦਗੀ। ਤੋ ਕਮਜ਼ੋਰੀ ਇੱਕ ਵੀ ਮਾੜੀ ਹੁੰਦੀ, ਇੱਕ ਵੀ। ਤੋ ਬਾਬਾ ਜੀ ਨੇ ਆਖਿਆ ਹੇ ਮੇਰੇ ਮਨ ਤੂੰ ਵੀ ਆਪਣੀ ਉਸ ਕਮਜ਼ੋਰੀ ਨੂੰ ਫਾਇੰਡ ਆਊਟ ਕਰ ਜਿਹਦਾ ਕਰਕੇ ਤੂੰ ਦੁਖੀ ਹੈ, ਜਿਹਦਾ ਕਰਕੇ ਇਸ ਖੱਡੇ ਵਿੱਚ ਡਿੱਗਾ ਹੋਇਆ। ਜੇ ਤੂੰ ਗੁਰੂ ਦੀ ਮੱਤ ਲੈ ਲਵੇਂ ਤੇ ਗੁਰੂ ਤੈਨੂੰ ਉਹ ਕਮਜ਼ੋਰੀ ਦੱਸ ਦੇਵੇਗਾ, ਜਦੋਂ ਕਮਜ਼ੋਰੀ ਦੂਰ ਹੋਵੇਗੀ ਤੇ ਤੇਰੇ ਅੰਦਰ ਵੀ ਚਿੰਤਾ ਨਹੀਂ ਰਹੇਗੀ, ਤੂੰ ਵੀ ਫਿਰ ਅੰਦਰੋਂ ਦੁਖੀ ਨਹੀਂ ਹੋਵੇਂਗਾ। ਤੋ ਬਾਬਾ ਕਬੀਰ ਸਾਹਿਬ ਨੇ ਵੇਖੋ ਕਿੱਡੀ ਕਮਾਲ ਦੀ ਉਦਾਹਰਣ ਦਿੱਤੀ ਹੈ ਕਿ ਕਾਲ ਭੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼
ਕਾਮ ਸਵਾਏ। ਜੇ ਕਿਤੇ ਹਾਥੀ ਨੂੰ ਕਾਮ ਦਾ ਰੋਗ ਨਾ ਹੁੰਦਾ ਤੇ ਮਜਾਲ ਕੀ ਸੀ, ਉਹ ਸਰਕਸ ਦਾ ਹਾਥੀ ਬਣ ਜਾਂਦਾ। ਕਾਮ ਸਵਾਏ ਗਜ ਬਸ ਪਰੇ। ਗਜ ਕਹਿੰਦੇ ਨੇ ਜੀ ਹਾਥੀ ਨੂੰ, ਆਖਿਆ ਕਾਮ ਦੇ ਰੋਗੀ ਹੋਣ ਕਰਕੇ ਪਰਾਇਆਂ ਦੇ ਵਸ ਚ ਪੈ ਗਿਆ ਉਹ। ਕਾਮ ਸਵਾਏ ਗਜ ਬਸ ਪਰੇ, ਅੰਕਸ ਸਹਿਓ ਸੀਸ। ਅੰਕਸ ਉਹ ਜਿਹੜਾ ਕੁੰਡਾ ਮਾਰ ਕੇ ਹਾਥੀ ਨੂੰ ਪਾਉਂਦੇ ਨਾ ਥੱਲੇ ਤੇ ਠਾ ਲੈਂਦੇ, ਕਹਿੰਦੇ ਆਹ ਵੇਖ ਲਾ ਹੁਣ ਮਰਿਆ ਜਿਹਾ ਮਹਾਵਤ ਪਿੰਡ ਤੇ ਬੈਠਾ ਹੋਇਆ ਸਰੀਰ ਦੇ ਉੱਤੇ, ਕੁੰਡਾ ਮਾਰਦਾ ਤੇ ਹਾਥੀ ਬਹਿ ਜਾਂਦਾ, ਕੁੰਡਾ ਮਾਰਦਾ ਤੇ ਹਾਥੀ ਉੱਠ ਪੈਂਦਾ। ਇੱਕ ਕਮਜ਼ੋਰੀ ਕਰਕੇ ਏਡਾ ਵੱਡਾ ਜਾਨਵਰ, ਇੰਨੀ ਸਮਰੱਥਾ ਵਾਲਾ ਜਾਨਵਰ ਆਪਣੇ ਜੀਵਨ ਨੂੰ ਤਬਾਹ ਕਰ ਗਿਆ। ਬੰਦਿਆ ਤੂੰ ਹੀ ਖੌਰ ਕਰ। ਅਗਲੀ ਉਦਾਹਰਣ ਵੇਖੋ। ਮਰਕਟ ਮੁਸ਼ਟੀ ਅਨਾਜ ਕੀ। ਮਰਕਟ ਕਹਿੰਦੇ ਨੇ ਜੀ ਬਾਂਦਰ ਨੂੰ। ਮੁਸ਼ਟੀ ਦਾ ਅਰਥ ਹੁੰਦਾ ਮੁੱਠ। ਜਿਹੜਾ ਨਾ ਬਾਂਦਰ ਹੁੰਦਾ, ਇਹਨੂੰ ਫੜਨ ਲਈ ਵੀ ਅਗਲੇ ਤਰੀਕਾ ਲੱਭ ਲੈਂਦੇ ਨੇ। ਵੈਸੇ ਬਾਂਦਰ ਬੜਾ ਚੰਚਲ ਹੁੰਦਾ, ਇੱਕ ਟਾਹਣੀ ਤੋਂ ਦੂਜੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਫੜਿਆ ਨਹੀਂ ਜਾਂਦਾ ਉਹ, ਬੜਾ ਚਲਾਕ ਹੁੰਦਾ ਉਹ। ਪਰ ਬਾਂਦਰ ਦੀ ਵੀ ਇੱਕ ਕਮਜ਼ੋਰੀ ਹੁੰਦੀ, ਤੇ ਛੁੱਟਣ ਦਾ ਤਰੀਕਾ ਵੀ ਬੜਾ ਸੌਖਾ। ਇਹਨੇ ਵੀ ਛੁੱਟਣ ਦਾ ਤਰੀਕਾ ਕੋਈ ਔਖਾ ਹੁੰਦਾ, ਬਹੁਤ ਸੌਖਾ ਤਰੀਕਾ ਹੁੰਦਾ। ਅਜੇ ਹਾਥੀ ਦਾ, ਕਿਉਂਕਿ ਉਹ ਤੇ ਇੱਕ ਨਾ ਖੱਡੇ 'ਚ ਡਿੱਗ ਪਿਆ, ਉਹਦੇ ਕੋਲੋਂ ਤਾਂ ਨਹੀਂ ਨਿਕਲਿਆ ਜਾਣਾ ਹੁਣ। ਪਰ ਬਾਂਦਰ ਦਾ ਤੇ ਤਰੀਕਾ ਹੀ ਬੜਾ ਸੌਖਾ ਜੇ ਉਹ ਛੁੱਟਣਾ ਚਾਹੇ ਤੇ। ਹੁਣ ਕੀ ਕਰਦਾ ਹੈ ਜੀ ਜਿਹੜਾ ਬਾਂਦਰ ਨੂੰ ਫੜਨ ਵਾਲਾ ਹੁੰਦਾ ਨਾ, ਉਹ ਨਾ ਇੱਕ ਪੋਟ ਲੈਂਦਾ, ਜਿਹਨੂੰ ਆਪਾਂ ਤੁਸੀਂ ਕਹਿ ਲਓ ਵੀ ਮਿੱਟੀ ਦਾ ਇੱਕ ਬਣਿਆ ਹੋਇਆ ਭਾਂਡਾ, ਜਿਹਦਾ ਮੂੰਹ ਉੱਪਰੋਂ ਭੀੜਾ ਹੁੰਦਾ ਤੇ ਅੰਦਰੋਂ ਖੁੱਲਾ ਹੁੰਦਾ ਉਹ। ਹੁਣ ਉਹਦੇ ਵਿੱਚ ਉਹ ਪਾ ਦਿੰਦਾ ਫੁੱਲੀਆਂ, ਫੁੱਲੀਆਂ ਪਾ ਕੇ ਤੇ ਉਹਨੂੰ ਰੁੱਖ ਦੇ ਨਾਲ ਬੰਨ ਦਿੰਦਾ ਜਾਂ ਧਰਤੀ 'ਚ ਗੱਡ ਦਿੰਦਾ। ਦੋ ਕੰਮ ਕਰ, ਜਾਂ ਧਰਤੀ 'ਚ ਗੱਡ ਦਿੰਦਾ ਉਹਨੂੰ ਤੇ ਜਾਂ ਰੁੱਖ ਨਾਲ ਬੰਨ ਦਿੰਦਾ। ਬਾਂਦਰ ਆਇਆ, ਬਾਂਦਰ ਨੇ, ਹੁਣ ਆਪਾਂ ਜੇ ਕਿਸੇ ਚੀਜ਼ ਦੇ ਵਿੱਚੋਂ ਕੁਝ ਕੱਢਣਾ ਹੋਵੇ ਤੇ ਆਪਾਂ ਹੱਥ ਪਾ ਕੇ ਤੇ ਫਿਰ ਇੱਦਾਂ ਮੁੱਠ ਭਰ ਕੇ ਚੀਜ਼ ਨੂੰ ਬਾਹਰ ਕੱਢਾਂਗੇ ਨਾ, ਇੱਦਾਂ ਹੀ ਹੈ ਨਾ। ਹੁਣ ਜਦੋਂ ਬਾਂਦਰ ਆਇਆ ਤੇ ਉਹਨੇ ਕੀ ਕੀਤਾ, ਵੇਖਿਆ ਵੀ ਵਿੱਚ ਕੀ ਪਈਆਂ ਫੁੱਲੀਆਂ, ਉਹਨੇ ਆਪਣਾ ਹੱਥ ਵਿੱਚ ਪਾਇਆ ਤੇ ਮੁੱਠ ਭਰ ਲਈ ਇੱਦਾਂ ਕਰਕੇ। ਜਦੋਂ ਮੁੱਠ ਭਰੀ ਤੇ ਜਦੋਂ ਬਾਹਰ ਖਿੱਚਣ ਲੱਗਾ ਤੇ ਹੁਣ ਉਹ ਬਾਹਰ ਨਿਕਲਦੀ ਨਹੀਂ, ਫਸ ਗਈ ਤਾਂ। ਅੱਛਾ, ਛੁੱਟਣ ਦਾ ਤਰੀਕਾ ਕੀ ਹੈ? ਹੱਥ ਵਿੱਚ ਜੋ ਫੜਿਆ ਉਹਨੂੰ ਛੱਡ ਦੇ, ਤੈਨੂੰ ਆਜ਼ਾਦੀ ਮਿਲ ਜਾਵੇਗੀ। ਪਰ ਉਹ ਛੱਡਦਾ ਨਹੀਂ। ਉਧਰੋਂ ਆ ਗਿਆ ਜਿਹਨੇ ਬਾਂਦਰ ਨੂੰ ਫਸਾਇਆ ਸੀ ਉਹ, ਇਹਨੇ ਮੁੱਠ ਇੱਦਾਂ ਫੜੀ ਹੋਈ ਐਂ ਕਰਕੇ, ਇੰਨਾ ਕੁੱਟਦਾ, ਇੰਨਾ ਕੁੱਟਦਾ, ਉਹ ਇੰਨਾ ਡਰ ਜਾਂਦਾ, ਫਿਰ ਜਿੱਦਾਂ ਉਹ ਕਹਿੰਦਾ ਉਦਾਂ ਹੀ ਲੋਕਾਂ ਦੇ ਮੂੰਹੇ ਅੱਗੇ ਨੱਚਦਾ ਫਿਰਦਾ। ਇਹ ਇਹ ਕਾਹਦੀ ਮੁੱਠ ਹੈ ਜੀ? ਇਹ ਹੈ ਮੋਹ ਦੀ ਮੁੱਠ, ਮੋਹ ਦੀ, ਚੀਜ਼ਾਂ ਦੀ ਪਕੜ। ਤੁਸੀਂ ਹਮੇਸ਼ਾ ਆਜ਼ਾਦ ਰਹਿ ਸਕਦੇ ਹੋ ਜੇ ਤੁਹਾਡੇ ਵਿੱਚ ਕੁਝ ਛੱਡਣ ਦੀ ਭਾਵਨਾ ਹੋਵੇ ਤੇ। ਜੇ ਛੱਡਣ ਦੀ ਭਾਵਨਾ ਹੈ ਤੁਹਾਨੂੰ ਕੋਈ ਦੁੱਖ ਨਹੀਂ। ਜੇ ਤੁਸੀਂ ਚੀਜ਼ਾਂ ਨੂੰ ਪਕੜਨਾ ਸ਼ੁਰੂ, ਕਈ ਵਾਰ ਆਪਾਂ ਰਿਸ਼ਤਿਆਂ ਨੂੰ ਫੜਨਾ ਸ਼ੁਰੂ ਕਰ ਦਿੰਦੇ, ਸਮਝੇ ਬੇਨਤੀ ਨੂੰ, ਵੀ ਮੈਂ ਇਹਦੇ ਲਈ ਆਹ ਵੀ ਕਰਕੇ ਵੇਖਾਂ, ਸ਼ਾਇਦ ਇਹ ਬਣਿਆ ਰਹੇ, ਸ਼ਾਇਦ ਬਣਿਆ ਰਹੇ। ਪਰ ਇਹ ਚੇਤੇ ਰੱਖੋ, ਜਿੱਦਣ ਤੁਸੀਂ ਕੁਝ ਕਰਨਾ ਬੰਦ ਕਰ ਦਿੱਤਾ ਉਹਨਾਂ ਨੇ, ਉਦਣ ਤੁਹਾਨੂੰ ਛੱਡ ਹੀ ਜਾਣਾ, ਜੋ ਮਰਜ਼ੀ ਕਰ ਲਓ। ਤੇ ਜੇ ਤੁਹਾਡਾ ਰਿਸ਼ਤਾ, ਜੇ ਤੁਹਾਡਾ ਸਨੇਹ ਗੁਣਾਂ ਦੇ ਆਧਾਰ ਤੇ ਹੋਵੇਗਾ, ਚੰਗਿਆਈ ਦੇ ਆਧਾਰ ਤੇ ਹੋਵੇਗਾ, ਤੇ ਫਿਰ ਤੁਹਾਨੂੰ ਕਿਸੇ ਨੇ ਨਹੀਂ ਛੱਡਣਾ। ਅਸੀਂ ਕਾਹਦੇ ਸਤਾਏ ਹੋਏ ਹਾਂ? ਅਸੀਂ ਮੋਹ ਦੇ ਸਤਾਏ ਹੋਏ ਹਾਂ। ਜਿਹੜੀ ਪਕੜ ਬਣਾ ਲਈ ਨਾ ਆਪਾਂ, ਮੋਹ ਦੇ ਵਸ ਪਿਆ ਬੰਦਾ, ਧੀਆਂ ਪੁੱਤਰਾਂ ਦੇ ਮੋਹ ਦੇ ਵਸ ਵਿੱਚ ਪੈ ਗਿਆ ਤੇ ਪਾਪ ਵੀ ਕਮਾਉਂਦਾ ਜਾ ਕੇ, ਫਿਰ ਦੁੱਖ ਵੀ ਭੋਗਦਾ। ਉਹ ਪਕੜ ਹੀ ਮਾਰ ਪੈਂਦੀ ਹੈ। ਹੁਣ ਬਾਬੇ ਨੇ ਉਦਾਹਰਨ ਵੇਖੋ ਦਿੱਤੀ, ਆਖਿਆ ਮਰਕਟ ਮੁਸ਼ਟੀ ਅਨਾਜ ਕੀ। ਕਹਿੰਦੇ ਇੱਕ ਮੁੱਠ ਅਨਾਜ ਦੀ ਸਾਰੀ, ਇੱਕ ਮੁੱਠ। ਮਨ ਬੌਰਾ ਰੇ ਲੀਨੀ ਹੱਥ ਪਸਾਰ, ਹੱਥ ਪਸਾਰ ਕੇ ਇੱਦਾਂ ਫੜ ਲਈ।

0: ਉਜੜ ਛੁੱਟਦਾ ਨਹੀਂ, ਹੁਣ ਲੋਕਾਂ ਦੇ ਘਰਾਂ ਅੱਗੇ ਨੱਚਦਾ ਫਿਰਦਾ, ਮਦਾਰੀ ਜਿੱਦਾਂ ਚਾਹੁੰਦਾ ਉਦਾਂ ਨਚਾਉਂਦਾ ਫਿਰਦਾ। ਜੇ ਕਿਤੇ ਉਹ ਮੁੱਠ ਨਾ ਫੜੀ ਹੁੰਦੀ, ਉਹਨੇ ਛੱਡ ਦਿੱਤੀ ਹੁੰਦੀ ਤੇ ਲੋਕਾਂ ਦੇ ਘਰਾਂ ਅੱਗੇ ਗੁਲਾਮੀ ਉਹਨੂੰ ਕਰਨੀ ਨਹੀਂ ਸੀ ਪੈਣੀ। ਇਹ ਸਾਡੇ ਮਨ ਦੀ ਅਵਸਥਾ ਹੈ। ਅਗਲਾ ਬਚਨ, ਜਿਉਂ ਨਲਨੀ ਸੋਟਾ ਗਹੇ ਓ ਮਨ ਬੌਰਾ ਰੇ ਮਾਇਆ ਏ ਵਿਵਹਾਰ। ਆਹ ਉਦਾਹਰਨ ਹੋਰ ਕਮਾਲ ਦੀ ਹੈ। ਜਿਹੜਾ ਤੋਤਾ ਹੁੰਦਾ ਉਹਨੂੰ ਫੜਨ ਦਾ ਵੀ ਇੱਕ ਤਰੀਕਾ ਹੁੰਦਾ। ਉਹ ਕੀ ਕਰਦਾ ਵੀ ਇੱਕ ਪਾਈਪ ਇੱਦਾਂ ਦਾ ਟੰਗਦਾ, ਥੱਲੇ ਉਹਦੇ ਪਾਣੀ ਪਾਣੀ ਦਾ ਕਟੋਰਾ ਭਰ ਕੇ ਟੰਗ ਦਿੰਦਾ। ਮਤਲਬ ਇੱਕ ਇੱਦਾਂ ਪਾਈਪ ਲਾ ਕੇ ਉਹਦੇ ਨਾਲ ਥੱਲੇ ਪਾਣੀ ਦਾ ਕਟੋਰਾ ਭਰ ਕੇ ਉਹਦੇ ਟੰਗ ਦਿੰਦਾ, ਜਿਹੜਾ ਤੋਤੇ ਨੂੰ ਫੜਦਾ। ਤੇ ਜਿਹੜਾ ਉਹ ਪਾਈਪ ਹੁੰਦਾ ਨਾ ਉਹ ਘੁੰਮਦਾ, ਜਿਵੇਂ ਆਪਾਂ ਆਮ ਜਿਹੜੇ ਪੱਠੇ ਨੀ ਆਪਾਂ ਕੁਤਰਦੇ ਸੀ ਜਦੋਂ ਪਿੰਡਾਂ ਦੇ ਵਿੱਚ, ਤੇ ਜਿਹੜਾ ਟੋਕਾ ਹੁੰਦਾ ਸੀ ਉਹਦਾ ਜਿਹੜਾ ਪਾਈਪ ਹੁੰਦਾ ਉਹ ਤੁਸੀਂ ਵੇਖਿਆ ਵੀ ਉਹ ਘੁੰਮਦਾ ਹੁੰਦਾ ਉੱਤੇ ਉੱਤੇ। ਉਹਨੇ ਤੋਤਾ ਆਣ ਕੇ ਉੱਤੇ ਬੈਠਾ, ਜਦੋਂ ਉੱਤੇ ਆਣ ਕੇ ਬੈਠਾ ਤੇ ਪਾਈਪ ਘੁੰਮ ਗਿਆ ਤੇ ਤੋਤਾ ਲਮਕ ਗਿਆ ਥੱਲੇ ਨੂੰ। ਮੁਸ਼ਕਲ ਕੀ ਬਣ ਗਈ ਵੀ ਜਦੋਂ ਪਾਣੀ ਚ ਝਾਤੀ ਮਾਰਦਾ ਤੇ ਉਹ ਵੇਖਦਾ ਮੇਰੇ ਤੋਂ ਪਹਿਲਾਂ ਇੱਕ ਤੋਤਾ ਆਲਰੇਡੀ ਪਾਣੀ ਚ ਡੁੱਬਿਆ ਹੋਇਆ, ਜੇ ਮੈਂ ਹੱਥ ਛੱਡ ਦਿੱਤੇ ਤੇ ਮੈਂ ਵੀ ਪਾਣੀ ਚ ਡੁੱਬ ਜਾਣਾ, ਹੁੰਦਾ ਤੇ ਕਦੇ ਵੀ ਨਹੀਂ ਹੈ। ਅੱਛਾ, ਜੇ ਉਹ ਹੱਥ ਛੱਡ ਦੇਵੇ ਤੇ ਖੰਭਾਂ ਉੱਤੇ ਉਹਦਾ ਭਰੋਸਾ ਨਹੀਂ ਹੈਗਾ, ਆਪਣੇ ਖੰਭਾਂ ਉੱਤੇ ਉਹਦਾ ਭਰੋਸਾ ਹੀ ਨਹੀਂ ਰਿਹਾ, ਉਹਨੂੰ ਇਹ ਨਹੀਂ ਸਮਝ ਲੱਗਦੀ ਵੀ ਜੇ ਮੈਂ ਛੱਡ ਵੀ ਦੇਵਾਂਗਾ ਤੇ ਮੈਂ ਖੰਭ ਮਾਰ ਕੇ ਉੱਡ ਜਾਣਾ। ਪਰ ਉਹ ਜਦੋਂ ਥੱਲੇ ਵੇਂਹਦਾ ਨਾ, ਥੱਲੇ ਉਹ ਪਾਣੀ ਦੇ ਭਰੇ ਹੋਏ ਕਟੋਰੇ ਵੱਲ, ਤੇ ਉਹਦੇ ਵਿੱਚ ਉਹਨੂੰ ਆਪਣਾ ਹੀ ਬਿੰਬ ਦੀਦਾ ਆਪ, ਤੇ ਸਮਝ ਹੀ ਇਹ ਜਾਂਦਾ ਵੀ ਇੱਕ ਤੋਤਾ ਪਹਿਲਾਂ ਹੀ ਪਾਣੀ 'ਚ ਹੈ, ਉੱਤੋਂ ਮੈਂ ਵੀ ਡਿੱਗ ਕੇ ਤੇ ਇੱਥੇ ਡੁੱਬ ਜਾਵਾਂਗਾ। ਆਪਣੇ ਖੰਭਾਂ ਤੋਂ ਉਹਦਾ ਭਰੋਸਾ ਹੀ ਉੱਡ ਜਾਂਦਾ, ਇਸ ਕਰਕੇ ਉਹ ਫਸ ਜਾਂਦਾ। ਇੱਥੇ ਖੰਭ ਕਿਹੜੇ ਨੇ? ਗੁਰੂ ਦੀ ਵਿਚਾਰ ਦੇ ਖੰਭਾਂ ਤੋਂ ਜਿੱਦਾਂ ਜਿਹੜੇ ਸਿੱਖ ਦਾ ਭਰੋਸਾ ਉੱਠ ਗਿਆ ਨਾ ਗੁਰੂ ਦੀ ਵਿਚਾਰ ਦੇ ਖੰਭਾਂ ਤੋਂ, ਉਹਨੇ ਡੁੱਬ ਜਾਣਾ। ਤੇ ਜੇ ਤੁਸੀਂ ਕਿਤੇ ਗੁਰੂ ਦੇ ਉਪਦੇਸ਼ ਦੇ ਖੰਭ ਲਾ ਲਓ, ਜਿਹਨੂੰ ਬਾਬੇ ਨੇ ਕਿਹਾ ਖੰਭ ਵਿਕਾਂਦੜੇ ਜੇ ਲਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਾਂ ਸੋ ਸੱਜਣ ਟੋਲ। ਤੋ ਮਹਾਰਾਜ ਨੇ ਆਖਿਆ ਜਿਉਂ ਨਲਨੀ ਸੋਟਾ ਗਹੇ ਹੋ ਮਾਇਆ ਮਨ ਬੌਰਾ ਰੇ ਮਾਇਆ ਏ ਵਿਹਾਰ। ਮਾਇਆ ਦਾ ਵਿਹਾਰ ਵੀ ਏਦਾਂ ਹੀ ਹੈ, ਜਿਵੇਂ ਤੋਤਾ ਪਕੜ ਵਿੱਚ ਹੈ ਏਦਾਂ ਹੀ ਤੂੰ ਵੀ ਬੰਦਿਆ ਮਾਇਆ ਦੀ ਪਕੜ 'ਚ ਹੈ, ਗੱਲ ਕੁਝ ਵੀ ਨਹੀਂ ਹੈ। ਕਈ ਵਾਰ ਗੱਲ ਰੁਪਈਏ ਢੇਲੀ ਚਵਾਨੀ ਦੀ ਨਹੀਂ ਹੁੰਦੀ, ਪਰ ਬੰਦਾ ਐਵੇਂ ਹੀ ਥਾਂ ਥਾਂ ਉੱਤੇ ਜਲੀਲ ਹੁੰਦਾ ਫਿਰਦਾ, ਫਰਕ ਤੇ ਕੋਈ ਨਹੀਂ ਪੈਂਦਾ। ਤੋ ਸਤਿਗੁਰ ਨੇ ਆਖਿਆ ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਰੇ ਤਿਉਂ ਪਸਰਿਓ ਪਸਾਰ। ਜਿਵੇਂ ਕੁਸੁੰਭ ਦਾ ਰੰਗ ਹੁੰਦਾ ਕੱਚਾ ਹੁੰਦਾ, ਏਦਾਂ ਹੀ ਸੰਸਾਰ ਦਾ ਪਸਾਰਾ ਹੈ, ਮਾਇਆ ਦੇ ਪਸਾਰੇ ਏਦਾਂ ਨੇ। ਅਖੀਰ ਤੇ ਬਾਬੇ ਨੇ ਆਖਿਆ ਨਹਾਵਨ ਕੋ ਤੀਰਥ ਘਨੇ ਪੂਜਨ ਮਨ ਬੌਰਾ ਰੇ ਪੂਜਨ ਕੋ ਬਹੁ ਦੇਵ। ਇੱਥੇ ਨਹਾਉਣ ਲਈ ਬਥੇਰੇ ਤੀਰਥ ਵੀ ਬਣੇ ਨੇ, ਬੜੇ ਦੇਵੀ ਦੇਵਤੇ ਨੇ, ਜਿਹਨੂੰ ਮਰਜ਼ੀ ਪੂਜੀ ਜਾਓ। ਬਾਬਾ ਸਾਹਿਬ ਏਦਾਂ ਛੁੱਟ ਜਾਵਾਂਗੇ ਅਸੀਂ? ਆਖਿਆ ਨਹੀਂ, ਕਹੋ ਕਬੀਰ ਛੁੱਟਣ ਨਹੀਂ ਮਨ ਬੌਰਾ ਰੇ, ਛੁੱਟਣ ਹਰ ਕੀ ਸੇਵ। ਜਦੋਂ ਮੈਂ ਗੁਰੂ ਦੀ ਸੇਵਾ ਕਮਾਵਾਂਗਾ ਨਾ, ਗੁਰੂ ਦੇ ਉਪਦੇਸ਼ ਨੂੰ ਕਮਾਵਾਂਗਾ, ਤੇ ਮੈਂ ਉਦੋਂ ਛੁੱਟਾਂਗਾ, ਉਦੋਂ ਮੈਨੂੰ ਜ਼ਿੰਦਗੀ ਦੀ ਅਸਲੀਅਤ ਦਾ ਪਤਾ ਲੱਗੇਗਾ, ਫਿਰ ਆਪੇ ਛੁੱਟ ਜਾਵਾਂਗਾ। ਅਜੇ ਮੈਂ ਤੋਤੇ ਵਾਂਗੂ ਫਸਿਆ ਹੋਇਆ, ਅਜੇ ਮੈਂ ਬਾਂਦਰ ਵਾਂਗੂ ਫਸਿਆ ਹੋਇਆ, ਅਜੇ ਮੇਰੇ ਕੋਲ ਗਿਆਨ ਤੇ ਸਮਝ ਨਹੀਂ ਹੈਗੀ। ਤੋ ਅਸੀਂ ਗੁਰੂ ਦੇ ਦਰਬਾਰ ਦੇ ਵਿੱਚੋਂ, ਗੁਰੂ ਦੇ ਦਰ ਤੋਂ ਗਿਆਨ ਤੇ ਸਮਝ ਪ੍ਰਾਪਤ ਕਰਨੀ ਹੈ, ਤੋ ਇਹੋ ਸਾਡਾ ਪ੍ਰਯੋਜਨ ਹੋਣਾ ਚਾਹੀਦਾ ਜੀ। ਸਾਰੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੁੰਦਾ, ਜਿਹਨਾਂ ਨੇ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸੋਹਣ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਾ ਢਾਡੀ ਜਥਾ, ਢਾਡੀ ਵਾਰਾਂ ਤਿਆਰ ਸ਼ਰਨ ਕਰਨਗੇ। ਉਸ ਤੋਂ ਬਾਅਦ ਅੱਜ ਬੀਬੀਆਂ ਦਾ ਸਤਸੰਗ ਹੈ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਸਰਵ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ।
1: ਵਾਹਿਗੁਰੂ ਜੀ, ਵਾਹਿਗੁਰੂ।

ਤੀਨ ਦੁਨੀ ਦੇ ਮਾਲਕ, ਸ਼ਬਦ ਗੁਰੂ, ਰੂਹਾਨੀਅਤ ਦੇ ਸਾਗਰ, ਪ੍ਰੀਤਾਂ ਦੇ ਪਹਿਰੇਦਾਰ, ਵਾਲੀਏ ਕੁੱਲ ਆਲਮ, ਸ਼ਾਂਤੀ ਦੇ ਮੁਜੱਸਮੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਰੂਹਾਨੀਅਤ ਦੇ ਸੋਮੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਾਂ ਜੁੜ ਬੈਠੇ ਹਾਂ, ਆਪਣੇ ਜੀਵਨ ਦੀ ਸੇਧ ਲੈਣ ਵਾਸਤੇ ਆਏ ਹਾਂ। ਦਾਤਾ ਜੀ, ਸਾਨੂੰ ਮਨੁੱਖਾ ਜਨਮ ਮਿਲਿਆ, ਇਹਦਾ ਕੀ ਕਾਰਨ ਹੈ? ਇਹ ਕਾਹਦੇ ਵਾਸਤੇ ਇਸ ਧਰਤੀ ਦੇ ਉੱਤੇ ਆਏ ਹਾਂ? ਤੇ ਸਤਿਗੁਰ ਪਤਾ ਕੀ ਕਹਿੰਦੇ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਕੁਝ ਵਿਚਾਰ ਕਰਕੇ ਦੇਖ ਕਿ ਇਸ ਦੁਨੀਆਂ ਦੇ ਉੱਤੇ ਤੂੰ ਕਾਹਦੇ ਵਾਸਤੇ ਆਇਆ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਕਦਾਰੀ, ਤੂੰ ਸਰਦਾਰ ਹੈ, 84 ਲੱਖ ਜੋਨ ਦਾ ਸਰਦਾਰ ਹੈ। ਪਰ ਇਹ ਸਰਦਾਰਾ, ਤੇਰਾ ਕੰਮ, ਤੇਰਾ ਮਕਸਦ ਦੁਨੀਆਂ ਦੇ ਨਾਲ ਠੱਗੀਆਂ ਮਾਰਨੀਆਂ, ਨਸ਼ੇ ਵੇਚ ਵੇਚ ਕੇ ਲੋਕਾਂ ਦੇ ਪੁੱਤ ਬਰਬਾਦ ਕਰਨੇ, ਲੋਕਾਂ ਦੇ ਵਸਦੇ ਘਰ ਉਜਾੜ ਦੇਣੇ, ਤੇ ਰਿਸ਼ਵਤਾਂ ਤੇ ਬੇਈਮਾਨੀਆਂ ਦੇ ਨਾਲ ਆਪਣੇ ਬੈਂਕ ਬੈਲੈਂਸ ਬਣਾ ਲੈਣੇ, ਗਰੀਬਾਂ ਦੀਆਂ ਜੇਬਾਂ ਵੱਲ 500-500 ਰੁਪਈਏ ਨੋਟਾਂ ਦਿਆਂ ਵੱਲ ਝਾਕਣਾ ਵੀ ਇਹ ਮੇਰੇ ਕੋਲ ਆ ਜਾਣ, ਦਰਅਸਲ ਇਹ ਤੇਰਾ ਕਾਰਜ ਨਹੀਂ ਸੀ, ਇਸ ਵਾਸਤੇ ਦੁਨੀਆਂ ਦੇ ਉੱਤੇ ਨਹੀਂ ਆਇਆ। ਫਿਰ ਸਤਿਗੁਰੂ ਕਿਰਪਾ ਕਰ ਦੋ, ਕਾਹਦੇ ਵਾਸਤੇ ਆਏ ਹਾਂ ਸਾਨੂੰ ਪਤਾ ਤੇ ਲੱਗ ਜਾਵੇ। ਮਹਾਰਾਜ ਕਹਿੰਦੇ, ਭਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਦਰਅਸਲ ਜਿਸ ਜੋਤ ਦੇ ਵਿੱਚੋਂ ਤੂੰ ਨਿਕਲਿਆ ਫਿਰਦਾ ਸੀ ਨਾ, ਉਸ ਜੋਤ ਦੇ ਵਿੱਚ ਸਮਾ ਜਾਣ ਵਾਸਤੇ ਤੈਨੂੰ ਮਨੁੱਖਾ ਜਨਮ ਮਿਲਿਆ। ਤੇ ਗੁਰੂ ਪਿਆਰਿਓ, ਤੁਸੀਂ ਮਨੁੱਖਾ ਜਨਮ ਨੂੰ ਲਾਹੇ ਲਾਉਣ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਇਓ। ਸਤਿਗੁਰੂ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਂਤ ਬਖਸ਼ ਕੇ, ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਐਸੀਆਂ ਦੁਆਵਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਦੇ ਹਾਂ। ਅਤੇ ਕੁਝ ਅਰਸੇ ਤੋਂ ਢਾਡੀ ਜਥਾ ਆਪ ਸਿੱਖ ਸੰਗਤਾਂ ਦੀ ਸੇਵਾ ਦੇ ਵਿੱਚ ਗੁਰਦੁਆਰਾ ਸਿੰਘ ਸਾਹਿਬ ਵਿਖੇ ਸੇਵਾ ਨਿਭਾ ਰਿਹਾ। ਸੋ ਜਿੱਦਾਂ ਦੀ ਮਾੜੀ ਮੋਟੀ ਸੇਵਾ ਕਰਨ ਦਾ ਅਸੀਂ ਯਤਨ ਕਰਦੇ ਹਾਂ, ਤੁਸੀਂ ਪ੍ਰਵਾਨ ਕਰ ਦਿਓ, ਤੁਹਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਖੈਰ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਸਾਡੇ ਪਿਤਾ ਪੁਰਖਿਆਂ ਦੀਆਂ ਦਾਸਤਾਨਾਂ ਸਾਨੂੰ ਨਵਾਂ ਜੀਵਨ ਬਖਸ਼ਿਸ਼ ਕਰਦੀਆਂ। ਹਰ ਦਲ ਦੇ ਵਿੱਚ ਸਦਾ ਸਮਾਈ ਰਹਿੰਦੀ ਯਾਦ ਸ਼ਹੀਦਾਂ। ਇੱਕ ਸਿੱਖ ਕੌਮ ਹੈ ਦੁਨੀਆਂ ਦੇ ਉੱਤੇ ਕਿ ਇਹਨਾਂ ਦੇ ਕੋਲ ਏਦਾਂ ਦੇ ਸ਼ਹੀਦ ਨੇ, ਹਰ ਉਮਰ ਦਾ, ਹਰ ਉਮਰ ਦਾ। ਹੁਣ ਗੁਰੂ ਪਿਆਰਿਓ, ਹਰ ਉਮਰ ਤੋਂ ਭਾਵ ਬਈ ਬੱਚਾ ਜਨਮ ਲੈ ਕੇ 1 ਸਾਲ ਦਾ, 2 ਸਾਲ ਦਾ ਹੋ ਕੇ 100 ਸਾਲ ਤੱਕ ਦਾ ਸ਼ਹੀਦ ਹੋ ਸਕਦਾ, ਪਰ ਨਹੀਂ, ਜੇ ਆਪਾਂ ਇਸ ਤੋਂ ਵੀ ਪਹਿਲਾਂ ਗੱਲ ਕਰੀਏ ਕਿ ਬੱਚਾ ਜਨਮ ਲੈਣ ਤੋਂ ਪਹਿਲਾਂ ਵੀ ਸ਼ਹੀਦ ਹੈ ਤੁਹਾਡੀ ਕੌਮ। ਹਲੇ ਬੱਚੇ ਨੇ ਜਨਮ ਨਹੀਂ ਲਿਆ, ਮਾਂ ਦੀ ਕੁੱਖ ਦੇ ਵਿੱਚ ਹੈ, ਤੇ ਸਤਸੰਗ ਜੀ ਉਹ ਵੀ ਸ਼ਹਾਦਤ ਪ੍ਰਾਪਤ ਕਰ ਜਾਂਦਾ ਕਿਵੇਂ? ਜਦੋਂ ਉਹ ਜ਼ਾਲਮ ਹਕੂਮਤ, ਜ਼ਕਰੀਆ ਖਾਨ, ਮੁਗਲਾਂ ਦੇ ਟਾਈਮ ਜਾਂ ਅਜੋਕੇ ਸਮੇਂ ਦੀ ਵੀ ਗੱਲ ਕਰ ਲਈਏ ਕਿ ਕਈ ਭੈਣਾਂ ਗਰਭਪਾਤ ਦੇ ਵਿੱਚ ਸਨ, ਹਲੇ ਬੱਚਿਆਂ ਨੇ ਜਨਮ ਨਹੀਂ ਲਿਆ, ਤੇ ਉਹ ਜ਼ਾਲਮ ਹਕੂਮਤਾਂ, ਜਦੋਂ ਆਪਾਂ ਪੁਰਾਤਨ ਇਤਿਹਾਸ ਨੂੰ ਯਾਦ ਕਰਦੇ ਹਾਂ, ਤੇ ਬੱਚਾ ਹੱਲੇ ਮਾਂ ਦੇ ਗਰਭ ਦੇ ਵਿੱਚ ਹੈ, ਨੇਜੇ ਮਾਰ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇੱਦਾਂ ਦੇ ਵੀ ਸ਼ਹੀਦ ਹੈ ਜਿਨ੍ਹਾਂ ਦੇ ਜਨਮ ਨਹੀਂ ਲਿਆ, ਹਲੇ ਉਹਨਾਂ ਦਾ ਨਾਂ ਹੀ ਨਹੀਂ ਰੱਖਿਆ, ਉਹਨਾਂ ਨੇ ਆਪਣੀਆਂ ਅੱਖਾਂ ਖੋਲ ਕੇ ਹਲੇ ਦੁਨੀਆਂ ਹੀ ਨਹੀਂ ਦੇਖੀ, ਉਹਨਾਂ ਨੂੰ ਵੀ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ। ਕਾਰਨ ਕਿ ਇਹ ਬੱਚਾ ਇੱਕ ਸਿੱਖ ਮਾਂ ਦੀ ਕੁੱਖ ਚੋਂ ਪੈਦਾ ਹੋਣਾ ਸੀ, ਇਸ ਕਰਕੇ ਇਹਨੇ ਵੀ ਸਿੱਖ ਨਿਕਲਣਾ, ਔਰ ਵੱਡਾ ਹੋ ਕੇ ਇਹਨੇ ਵੀ ਆਪਣੇ ਬਾਪ ਵਾਂਗ, ਆਪਣੇ ਭਰਾਵਾਂ ਵਾਂਗ ਬਾਗੀ ਬਣ ਜਾਣਾ, ਕਿਉਂ ਨਾ ਇਹਨੂੰ ਜੰਮਦੇ ਨੂੰ ਮਾਰ ਦਿੱਤਾ ਜਾਵੇ। ਏਦਾਂ ਹੀ 1984 ਤੋਂ ਬਾਅਦ ਵੀ ਹੋਇਆ, ਸਾਡੀਆਂ ਉਹ ਬੱਚੀਆਂ, ਸਾਡੀਆਂ ਉਹ ਭੈਣਾਂ ਗਰਭ ਦੇ ਵਿੱਚ ਜਿਨ੍ਹਾਂ ਦੇ ਬੱਚੇ ਪਲਦੇ ਆ,
اور انہاں نو گولیاں مار مار کے قتل کر دیتا، شہید کر دیتا گیا۔ سو ایسے شہیداں دے چرناں دے وچ کروڑاں کروڑاں وار نمسکار۔ تے ساتھ سنگت جی، اتہاس دی لڑی ایک تہاڈے نال سانجھی کردے آ رہے ہاں کہ جنہاں سنگاں سنگنیاں نے ترم ہیت سیس دتے، بند بند کٹوائے، کھوپڑیاں لوائیاں، چرکھڑیاں تے چڑے آریاں نال چرائے گئے، گردواریاں دی سیوا لئی قربانیاں کیتیاں، ترم نہیں آریا، سکھی صدق کیساں سواساں نال ڈبایا، ایتھے جا کے اپاں رک گئے سی۔ بھئی او ایداں دے جوہدے قوم دے جنہاں نے سکھی صدق کیساں سواساں دے نال ڈبایا، اج اپاں انہاں نوں یاد کردے ہاں۔ پچھلے پڑاواں دے وچ میں کچھ اتہاس تہاڈے نال سانجھا کر چکا، ٹوک ماتر پچھلی لڑی نوں نال جوڑن دا کر کے تھوڑا جہا شبد میں نال لواں گا، تے جتھوں اتہاس نوں چھڈیا سی اوتھے چل کے اوتھوں آرمب کرن دا یتن کراں۔ پولا پنڈ ہے پاکستان بارڈر دے بالکل نال لگدا، اور اوتھے ایک جوان رہندا ہے، نوجوان 26 سال دا، اودا ناں ہے بھائی تارو سنگھ۔ دساں نوہاں دی کرت کمائی کردا ہے، کھیتاں وچ ہل واہ کے لوڑ مند بھراواں دی، جڑے جنگلاں دے وچ اس ویلے اپنے حقاں دی خاطر جوجدے سن، انہاں دی مدد کردا ہے۔ اناج اپنے زمین دے وچ پیدا کر کے تے لوڑ مندہ نو جنگلاں دے وچ گڈے اناج دے بھر کے چڈ کے آؤندا، وائپن خرید کے انہاں واسطے جنگلاں دے وچ اپڑ دے کردا، تے جے کوئی علاقے دے وچ وی لوڑ واد آ جاندا نا، تے میں ایک لمبی ساکھی تہاڈے نال ایک دو دن پہلے سانجھی کر کے ہٹیا سی۔ رحیم بخش ماشی ایک مسلمان ہے، ویکھو راج مسلمانوں دا، تے مسلمان فریادی بن کے ساڈے بھرا بھائی تارو سنگھ دے چرناں دے وچ آؤندا، کہندا تارو سیاں پٹی دے حاکم نے میری دھی کھو لئی ہے۔ ہن گرو پیارو، راج مسلمانوں دا، دھی کھوئی ہے مسلمانوں دی، تے سکھ کی کرن؟ یہ مان ہے تہاڈے اتہاس دے اتے، تہاڈے بابیاں دے اتے مان ہے، دوسرے دھرماں والیاں نوں وی۔ تیاں کسے دیاں لٹیاں جاندیاں، عزتاں کسے دیاں لٹیاں جاندیاں، تے راکھے بن کے تسی وچردے ہو، ساڈے بابے وچردے نے۔ آخر سر دھڑ دی باجی لا کے بھائی تارو سنگھ ہور سنگھاں نوں نال لے کے، تے اس رحیم بخش دی دھی نوں پٹی دے حاکم دا سودا لا کے اونوں قتل کر کے اور اودے حوالے کردے نے۔ ایداں دا سکھاں دا جیون، گرو پیارے، وارے وارے نہیں جائیدا، قربان نہیں جائیدا، ایداں دا ساڈے بزرگاں دا جیون ہوندا سی۔ لوک ساڈی قوم دے اتے مان کردے سن، ایداں دے بھی سمے آئے جدو کہندے سی بھی موڑی بابا کچھ والیا رن گئی بسرے نوں گئی، اور بسرے والے ساڈیاں تیاں نوں لٹ کے لے گئے۔ خالسا جی، ایک تہاڈے اتے آس رہ گئی، آ تسی ساڈیاں تیاں نوں بچا سکدے ہو۔ ایداں دی ایک لسانی شہادت بھائی تارو سنگھ دا تہاڈے نال ذکر کردے آ رہے۔ ویسے 16 تاریخ نوں انہاں دا شہیدی دیہاڑا لنگ کے گیا، انہاں دے شہیدی دیہاڑے نوں کوٹ کوٹ پرنام کردے ہاں، انہاں دے اس مہان اتہاس نوں پرنام کردے ہاں۔ ہاں، پولے پنڈ وچ رہندا اے سورما، تے گرو پیارو کسے نے خبر دے دتی ہے، اس ویلے حکومت کمب گئی سی، ہل گئی سی تھوڑا جہا، او دا کارن میں ٹوک ماتر دے وچ پھر تہاڈے نال دسن دا یتن کراں کہ کئی وار گائے بگائے ایداں دیاں گلاں باتاں ہو جاندیاں کہ حکومت سر توں پیراں تک کمب جاندی ہے۔ او دا کمبن دا کارن کہ اعلان کر دیتا سی سرکار نے، کہندے ہے نہیں ہن سکھ پنجاب دے وچ، ختم کرتے ہیں سارے، تے جڑے ماڑے موٹے بچے آ بیکا نیر وال بھج گئے، ہن پنجاب خالی، اینوں کہندے فری ہو کے سومو ہن کہندے۔ اور یہ بولیاں ہوندیاں کئی بار مردان دے سینیاں دے اتے وج کے اثر کر جاندیاں، اثر کر گئی، اور یہ بولی سی، اور اس ویلے دے جواناں دے اس والے دے سنگھاں دے ہک دے اتے یہ کہان کر جاندی ہے۔ بابا بوتا سنگھ تے بابا گرجا سنگھ، دلی تو لاہور نو جان والی جرنیلی سڑک دے اتے پنڈ آندا سی نور دین، اور اس نور دین دی سراں دے کول ڈانگ دے یور دے اتے انہاں نے ٹول پلازا بنا لیا۔ ہن جیڑا بھی انہاں دے ٹول پلازے دے وچ دی مسلمان لنگ کے جاندا نا، اودے کولوں ٹیکس لینا شروع کرتا، انہاں نے نال ایک ڈنڈا گڈ کے اودے اتے کیسری نشان چلاتا، کہندے ایتھے خالصے دا راج ہے، ٹیکس دے کے جاؤ۔
ਫਿਰ ਤਾਂ ਤੁਸੀਂ ਅੱਗੇ ਲੰਘ ਜਾਂਦੇ ਹੋ। ਔਰ ਜਿਹਦੇ ਕੋਲ ਕੋਈ ਪੈਸਾ ਧੇਲਾ ਨਾ ਹੋਣਾ ਉਹਦੇ ਚਾਰ ਡਾਂਗਾ ਜੋੜ ਕੇ ਛੱਡ ਦਿੰਦੇ ਸੀ, ਕਹਿੰਦੇ ਤੈਨੂੰ ਇੰਨਾ ਟੈਕਸ ਪਾਉਂਦਿਆ ਜਾਓ ਜਾ ਕੇ ਜਕਰੀਆ ਖਾਨ ਨੂੰ ਦੱਸ ਦੋ ਤੂੰ ਕਹਿੰਦਾ ਪੰਜਾਬ ਦੇ ਵਿੱਚੋਂ ਖਾਲਸਾ ਖਤਮ ਕਰ ਦਿੱਤਾ, ਆਵੇ ਖਾਲਸਾ ਰਾਜ ਕਰ ਰਿਹਾ, ਸਾਡਾ ਰਾਜ ਹੈ ਪੰਜਾਬ ਦੀ ਧਰਤੀ ਦੇ ਉੱਤੇ। ਇੱਦਾਂ ਦੀਆਂ ਬੋਲੀਆਂ ਗੁਰੂ ਪਿਆਰਿਓ ਕਈ ਵਾਰ ਸਰਕਾਰਾਂ ਦੀਆਂ ਨੀਂਦਾਂ ਹਰਾਮ ਕਰ ਦਿੰਦੀਆਂ। ਜਕਰੀਆ ਖਾਨ ਮੱਥੇ ਦੇ ਉੱਤੇ ਹੱਥ ਮਾਰਦਾ ਕਹਿੰਦਾ ਖੁਦਾ ਤੂੰ ਮੇਰਾ ਕਿਹੋ ਜਿਹੀ ਬਲਾ ਦੇ ਨਾਲ ਕਿਹੋ ਜਿਹੀ ਆਫਤ ਦੇ ਨਾਲ ਮੱਥਾ ਲਾਤਾ, ਨਾ ਇਹ ਆਪ ਜਿਉਂਦੇ ਨੇ ਨਾ ਸਾਨੂੰ ਜਿਉਣ ਦਿੰਦੇ ਨੇ। ਕਹਿੰਦਾ ਕੌਣ ਇਹਨਾਂ ਦੀ ਮੱਤ ਕਰਦਾ? ਤੇ ਸਤਸੰਗਤ ਜੀ ਉੱਥੇ ਪਿਆ ਇੱਕ ਚੁਗਲਖੋਰ, ਦੇਸ਼ ਦਾ ਗਦਾਰ, ਕੌਮ ਦਾ ਗਦਾਰ, ਹਰ ਭਗਤ ਨਿਰੰਜਣੀਆਂ, ਭਾਈ ਤਾਰੂ ਸਿੰਘ ਦਾ ਸਿੱਧਾ ਨਾਂ ਲੈਂਦਾ। ਕਹਿੰਦਾ ਪੂਲੇ ਪਿੰਡ ਵਿੱਚ ਰਹਿੰਦਾ ਜੀ ਉਹ ਸਰਕਾਰ, ਆਪ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਂਦਾ, ਪਰ ਸਿੰਘਾਂ ਦੇ ਤੱਕ ਉਹ ਗੱਡੇ ਅਨਾਜ ਦੇ ਭਰ ਕੇ ਛੱਡ ਕੇ ਆਉਂਦਾ, ਆਪ ਮਾੜਾ ਮੋਟਾ ਖੱਦਰ ਜਿਹਾ ਪਹਿਨ ਕੇ ਗੁਜ਼ਾਰਾ ਕਰ ਲੈਂਦਾ, ਪਾਟਿਆਂ ਪੂਟਿਆਂ ਦੇ ਨਾਲ ਹੀ ਗੁਜ਼ਾਰਾ ਕਰ ਲੈਂਦਾ ਹੈ, ਪਰ ਵਧੀਆ ਰੇਸ਼ਮ ਖਰੀਦ ਕੇ ਤੇ ਆਪਣੇ ਬਾਗੀ ਭਰਾਵਾਂ ਵਾਸਤੇ ਜੰਗਲਾਂ ਦੇ ਵਿੱਚ ਉਹ ਕਿਸੇ ਨਾ ਕਿਸੇ ਤਰ੍ਹਾਂ ਉਹ ਉੱਪੜਦਾ ਕਰਕੇ ਆਉਂਦਾ। ਅੱਛਾ ਮੁੱਕਦੀ ਗੱਲ, ਭਾਈ ਤਾਰੂ ਸਿੰਘ ਨੂੰ ਹੱਥੀ ਹੱਥ ਕੜੀਆਂ ਤੇ ਪੈਰੀ ਬੇੜੀਆਂ ਪਾ ਕੇ ਲਾਹੌਰ ਲਿਆਂਦਾ ਗਿਆ, ਔਰ ਉੱਥੇ ਪਹਿਲਾਂ ਮਾਤਾ ਜੀ ਦੇ ਨਾਲ ਕੁਝ ਵਾਰਤਾਲਾਪ ਹੋਏ, ਉਹ ਮੈਂ ਪਹਿਲੇ ਇਤਿਹਾਸ ਦੇ ਵਿੱਚ ਜ਼ਿਕਰ ਕਰ ਚੁੱਕਾ, ਉਸ ਗੱਲ ਨੂੰ ਮੈਂ ਨਾ ਜ਼ਿਆਦਾ ਲੰਬਾ ਕਰਾਂ, ਕਿਉਂਕਿ ਅੱਜ ਮੇਰਾ ਇਰਾਦਾ ਮੈਂ ਮਜ਼ਬੂਨ ਨੂੰ ਆਪਣੇ ਸਿਰੇ ਦੇ ਉੱਤੇ ਲੈ ਜਾਵਾਂ, ਕੱਲ ਨੂੰ ਹੋਰ ਇਤਿਹਾਸ ਆਰੰਭ ਕਰਾਂਗੇ। ਆਖਰ ਜਕਰੀਆ ਖਾਨ ਦੀ ਕਚਹਿਰੀ ਦੇ ਵਿੱਚ ਸਿੰਘ ਪਹੁੰਚਦਾ ਤੇ ਜਕਰੀਆ ਖਾਨ ਜਿੱਦਾਂ ਆਪਣੇ ਸੁਭਾਅ ਮੁਤਾਬਕ ਡਰਾਉਣ ਦਾ ਯਤਨ ਕਰਦਾ ਹੈ, ਜਦੋਂ ਡਰਾਵਿਆਂ ਦੇ ਨਾਲ ਗੱਲ ਨਹੀਂ ਬਣਦੀ ਤੇ ਫਿਰ ਲਾਲਚ ਦੇਣ ਦਾ ਯਤਨ ਕਰਦਾ, ਜਿੱਦਾਂ ਬਾਕੀ ਸਿੰਘਾਂ ਨਾਲ ਹੁੰਦੀ ਸੀ ਉਦਾਂ ਹੀ ਭਾਈ ਤਾਰੂ ਸਿੰਘ ਨਾਲ ਕਰਨ ਦਾ ਯਤਨ ਕਰਦਾ ਹੈ। ਤਾਰੂ ਸਿਆਂ ਸ਼ਾਹੀ ਜ਼ਿੰਦਗੀ ਜੀ ਕੀ ਲੈਣਾ ਸਿੱਖੀ ਦੇ ਵਿੱਚੋਂ, ਸੜਦੇ ਸਿੱਖੀ ਇਸਲਾਮ ਨੂੰ ਆਪਣਾ ਤੇ ਮਾਇਆ ਦੇ ਨਾਲ ਤੈਨੂੰ ਮਾਲੋ ਮਾਲ ਕਰ ਦਿੱਤਾ ਜਾਵੇਗਾ, ਗੁਰੂ ਕਾ ਸਿੰਘ ਠੋਕ ਕੇ ਜਵਾਬ ਦੇ ਦਿੰਦਾ। ਔਰ ਇੱਥੋਂ ਤੱਕ ਆਖਦਾ ਹੈ ਜਕਰੀਆ ਖਾਨ ਮੇਰੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭੇਗੀ। ਇਹ ਗੱਲ ਸੁਣ ਕੇ ਜਕਰੀਆ ਖਾਨ ਕ੍ਰੋਧ ਦੇ ਵਿੱਚ ਆਉਂਦਾ ਹੈ, ਕਹਿੰਦਾ ਤੂੰ ਕਿਹੜੇ ਕੇਸਾਂ ਤੇ ਸਵਾਸਾਂ ਦੀ ਗੱਲ ਕਰਦਾ, ਤੂੰ ਕੇਸਾਂ ਦੀ ਗੱਲ ਕਰਦਾ, ਇਹ ਕੇਸ ਕੱਟ ਕੇ ਮੈਂ ਇਹਨਾਂ ਦਾ ਵਾਣ ਵੱਟਾਂਗਾ, ਮੈਂ ਤੇਰੀ ਅਣਖ ਮਿੱਟੀ ਵਿੱਚ ਮਿਲਾ ਕੇ ਰੱਖ ਦੇਵਾਂਗਾ, ਤੂੰ ਕਿਹੜਾ ਸਿੱਖ ਆ? ਕਹਿੰਦਾ ਫਿਰ ਭਾਈ ਤਾਰੂ ਸਿੰਘ ਕਹਿੰਦਾ ਜਕਰੀਆ ਖਾਨ ਮੇਰੀ ਗੱਲ ਪੱਲੇ ਬੰਨ ਲਾ, ਤੂੰ ਕਹਿੰਦਾ ਕੈਂਚੀ ਦੇ ਨਾਲ ਮੈਂ ਤੇਰੇ ਕੇਸ ਕੱਟਾਂਗਾ, ਤੇਰੀ ਕੈਂਚੀ ਮੇਰੇ ਇੱਕ ਵੀ ਰੋਮ ਨੂੰ ਕੱਟ ਨਹੀਂ ਸਕਦੀ, ਔਰ ਇਹਦੇ ਉਲਟ ਇਹਦੇ ਬਾਵਜੂਦ ਤੈਨੂੰ ਮੈਂ ਜੁੱਤੀਆਂ ਮਾਰ ਕੇ ਇਸ ਦੁਨੀਆਂ ਦੇ ਉੱਤੋਂ ਮੋਹਰੇ ਲਾ ਕੇ ਲੈ ਕੇ ਜਾਵਾਂਗਾ। ਕਹਿਣ ਦਾ ਮਤਲਬ ਸੀ ਕਿ ਮੈਂ ਆਪ ਇੱਥੇ ਸ਼ਹੀਦ ਹੋਣਾ ਹੈ, ਪਰ ਮੇਰੀ ਸ਼ਹੀਦੀ ਤੋਂ ਪਹਿਲਾਂ ਤੈਨੂੰ ਮੈਂ ਆਪਣੇ ਤੋਂ ਅੱਗੇ ਲਾ ਕੇ ਲੈ ਕੇ ਜਾਣਾ, ਔਰ ਦੁਨੀਆਂ ਦੇ ਉੱਤੇ ਹੋਰ ਜ਼ੁਲਮ ਕਰਨ ਵਾਸਤੇ ਤੈਨੂੰ ਮੈਂ ਛੱਡ ਕੇ ਨਹੀਂ ਜਾਣਾ। ਕ੍ਰੋਧਿਤ ਹੋ ਕੇ ਗੁਰੂ ਪਿਆਰਿਓ ਪਹਿਲਾਂ ਭਾਈ ਤਾਰੂ ਸਿੰਘ ਨੂੰ ਚਰਖੜੀ ਦੇ ਉੱਤੇ ਚਾੜਿਆ ਜਾਂਦਾ। ਸਤਸੰਗਤ ਜੀ ਜਦੋਂ ਕੇਸ ਕਤਲ ਕਰਨ ਦੀ ਗੱਲ ਹੁੰਦੀ ਹੈ ਨਾ, ਕੇਸ ਨਹੀਂ ਕਤਲ ਹੁੰਦੇ, ਹੁਣ ਜਕਰੀਆ ਖਾਨ ਕਹਿੰਦਾ ਇੰਨਾ ਮਾਣ ਕਰਦਾ ਸਿੰਘ ਕੇਸਾਂ ਦੇ ਉੱਤੇ, ਜਾਓ ਕਹਿੰਦਾ ਨਾਈ ਨੂੰ ਬੁਲਾ ਕੇ ਲੈ ਕੇ ਆਓ, ਇਹਦੇ ਕੇਸ ਕਤਲ ਕਰਦੇ ਆ, ਮੈਂ ਦੇਖਦਾ ਇਹਦਾ ਹੰਕਾਰ ਜਿਹੜਾ ਸੱਤਵੇਂ ਅਸਮਾਨ ਤੇ ਪਹੁੰਚਿਆ ਵੀ ਤੇਰੀਆਂ ਕੈਂਚੀਆਂ ਮੇਰੇ ਕੇਸ ਕਤਲ ਨਹੀਂ ਕਰ ਸਕਦੀਆਂ, ਆ ਲਿਆਓ ਨਾਈ ਨੂੰ ਬੁਲਾ ਕੇ। ਸੋ ਗਿਆ ਇੱਕ ਨਫਰ ਜਾਂਦਾ, ਇੱਕ ਨੌਕਰ ਜਾਂਦਾ, ਨਾਈ ਨੂੰ ਬਾਜ਼ਾਰ ਦੇ ਵਿੱਚੋਂ ਸੱਦ ਕੇ ਲਿਆਂਦਾ ਗਿਆ ਤੇ ਭਾਈ ਤਾਰੂ ਸਿੰਘ ਇਹਨਾਂ ਦਾ ਕੁੱਟਿਆ ਮਾਰਿਆ ਝੰਬਿਆ ਹੋਇਆ ਜੰਬੂਰਾਂ ਦੇ ਨਾਲ ਪਲਾਸਾਂ ਦੇ ਨਾਲ ਸਰੀਰ ਦੀਆਂ ਬੋਟੀਆਂ ਤੂੰਬਾ ਤੂੰਬਾ ਕਰਕੇ ਉਡਾ ਦਿੱਤੀਆਂ ਗਈਆਂ ਸਨ। ਨਟਾਲ ਹੋਇਆ ਗੁਰੂ ਕਾ ਸਿੰਘ, ਚੌਂਕੜੀ ਮਾਰ ਕੇ ਬੈਠਾ ਤੇ ਗੁਰੂ ਪਿਆਰਿਓ ਉਹ ਨਾਈ ਸੱਚੇ ਸਤਿਗੁਰਾਂ ਦੇ ਸਿੱਖ ਭਾਈ ਤਾਰੂ ਸਿੰਘ ਦੇ ਉੱਤੇ ਆ ਕੇ ਜਿਵੇਂ ਕੈਂਚੀ ਚਲਾਉਂਦਾ, ਔਰ ਉੱਥੇ ਇੱਕ ਦੁਨੀਆਂ ਤੋਂ ਵੱਖਰਾ ਅਲੌਕਿਕ ਨਜ਼ਾਰਾ ਪੇਸ਼ ਹੁੰਦਾ, ਵੱਖਰੀ ਤਰੀਕੇ ਦਾ ਇੱਕ ਇਤਿਹਾਸ ਰਚਿਆ ਜਾਂਦਾ। ਤੋ ਕੀ ਉੱਥੇ ਹੁੰਦਾ ਉਸ ਵੇਲੇ ਦੀਆਂ ਸਤਰਾਂ ਨੂੰ ਢਾਡੀ ਵਨਗੀ ਉਹਨੂੰ ਬੈਂਤ ਬੈਂਤ ਹੈ ਢਾਡੀ ਵਾਰ ਦੇ ਵਿੱਚੋਂ, ਸੋ ਇਹ ਵਨਗੀ ਹੈ ਢਾਡੀ ਰਾਗ ਦੀ। ਸੋ ਨਾਲ ਦੇ ਸਾਥੀ ਇਹ ਆਈਟਮ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਕਿ ਨਾਈ ਆਉਂਦਾ ਭਾਈ ਤਾਰੂ ਸਿੰਘ ਦੇ ਸੀਸ ਦੇ ਉੱਤੇ ਕੇਸਾਂ ਦੇ ਉੱਤੇ ਕੈਂਚੀ ਚਲਾਉਂਦਾ, ਕੈਂਚੀ ਵਾਲ ਨਹੀਂ ਕੱਟਦੀ ਤੇ ਕਿੱਦਾਂ ਦਾ ਅਚੰਬਾ ਹੁੰਦਾ, ਸੁਣੋ ਪਿਆਰੇ।

ਤੋਂ ਨਾਈ ਆਪਣਾ ਸਮਾਨ ਚੱਕ ਕੇ ਸੰਤ ਚੱਕ ਕੇ ਤੁਰਿਆ ਆ ਰਿਹਾ ਸੀ ਨਾ, ਤੇ ਭਾਈ ਤਾਰੂ ਸਿੰਘ ਕਚਹਿਰੀ ਦੇ ਅੰਦਰ ਨਿਟਾਲ ਹੋਇਆ ਬੈਠਾ ਸੀ। ਨਾਈ ਆ ਗਿਆ ਤੇ ਇਹਦੇ ਵੱਲ ਦੇਖ ਕੇ ਭਾਈ ਤਾਰੂ ਸਿੰਘ ਹੱਕਾ ਬੱਕਾ ਥੋੜਾ ਜਿਹਾ ਹੋਇਆ ਤੇ ਅਰਦਾਸ ਕੀਤੀ ਹੈ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਚਰ ਪਾਤਸ਼ਾਹ ਇਹ ਤੇ ਪਾਪੀ ਸੱਚੀ ਕਰਤੂਤ ਕਰਨ ਤੇ ਉੱਤਰ ਆਏ, ਮੈਂ ਤੇਰੇ ਭਰੋਸੇ ਤੇ ਇਹਨਾਂ ਨੂੰ ਇੱਕ ਗੱਲ ਆਖ ਚੁੱਕਾ ਇਸ ਪਾਪੀ ਜ਼ਕਰੀਆ ਖਾਨ ਨੂੰ ਤੇ ਇਹਦੇ ਅਹਿਲਕਾਰਾਂ ਨੂੰ, ਦਾਤਾ ਜੀ ਮੈਂ ਕਹਿ ਚੁੱਕਾ ਕਿ ਤੁਹਾਡੀ ਕੈਂਚੀ ਮੇਰੇ ਕੇਸ ਨਹੀਂ ਕਤਲ ਕਰ ਸਕਦੀ ਕਿਉਂਕਿ ਮੇਰੇ ਕੇਸ ਲੋਹੇ ਦੀਆਂ ਤਾਰਾਂ ਨੂੰ ਮਜ਼ਬੂਤ ਨੇ, ਪਰ ਦਾਤਾ ਮੇਰੇ ਵਿੱਚ ਹੁਣ ਹਿੰਮਤ ਨਹੀਂ, ਮੈਂ ਤਾਂ ਤੇਰੇ ਚਰਨਾਂ 'ਚ ਅਰਦਾਸ ਕੀਤੀ ਸੀ, ਇਹ ਤੇ ਸੱਚੀ ਪਾਪੀ ਕਰਤੂਤ ਕਰਨ ਦੇ ਉੱਤੇ ਆ ਗਿਆ, ਪਰ ਦਾਤਾ ਜੀ ਮੇਰੀ ਅਰਦਾਸ ਕੀਤੀ ਹੋਈ ਆ, ਦੇਖਿਓ ਕਿਤੇ ਲੋਕਾਂ ਨੇ ਮੈਨੂੰ ਕੁਛ ਨਹੀਂ ਕਹਿਣਾ। ਦਾਤਾ ਕਲਗੀਆਂ ਵਾਲਿਆ ਤੇਰੇ ਨਾਂ ਦੀਆਂ ਗੱਲਾਂ ਹੋਣੀਆਂ ਕਿ ਗੁਰੂ ਕੇ ਸਿੱਖ ਨੇ ਅਰਦਾਸ ਕੀਤੀ ਸੀ ਕਲਗੀਆਂ ਵਾਲਾ ਆਪਣੇ ਪੁੱਤ ਦੀ ਅਰਦਾਸ ਨਾਲ ਪੂਰੀ ਕਰ ਸਕਿਆ। ਅਰਦਾਸ ਕਰ ਰਿਹਾ ਗੁਰੂ ਕਾ ਸਿੰਘ, ਹੁਣ ਗੁਰੂ ਪਿਆਰਿਓ ਜਿੱਥੇ ਟੈਲੀਫੋਨਾਂ ਦੀਆਂ ਸਿੱਧੀਆਂ ਤਾਰਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਈਆਂ ਹੁਣ ਤੇ ਹੁਣ ਨਾਈਆਂ ਦੀਆਂ ਕੈਂਚੀਆਂ ਨੂੰ ਕਿਹਨੇ ਪੁੱਛਣਾ ਸੀਗਾ। ਸਤਸੰਗ ਜੀ ਅੱਜ ਦੇ ਅਜੋਕੇ ਸਮੇਂ ਵਿੱਚ ਸਾਇੰਸ ਦੇ ਯੁੱਗ ਦੇ ਵਿੱਚ ਅਸੀਂ ਇਹ ਗੱਲ ਆਖ ਸਕਦੇ ਹਾਂ, ਇਹ ਗੱਲ ਦੁਨੀਆ ਆਖਦੀ ਹੈ, ਨੌਜਵਾਨ ਆਖ ਸਕਦੇ ਬਾਬਾ ਜੀ ਕਿਉਂ ਕੁਵਰ ਤੋਲਦੇ ਹੋ, ਇੱਦਾਂ ਹੋ ਸਕਦਾ ਵੀ ਕੈਂਚੀ ਦੇ ਕੋਲੋਂ ਕੇਸ ਨਾ ਕਤਲ ਗਏ ਕਰੇ ਗਏ ਹੁਣ, ਸੱਚੇ ਹੋ ਤੁਸੀਂ ਸੱਚੇ ਹੋ ਗੁਰੂ ਪਿਆਰਿਓ, ਇਹ ਹੈ ਪ੍ਰਤੀਤਾਂ ਦੀਆਂ ਗੱਲਾਂ, ਇਹ ਹੈ ਪਿਆਰ ਦੀਆਂ ਗੱਲਾਂ, ਜਿਹਨਾਂ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਪ੍ਰਤੀਤ ਹੈ ਨਾ, ਤੇ ਗੁਰੂ ਪਿਆਰਿਓ ਉਹ ਤੇ ਵੜਦਿਆਂ ਭੱਠਾਂ ਵਿੱਚ ਵੀ ਵੜ ਜਾਂਦੇ ਆ ਬੈਦੀ ਜੰਦ ਵਰਗੇ, ਤੇ ਗੁਰੂ ਛੇਵਾਂ ਪਾਤਸ਼ਾਹ ਡਰੋਲੀ ਵਿੱਚ ਬੈਠਾ ਆਪਣੇ ਸੀਸ ਦੇ ਉੱਤੇ ਆਪਣੇ ਪਿੰਡੇ ਦੇ ਉੱਤੇ ਪਾਣੀ ਦੇ ਘੜੇ ਪਵਾ ਰਿਹਾ ਸੀਗਾ, ਕਿਉਂਕਿ ਸੇਕ ਕਲਗੀਆਂ ਵਾਲਾ ਪਾਤਸ਼ਾਹ ਆਪਣੇ ਪੁੱਤ ਦਾ, ਛੇਵੇਂ ਪਾਤਸ਼ਾਹ ਆਪਣੇ ਪੁੱਤ ਦਾ ਸੇਕ ਆਪਣੇ ਪਿੰਡੇ ਦੇ ਉੱਤੇ ਲੈ ਰਿਹਾ ਸੀ। ਅਰਦਾਸਾਂ ਬੜੀਆਂ ਨੇ ਸਾਡੇ ਸਿੱਖ ਜਗਤ ਦੇ ਅੰਦਰ, ਤੇ ਆਪਾਂ ਨੂੰ ਮਾਣ ਕੀ ਹੈ ਗੁਰੂ ਪਾਤਸ਼ਾਹ ਤੇ ਮਾਣ ਕੀ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਜਨ ਦੀ ਅਰਦਾਸ ਕਦੀ ਬਿਰਥੀ ਨਹੀਂ ਹੁੰਦੀ ਬੰਦੇ ਦੀ ਅਰਦਾਸ, ਲੇਕਿਨ ਜੇ ਜਨ ਬਣ ਕੇ ਕੀਤੀ ਜਾਵੇ, ਭਾਵਨਾ ਦੇ ਨਾਲ ਕੀਤੀ ਜਾਵੇ। ਤੇ ਹੁਣ ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ, ਦਾਤਾ ਜੀ ਇਹਨਾਂ ਕੈਂਚੀਆਂ ਨਾਲ ਮੱਥਾ ਲਾ ਲੈਣਾ ਮੇਰੇ ਵੱਸ ਦੀ ਗੱਲ ਨਹੀਂ, ਮੈਂ ਤਾਂ ਤੇਰੇ ਭਰੋਸੇ ਤੇ ਅਰਦਾਸ ਕਰ ਦਿੱਤਾ ਕਰ ਚੁੱਕਾ ਕਿ ਜ਼ਕਰੀਆ ਖਾਨ ਮੇਰੇ ਕੇਸ ਲੋਹੇ ਦੀਆਂ ਤਾਰਾਂ ਨੂੰ ਮਜ਼ਬੂਤ ਨੇ, ਤੇਰੀ ਕੈਂਚੀ ਦੇ ਕੋਲੋਂ ਕੱਟ ਨਹੀਂ ਹੋਣੇ, ਤੇ ਮਹਾਰਾਜ ਮੈਂ ਤੇਰੇ ਭਰੋਸੇ ਤੇ ਜਿਹੜਾ ਦੂਜਾ ਬਚਨ ਆਖਿਆ ਨਾ ਉਸ ਬਚਨ ਦੀ ਲਾਜ ਵੀ ਤੈ ਰੱਖਣੀ ਹੈ, ਤੇ ਉਹ ਬਚਨ ਕਿਹੜਾ ਸੀ, ਜ਼ਕਰੀਆ ਖਾਨ ਹੁਣ ਮੈਂ ਜ਼ੁਲਮ ਕਰਨ ਵਾਸਤੇ ਹੋਰ ਜ਼ੁਲਮ ਕਰਨ ਵਾਸਤੇ ਦੁਨੀਆਂ ਦੇ ਉੱਤੇ ਤੈਨੂੰ ਛੱਡ ਕੇ ਨਹੀਂ ਜਾਵਾਂਗਾ, ਤੈਨੂੰ ਜੁੱਤੀਆਂ ਮਾਰ ਮਾਰ ਕੇ ਮੋਹਰੇ ਲੈ ਕੇ ਜਾਵਾਂਗਾ, ਪਾਤਸ਼ਾਹ ਇਹ ਵੀ ਤੇਰੇ ਚਰਨਾਂ 'ਚ ਅਰਦਾਸ ਹੈ, ਇਹ ਵੀ ਤੂੰ ਹੀ ਪਰ ਕਰਨੀ ਆਪਣੇ ਸਿੱਖ ਦੀ। ਸਿੱਧੀਆਂ ਟੈਲੀਫੋਨ ਦੀਆਂ ਤਾਰਾਂ ਕੱਟ ਗਈਆਂ, ਹੁਣ ਨਾਈ ਨੂੰ ਕਿਹਨੇ ਪੁੱਛਣਾ ਸੀ। ਗੁਰੂ ਪਿਆਰਿਓ ਇਹ ਗੱਲ ਜਦੋਂ ਭਾਈ ਤਾਰੂ ਸਿੰਘ ਅਰਦਾਸ ਕਰ ਰਿਹਾ ਸੀ ਨਾ ਵੀ ਸਤਿਗੁਰੂ ਇਹ ਤੇਰੀ ਤੈਨੂੰ ਬਣਾਵੇ, ਮੇਰੀਆਂ ਮੇਰੇ ਕੇਸ ਲੋਹੇ ਦੀਆਂ ਤਾਰਾਂ ਨੂੰ ਮਜ਼ਬੂਤ ਨੇ, ਤੇ ਨਾਈ ਨੇ ਇਹ ਵੀ ਗੱਲ ਸੁਣ ਲਈ ਸੀ ਭਾਈ ਤਾਰੂ ਸਿੰਘ ਦੀ, ਭਾਈ ਤਾਰੂ ਸਿੰਘ ਦੇ ਇਹ ਬਚਨ ਸੁਣ ਲਿਆ ਸੀ ਕਿ ਮੇਰੇ ਕੇਸ ਲੋਹੇ ਦੀਆਂ ਤਾਰਾਂ ਨੂੰ ਮਜ਼ਬੂਤ ਨੇ, ਬਸ ਇਹਦੇ ਸੁਰਤੇ ਦੇ ਵਿੱਚ ਇਹੀ ਗੱਲ ਗੂੰਜ ਰਹੀ ਹੈ ਕਿ ਮੇਰੇ ਕੇਸ ਲੋਹੇ ਦੀਆਂ ਤਾਰਾਂ ਨੂੰ ਮਜ਼ਬੂਤ ਨੇ, ਇਹ ਕੈਂਚੀ ਚਲਾਉਂਦਾ ਇਹਦੇ ਹੱਥ ਕੰਬੀ ਜਾ ਰਹੇ ਨੇ, ਵਧੀਆ ਤਰੀਕੇ ਨਾਲ ਇਹ ਕੋਈ ਕੈਂਚੀ ਨਹੀਂ ਚੱਲੀ, ਤੇ ਭਾਈ ਤਾਰੂ ਸਿੰਘ ਦਾ ਇੱਕ ਵੀ ਰੋਮ ਕਤਲ ਨਾ ਹੋ ਸਕਿਆ, ਕੈਂਚੀ ਤੇ ਹਾਰ ਗਈ ਲੈ ਕੇ ਜੰਬੂਰ ਆ ਗਏ, ਹੁਣ ਪਲਾਸ ਲੈ ਕੇ ਆ ਗਏ ਨੇ, ਕੈਂਚੀ ਤੇ ਹਾਰ ਗਈ ਲੈ ਕੇ ਜੰਬੂਰ ਆ ਕੇ ਪੁੱਟ ਦੇ ਸਰੀਰ ਵਿੱਚੋਂ ਮਾਸ ਦੀਆਂ ਬੋਟੀਆਂ, ਪਸ਼ੂਆਂ ਪਰਿੰਦਿਆਂ ਦੇ ਗਲਾਂ ਚੋਂ ਨਗਾਲ ਟੁੱਟੇ, ਕੋਇਲਾਂ ਨੂੰ ਗਲਾਂ ਵਿੱਚ ਆਈਆਂ ਗਲ ਘੋਟੀਆਂ, ਪਲਾਂ ਵਿੱਚ ਫਿਜ਼ਾਂ ਨੇ ਖਿਜ਼ਾਂ ਦਾ ਰੂਪ ਧਾਰ ਲਿਆ, 12 ਸਾਲੀ ਔੜ ਜਿਵੇਂ ਸੁੱਕੀਆਂ ਬਰੋਟੀਆਂ, 12 ਸਾਲੀ ਔੜ ਜਿਵੇਂ ਸੁੱਕੀਆਂ ਬਰੋਟੀਆਂ। ਹੁਣ ਗੁਰੂ ਕੇ ਸਿੱਖ ਦੇ ਉੱਤੇ ਹੋਰ ਤਸ਼ੱਦਦ ਕੈਂਚੀ, ਹੁਣ ਜ਼ਕਰੀਆ ਖਾਨ ਸ਼ਰਮ ਦੇ ਨਾਲ ਮਰਦਾ ਜਾ ਰਿਹਾ, ਡੁੱਬ ਡੁੱਬ ਕੇ ਜਾ ਰਿਹਾ, ਇਹਨੂੰ ਆਪਣੇ ਆਪ ਦੇ ਕੋਲੋਂ ਸ਼ਰਮ ਆ ਰਹੀ ਹੈ ਕਿ ਇਸ ਨਾਈ ਦੀਆਂ ਕੈਂਚੀਆਂ ਨੇ ਮੈਨੂੰ ਸਿੰਘ ਦੇ ਸਾਹਮਣੇ ਝੁਕਾਇਆ, ਇਹ ਗਾਲਾਂ ਕੱਢਦਾ ਕਹਿੰਦਾ ਕੈਂਚੀਆਂ ਤੁਸੀਂ ਵਧੀਆ ਨਹੀਂ ਬਣਾਇਆ, ਕੈਂਚੀਆਂ ਨੂੰ ਤਿੱਖੀਆਂ ਕਰਕੇ ਨਹੀਂ ਲਿਆਇਆ, ਕੈਂਚੀਆਂ ਨੂੰ ਵਧੀਆ ਟੈਂਪਰ ਨਹੀਂ ਦਿੱਤਾ, ਤਾਂ ਹੀ ਤੁਹਾਡੀਆਂ ਕੈਂਚੀਆਂ ਦੇ ਕੋਲੋਂ ਸਿੰਘ ਦੇ ਕੇਸ ਨਹੀਂ ਕਤਲ ਕਰੋਏ,
ਤੇ ਗੁਰੂ ਪਿਆਰਿਓ ਇੱਕ ਨਹੀਂ ਬਦਲ ਬਦਲ ਕੇ ਜਿੰਨੀਆਂ 5-7-10 ਕੈਂਚੀਆਂ ਸੀ ਸਾਰੀਆਂ ਵਰਤ ਕੇ ਦੇਖ ਲਈਆਂ, ਗੁਰੂ ਕੇ ਸਿੰਘ ਦਾ ਇੱਕ ਵੀ ਰੋਮ ਕਤਲ ਨਾ ਹੋ ਸਕਿਆ। ਹੁਣ ਏਦੋਂ ਗੁੱਸਾ ਆਉਂਦਾ ਅੱਗੇ, ਕਹਿੰਦਾ ਠੀਕ ਹੈ ਕੋਈ ਗੱਲ ਨੀ, ਜੇ ਕੈਂਚੀਆਂ ਨਹੀਂ ਨਾ ਕੱਟ ਸਕੀਆਂ ਇਹਦੇ ਕੇਸ, ਹੁਣ ਮੋਚੀ ਨੂੰ ਬੁਲਾ ਕੇ ਲਿਆਓ, ਬਾਜ਼ਾਰ ਦੇ ਵਿੱਚੋਂ ਮੋਚੀ ਨੂੰ ਬੁਲਾ ਕੇ ਲਿਆ ਕੇ ਆਓ, ਇਹਦਾ ਖੋਪਰ ਹੀ ਉਡਾ ਦੇਣੇ ਸਣੇ ਕੇਸਾਂ ਦੇ, ਫੇਰ ਮੈਂ ਦੇਖਾਂਗਾ ਇਹਦੀ ਸ਼ਕਤੀ। ਹੁਣ ਗੁਰੂ ਪਿਆਰਿਓ ਮੋਚੀ ਤੁਰਿਆ ਆਉਂਦਾ ਤੇ ਭਾਈ ਤਾਰੂ ਸਿੰਘ ਦੇ ਫਿਰ ਹੱਥ ਜੁੜ ਜਾਂਦੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ, ਦਾਤਾ ਤੂੰ ਆਪਣੇ ਸੇਵਕ ਦੀ ਪੱਤ ਰੱਖ ਲਈ ਹੈ, ਮੈਂ ਸਿਰਫ ਅਰਦਾਸ ਕੀਤੀ ਸੀ ਕਿ ਇਹਨਾਂ ਦੀਆਂ ਕੈਂਚੀਆਂ ਦੇ ਕੋਲੋਂ ਮੇਰੇ ਕੇਸ ਨਾ ਕਤਲ ਹੋਣ, ਮੇਰਾ ਇੱਕ ਵੀ ਰੋਮ ਕੱਟਿਆ ਨਾ ਜਾਵੇ। ਦਾਤਾ ਇੱਕ ਵੀ ਰੋਮ ਕੱਟਿਆ ਨਹੀਂ ਗਿਆ ਪਾਤਸ਼ਾਹ, ਇਹ ਤੇਰੀ ਤੇ ਤੇਰੇ ਪੁੱਤ ਦੀ ਜਿੱਤ ਹੋਈ ਆ, ਤੇ ਆਹ ਜਿਹੜਾ ਹੁਣ ਖੋਪਰ ਉਡਾਉਣ ਦੀ ਗੱਲ ਹੈ ਇਹਦੀ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ, ਜਿੱਦਾਂ ਮਰਜ਼ੀ ਉਡਾ ਦੇਣ, ਹੁਣ ਮੈਨੂੰ ਖੋਪਰ ਉਡਾਉਣ ਦੀ ਕੋਈ ਗੱਲ ਨਹੀਂ ਹੈ, ਗੱਲ ਤੇ ਕੇਸ ਕਤਲ ਕਰਨ ਦੀ ਕੀਤੀ ਸੀ ਨਾ। ਭਾਈ ਤਾਰੂ ਸਿੰਘ ਚੌਂਕੜਾ ਮਾਰ ਕੇ ਬੈਠਾ ਤੇ ਮੋਚੀ ਵੱਲ ਤੁਰੇ ਵੱਲ ਆਉਂਦੇ ਵੱਲ ਦੇਖ ਕੇ ਭਾਈ ਤਾਰੂ ਸਿੰਘ ਫੇਰ ਉੱਚੀ ਦੇਣੀ ਆਖਦਾ ਹੈ, ਕਹਿੰਦਾ ਆ ਜਾ ਆ ਜਾ ਆ ਜਾ ਆ ਜਾ ਭਰਾਵਾ, ਤੇਰੇ ਵੀ ਮਨ ਦਾ ਕੋਈ ਗਵਾਰ ਨਾ ਰਹਿ ਜਾਵੇ ਮਨ ਦੇ ਵਿੱਚ, ਤੂੰ ਵੀ ਆਪਣੀਆਂ ਮਨ ਆਈਆਂ ਕਰ ਲਾ। ਔਰ ਉਸ ਵੇਲੇ ਮੋਚੀ ਦੇ ਕਾਲਜੇ ਦਾ ਰੁੱਗ ਭਰਿਆ ਗਿਆ, ਉਹਨੇ ਤੁਰੇ ਆਉਂਦੇ ਨੇ ਆਪਣੇ ਮਨ ਦੇ ਵਿੱਚ ਅੰਦਰੋਂ ਅੰਦਰੀ ਅਰਦਾਸ ਕੀਤੀ, ਤਾਰੂ ਸਿਆਂ ਤਾਰੂ ਸਿਆਂ ਪਾਪੀ ਪੇਟ ਦੀ ਖਾਤਰ ਮੈਂ ਤੇਰੇ ਉੱਤੇ ਰੰਬੀ ਚਲਾਉਣ ਲੱਗਾ, ਇਹਨਾਂ ਪਾਪੀਆਂ ਨੇ ਮੇਰੇ ਹੱਥ ਦੇ ਵਿੱਚ ਰੰਬੀ ਬਣਾਈ ਆ, ਪਰ ਤਾਰੂ ਸਿਆਂ ਕਿਤੇ ਤੈਨੂੰ ਜ਼ਰੂਰਤ ਹੋਵੇ, ਕਿਤੇ ਤੈਨੂੰ ਸੇਵਾ ਦੀ ਜ਼ਰੂਰਤ ਹੋਵੇ, ਕਿਤੇ ਤੂੰ ਮੇਰੇ ਹੱਥ ਦੇ ਵਿੱਚ ਛਿੱਤਰ ਦੀ ਸੇਵਾ ਬਖਸ਼ੇ, ਕਿਤੇ ਜੁੱਤੀ ਦੀ ਸੇਵਾ ਬਖਸ਼ੇ, ਵੀ ਜ਼ਕਰੀਆ ਖਾਨ ਦੇ ਕਿਤੇ ਮਾਰਨੀਆਂ ਪੈਣ ਉਹ ਵੀ ਸੇਵਾ ਮੈਂ ਕਰਨ ਵਾਸਤੇ ਤਿਆਰ ਹਾਂ, ਪਰ ਇੱਥੇ ਮੈਂ ਲਚਾਰ ਹਾਂ ਬੇਵਸ ਹਾਂ, ਇੱਥੇ ਮੈਂ ਕੁਝ ਨਹੀਂ ਕਰ ਸਕਦਾ ਤਾਰੂ ਸਿਆਂ, ਹੁਣ ਮੈਨੂੰ ਤੇਰੇ ਸਿਰ ਦੇ ਉੱਤੇ ਖੋਪਰ ਰੰਬੀ ਚਲਾਉਣੀ ਪੈਣੀ ਆ। ਗੁਰੂ ਪਿਆਰਿਓ ਇਹਨੇ ਭਾਵਨਾ ਦੇ ਨਾਲ ਅੰਦਰੋਂ ਅੰਦਰੀ ਅਰਦਾਸ ਕੀਤੀ ਹੈ, ਤੇ ਇਹਦੀ ਅਰਦਾਸ ਵੀ ਪੂਰੀ ਹੋਣੀ ਆ। ਉਹ ਕਿਵੇਂ ਹੋਣੀ ਆ ਆਉਣ ਵਾਲੇ ਵਕਤ ਵਿੱਚ ਦੱਸਣ ਦਾ ਯਤਨ ਕਰਾਂਗੇ। ਹੁਣ ਭਾਈ ਤਾਰੂ ਸਿੰਘ ਚੌਂਕੜਾ ਮਾਰ ਕੇ ਬੈਠਾ, ਮੋਚੀ ਨੂੰ ਆਖਿਆ, ਹੁਕਮ ਦੇ ਦਿੱਤਾ, ਕਹਿੰਦੇ ਇਹਦੇ ਕੇਸ ਨਹੀਂ ਕਤਲ ਹੋਏ, ਇਹਦਾ ਹੁਣ ਖੋਪਰ ਚੱਕ ਦੇ, ਉੱਪਰੋਂ ਉੱਪਰੋਂ ਖੋਪਰੀ ਦਾ ਉਡਾ ਦੇ, ਮੈਂ ਇਹਦੀ ਤਾਕਤ ਦੇਖਾਂਗਾ। ਹੁਣ ਗੁਰੂ ਕਾ ਸਿੰਘ ਕਹਿੰਦਾ ਦਾਤਾ ਮੈਨੂੰ ਖੋਪਰ ਦੀ ਪਰਵਾਹ ਕੋਈ ਨਹੀਂ, ਮੇਰੀ ਤੇ ਤੇਰੇ ਨਾਲ ਵਾਅਦਾ ਹੋਇਆ ਸੀ ਕੇਸਾਂ ਦਾ, ਕੇਸ ਨਹੀਂ ਕਤਲ ਕਰ ਹੋਏ ਤੇ ਖੋਪਰ ਦੀ ਮੈਨੂੰ ਕਹਿੰਦਾ ਹੁਣ ਕੀ ਪਰਵਾਹ ਆ। ਭਾਈ ਤਾਰੂ ਸਿੰਘ ਬੈਠਾ ਤੇ ਗੁਰੂ ਪਿਆਰਿਓ ਚੌਂਕੜਾ ਮਾਰਿਆ, ਸਿੰਘ ਸਾਹਿਬ ਜੀ ਜਿੱਦਾਂ ਬੈਠੇ ਆ ਔਰ ਹੱਥ ਇੱਦਾਂ ਕੀਤੇ ਹੋਏ, ਤੇ ਜਿਹੜਾ ਮੋਚੀ ਆਇਆ ਸੀ ਨਾ ਇਹਨੇ ਭਾਈ ਤਾਰੂ ਸਿੰਘ ਦੇ ਗੋਡੇ ਦੇ ਨਾਲ ਇੱਕ ਪਾਸੇ ਢਾਸਰਾ ਦਿੱਤੀ, ਇਹਨੂੰ ਮਿਸਤਰੀ ਸਿੰਘ ਟੱਗ ਕਹਿੰਦੇ ਆ, ਟੱਗ ਜਿਹੜਾ ਮਿਸਤਰੀ ਸਿੰਘ ਹੈ ਨਾ, ਲੁਹਾਰ ਸਿੰਘ ਤਰਖਾਣ, ਇਹਨੂੰ ਟੱਗ ਸ਼ਬਦ ਵਰਤਦੇ ਨੇ, ਇੱਕ ਪਾਸੇ ਸਪੋਰਟ ਕਰਨੀ, ਭਾਵ ਕਿਸੇ ਲੱਕੜ ਦੇ ਵਿੱਚ ਆਪਾਂ ਕੈਨ ਠੋਕਣਾ ਹੋਵੇ ਨਾ ਤੇ ਲੱਕੜ ਦੇ ਦੂਜੇ ਪਾਸੇ ਇੱਕ ਹੈਂਬਰ ਰੱਖਿਆ ਜਾਂਦਾ, ਥੋੜਾ ਰੱਖਿਆ ਜਾਂਦਾ, ਜਦੋਂ ਕੈਲ ਦੇ ਉੱਤੇ ਸੱਟ ਮਾਰਨੀ ਆ ਵੀ ਲੱਕੜ ਦੂਸਰੇ ਪਾਸੇ ਨੂੰ ਹਿੱਲੇ ਨਾ, ਉਹਨੂੰ ਟੱਗ ਕਹਿੰਦੇ ਆ ਮਿਸਤਰੀ ਸਾਹਿਬ। ਹੁਣ ਭਾਈ ਤਾਰੂ ਸਿੰਘ ਬੈਠਾ ਹੈ ਔਰ ਆਪਣੇ ਗੋਡੇ ਦੀ ਟੱਗ ਭਾਈ ਤਾਰੂ ਸਿੰਘ ਦੇ ਇਸ ਸੀਸ ਦੇ ਨਾਲ ਉਹਨੇ ਦੇਣ ਦਾ ਯਤਨ ਕੀਤਾ ਤੇ ਭਾਈ ਤਾਰੂ ਸਿੰਘ ਨੇ ਕੂਹਣੀ ਮਾਰ ਕੇ ਉਹਦਾ ਗੋਡਾ ਪਰੇ ਕਰਤਾ, ਕਹਿੰਦਾ ਸੱਜਣਾ ਇਹ ਕੀ ਕਰਨ ਲੱਗਾ, ਅੱਖਾਂ ਵਿੱਚ ਉਪਰੇ ਜੇ ਹੰਝੂ ਵਗਾ ਕੇ ਕਹਿੰਦਾ ਤਾਰੂ ਸਿਆਂ ਮੇਰਿਆ ਵੀਰਾ, ਜਦੋਂ ਤੇਰੇ ਸਿਰ ਦੇ ਉੱਤੇ ਰੰਬੀ ਚੱਲਣੀ ਆ ਨਾ ਉਦੋਂ ਤੈਨੂੰ ਤਕਲੀਫ ਹੋਣੀ ਆ, ਤੂੰ ਸਿਰ ਹਿਲਾਵੇਂਗਾ ਔਰ ਮੈਂ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਾਂਗਾ, ਇਸ ਕਰਕੇ ਮੈਂ ਤੈਨੂੰ ਟੱਗ ਦਿੱਤੀ ਹੈ ਗੋਡੇ ਦੀ, ਸਪੋਰਟ ਦਿੱਤੀ ਹੈ ਵੀ ਤੂੰ ਆਪਣਾ ਸਿਰ ਨਾ ਹਿਲਾ ਸਕੇ। ਤੇ ਗੁਰੂ ਪਿਆਰਿਓ ਉੱਥੇ ਭਾਈ ਤਾਰੂ ਸਿੰਘ ਗੱਜ ਕੇ ਆਖਦਾ, ਉਹ ਕਹਿੰਦਾ ਸੱਜਣਾ ਤੂੰ ਆਪਣਾ ਕੰਮ ਇਮਾਨਦਾਰੀ ਨਾਲ ਕਰ, ਮੈਨੂੰ ਆਪਣੇ ਗੁਰੂ ਦੇ ਪਵਿੱਤਰ ਚਰਨਾਂ ਦੀ ਸੌ, ਜੇ ਮੈਂ ਤੇਰੇ ਕੰਮ ਦੇ ਵਿੱਚ ਵਿਘਨ ਪਾਵਾਂ, ਜੇ ਮੈਂ ਰਤਾ ਭਰ ਵੀ ਆਪਣੇ ਸਿਰ ਨੂੰ ਹਿਲਾਵਾਂ ਤੇ ਮੈਨੂੰ ਆਪਣੇ ਗੁਰੂ ਦੇ ਪਵਿੱਤਰ ਚਰਨਾਂ ਦੀ ਸੌ ਲੱਗੀ। ਭਾਈ ਤਾਰੂ ਸਿੰਘ ਬੈਠਾ ਹੈ, ਸੱਜੇ ਕੰਨ ਦੇ ਉੱਤੇ ਰੰਬੀ ਰੱਖੀ ਹੈ। ਗੁਰੂ ਪਿਆਰਿਓ ਆਪਾਂ ਆਮ ਸ਼ਬਦਾਂ ਵਿੱਚ ਕਹਿ ਦਿੰਦੇ ਜਿਨ੍ਹਾਂ ਨੇ ਖੋਪਰ ਲੁਹਾਏ ਕਾਲਜਾ ਕੰਬ ਜਾਂਦਾ, ਪੱਥਰ ਪਾਟ ਜਾਂਦੇ ਆ ਜਦੋਂ ਕਿਸੇ ਉਸ ਸੀਨ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਲੈ ਕੇ ਆਈਏ। ਔਰ ਤੁਸੀਂ ਇੱਕ ਮੂਵੀ ਦੇਖਣ ਦਾ ਯਤਨ ਕਰ ਰਹੇ ਹੋ, ਜਿੰਨੇ ਪਿਆਰ ਦੇ ਨਾਲ ਬੈਠੇ ਹੋ ਨਾ ਤੁਹਾਨੂੰ ਇੱਕ ਮੂਵੀ ਦਿਖਾਲਣ ਦਾ ਯਤਨ ਕਰ ਰਹੇ ਹਾਂ ਕਿ ਭਾਈ ਤਾਰੂ ਸਿੰਘ ਦੇ ਸੱਜੇ ਕੰਨ ਦੇ ਉੱਪਰਲੇ ਪਾਸੇ ਉਸ ਮੋਚੀ ਨੇ ਰੰਬੀ ਰੱਖੀ ਹੈ
ਤੇ ਸਤਸੰਗ ਜੀ ਮੋਚੀ ਉਸ ਰੰਬੀ ਨੂੰ ਤਿੱਖੀ ਕਰਕੇ ਰੰਬੀ ਰੱਖੀ ਤੇ ਉੱਤੇ ਮੋਚੀ ਜਦੋਂ ਜ਼ੋਰ ਦੀ ਸੱਟ ਮਾਰਦਾ ਇੱਕ ਇੰਚੀ ਰੰਬੀ ਭਾਈ ਤਾਰੂ ਸਿੰਘ ਦੇ ਖੋਪਰ ਦੇ ਵਿੱਚ ਧਸ ਜਾਂਦੀ ਹੈ। ਜਦੋਂ ਰੰਬੀ ਬਾਹਰ ਖਿੱਚੀ ਤੇ ਖੂਨ ਦੀਆਂ ਘਰਾਲਾਂ ਵਗੀਆਂ ਉੱਤੇ ਪੰਛੀ ਪੱਛੀ ਉਚੀਕੇ ਮਨੁੱਖਤਾ ਕਰਲਾਈ, ਇਹ ਪਾਪੀਏ ਇਹ ਮੁਗਲੀਆ ਸਲਤਨਤ ਤੁਹਾਡਾ ਭਰਿਆ ਬੇੜਾ ਡੁੱਬ ਜਾਵੇ, ਤੁਸੀਂ ਇੱਕ ਸੰਤ ਦੇ ਉੱਤੇ ਐਦਾ ਜ਼ੁਲਮ ਕੀਤਾ। ਰੰਬੀ ਪੱਟੀ ਨਾਲ ਦੀ ਨਾਲ ਟੱਕ ਦਿੰਦਾ ਹੋਇਆ ਉਨਾਈ ਗਿੱਚੀ ਵੱਲ ਦੇ ਪਾਸੇ ਦੇ ਉੱਤੇ ਆ ਕੇ ਫਿਰ ਆਖਰੀ ਸੱਟ ਕੰਨ ਦੇ ਕੋਲ ਮਾਰ ਕੇ ਤੇ ਹੱਥਾਂ ਨਾਲ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਵੜਾਵਾਂ ਮਾਰਿਆ ਹੋਇਆ ਜਦੋਂ ਆਖਰੀ ਟੱਕ ਦਿੱਤਾ ਤੇ ਜ਼ੋਰ ਦੇਣੀ ਜਦੋਂ ਕੇਸਾਂ ਨੂੰ ਉੱਪਰ ਖਿੱਚਿਆ ਤੇ ਉਸ ਗੁਰੂ ਕੇ ਸਿੰਘ ਦਾ ਖੋਪਰ ਜਿਵੇਂ ਆਪਣੇ ਸਰੀਰ ਤੋਂ ਅਲੱਗ ਹੋ ਜਾਂਦਾ, ਉਸ ਵੇਲੇ ਦੀ ਦਰਦਨਾਕ ਦਾਸਤਾਨ ਤੁਹਾਡੇ ਸਾਹਮਣੇ ਮੇਰੇ ਨਾਲ ਦੇ ਸਾਥੀ ਇਉਂ ਕਹਿੰਦੇ।

0: ਆਸ਼ਿਕ ਵਿਕਸ ਦਾ ਤਨ ਪੋਸ਼ ਲਗਾ ਕੇ
1: ਖੋਪਰ ਸਿਰ ਦੇ ਉੱਤੋਂ ਉੱਡ ਗਿਆ, ਜ਼ਖਮ ਹੋ ਗਿਆ, ਖੂਨ ਦੀਆਂ ਘਰਾਲਾਂ ਵਗੀਆਂ, ਬੈਠੇ ਉਸ ਗੁਰੂ ਕਾ ਸਿੱਖ ਜਿਹੜਾ ਸੀ ਨਾ, ਏਦਾਂ ਮਾਨੋ ਜਾਪ ਰਿਹਾ ਸੀ ਜਿਵੇਂ ਖੂਨ ਦੇ ਕਿਸੇ ਛੱਪੜ ਦੇ ਵਿੱਚ ਬੈਠਾ ਹੁੰਦਾ। ਦਾੜਾ ਸਾਰਾ ਖੂਨ ਨਾਲ ਭਿੱਜ ਗਿਆ, ਕੱਪੜੇ ਤੇ ਸਰੀਰ ਸਾਰਾ ਖੂਨ ਦੇ ਨਾਲ ਲੱਤ ਪੱਤ ਹੋ ਗਿਆ, ਪਰ ਉਹ ਮੁਸਕਰਾ ਕੇ ਉਸ ਮੋਚੀ ਵੱਲ ਨੂੰ ਦੇਖ ਰਿਹਾ ਸੀ। ਵਾਹ ਕਹਿੰਦਾ, ਹੁਕਮ ਵਿੱਚ ਚੱਲਣ ਵਾਲਿਆ, ਤੂੰ ਆਪਣਾ ਹੁਕਮ ਪਗਾ ਦਿੱਤਾ, ਮੈਂ ਆਪਣੇ ਕਲਗੀਆਂ ਵਾਲੇ ਪਾਤਸ਼ਾਹ ਦਾ ਹੁਕਮ ਪਗਾ ਦਿੱਤਾ। ਸਤਸੰਗ ਜੀ, ਇੱਥੇ ਹੰਕਾਰੇ ਹੋਏ ਜ਼ਕਰੀਆ ਖਾਨ ਨੇ, ਜ਼ਖਮੀ ਹੋਏ ਭਾਈ ਤਾਰੂ ਸਿੰਘ ਦੇ ਸਰੀਰ ਨੂੰ ਚੱਕ ਕੇ ਕਿਲੇ ਦੇ ਬਾਹਰਲੇ ਪਾਸੇ ਇੱਕ ਖਾਈ ਸੀ ਉਹਦੇ ਵਿੱਚ ਸਟਵਾ ਦਿੱਤਾ। ਦਿਹਾੜੀ ਦੋ ਦਿਨ ਬੀਤੇ ਤੇ ਇਸ ਲਾਹੌਰ ਦੇ ਰਹਿਣ ਵਾਲੇ ਕੁਝ ਕੁ ਰਾਮਗੜੀਆ ਸਿੱਖ ਉਹ ਫਰਿਆਦੀ ਬਣ ਕੇ ਆਏ। ਕਹਿੰਦੇ ਖਾਨ ਸਾਹਿਬ, ਆਗਿਆ ਦਿਓ, ਅਸੀਂ ਭਾਈ ਤਾਰੂ ਸਿੰਘ ਦਾ ਮਾੜਾ ਮੋਟਾ ਇਲਾਜ ਕਰ ਸਕੀਏ, ਆਗਿਆ ਮਿਲ ਜਾਂਦੀ ਆ। ਵੇਖੋ ਉਸ ਕੁਦਰਤ ਦੀ ਖੇਡ ਕੀ ਵਰਤਦੀ ਆ। ਭਾਈ ਤਾਰੂ ਸਿੰਘ ਨੂੰ ਜ਼ਖਮੀ ਕਰਵਾ ਕੇ ਸਿੱਟ ਦਿੱਤਾ ਬਾਹਰ ਖਾਈ ਦੇ ਵਿੱਚ, ਤੇ ਦਾਤੇ ਦੀ ਮਿਹਰ ਹੋਈ ਹੈ, ਇਸ ਪਾਪੀ ਨੂੰ ਦੂਜੇ ਦਿਨ ਪਿਸ਼ਾਬ ਦਾ ਬੰਨ ਪੈ ਗਿਆ। ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਤੇ ਜਿਵੇਂ ਜਿਵੇਂ ਇਹ ਇਲਾਜ ਕਰਾਉਂਦਾ ਬਿਮਾਰੀ ਉਵੇਂ ਉਵੇਂ ਵੱਧਦੀ ਜਾਂਦੀ ਹੈ। ਇਹਨੇ ਬੜੇ ਪੀਰ ਫਕੀਰ ਸੱਦੇ, ਟੂੜਿਆਂ ਟੱਪਿਆਂ ਵਾਲੇ ਕੀ ਸੱਦੇ, ਔਰ ਬੜੇ ਰੋਡ ਚੜਾਏ ਇਥੋਂ ਤੱਕ ਕਿ ਲਾਹੌਰ ਦੇ ਵਿੱਚ ਇਹਦੇ ਵਾਸਤੇ ਨਿਆਜ਼ਾਂ ਰੱਖੀਆਂ ਗਈਆਂ, ਇਹਦੇ ਵਾਸਤੇ ਸਪੈਸ਼ਲ ਨਮਾਜ਼ਾਂ ਪੜੀਆਂ ਗਈਆਂ ਕਿ ਸਾਡਾ ਖਾਨ ਸਾਹਿਬ ਠੀਕ ਹੋ ਜਾਵੇ, ਉਹ ਤੰਦਰੁਸਤ ਹੋ ਜਾਵੇ। ਜਿਵੇਂ ਜਿਵੇਂ ਇਹ ਦਵਾਈ ਦਾਰੂ ਕਰਦਾ, ਜਿਵੇਂ ਨਮਾਜ਼ਾਂ ਪੜ੍ਹਦੇ ਆ, ਜਿਵੇਂ ਨਿਆਜ਼ਾਂ ਦਿੰਦੇ ਆ, ਉਵੇਂ ਉਵੇਂ ਬਿਮਾਰੀ ਜਿਹੜੀ ਆ ਹੋਰ ਰੋਗ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਪੰਜ ਸੱਤ ਦਸ ਦਿਨ ਹੋ ਗਏ ਗੁਰੂ ਪਿਆਰਿਓ, ਇਹ ਬਿਮਾਰੀ ਦੇ ਨਾਲ ਮਰਦਾ ਜਾ ਰਿਹਾ, ਵਿਲਕਦਾ। ਜਿਵੇਂ ਕੋਈ ਬਿਮਾਰੀ, ਜਿਵੇਂ ਕੋਈ ਦਵਾਈ ਮਾੜੀ ਮੋਟੀ ਮੂੰਹ ਦੇ ਵਿੱਚ ਪਾਉਂਦਾ, ਉਵੇਂ ਤਕਲੀਫ ਜ਼ਿਆਦੀ ਹੁੰਦੀ ਹੈ। ਹੁਣ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਇਹਨੂੰ ਆਪਣੇ ਆਪ ਅੰਦਰੋਂ, ਇਹਦੇ ਅੰਦਰੋਂ ਸੁੱਤਾ ਹੋਇਆ ਮਨ, ਇਹਦਾ ਪਾਪੀ ਮਨ ਜਾਗਦਾ ਹੈ। ਇਹਦੇ ਅੰਦਰੋਂ ਆਵਾਜ਼ ਆਈ, ਕਹਿੰਦਾ, ਜ਼ਕਰੀਆ ਖਾਨ, ਤੂੰ ਬਹੁਤ ਵੱਡਾ ਗੁਨਾਹ ਕੀਤਾ, ਇੱਕ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਦੇ ਉੱਤੇ ਤੂੰ ਜ਼ੁਲਮ ਕੀਤਾ, ਤੂੰ ਉਹਨਾਂ ਦੇ ਹੀ ਆ ਕੀਤਾ ਹੋਇਆ ਜਿਹੜਾ ਪਾਪ ਕੀਤਾ ਨਾ, ਉਹੀ ਭੁਗਤ ਰਿਹਾ। ਹੁਣ ਇਹਨੂੰ ਸੁਰਤ ਆ ਗਈ ਹੈ, ਹੁਣ ਇੱਕ ਗੁਰੂ ਕਾ ਸਿੱਖ ਮਿਲ ਵਰਤਣੀਆਂ ਸਿੱਖ ਰਹਿੰਦਾ ਸੀ, ਉਹਦੇ ਬਾਰੇ ਕਈ ਵਾਰ ਉਹਦੇ ਕੋਲੋਂ ਇਹ ਕੰਮ ਲੈ ਚੁੱਕਾ ਸੀ। ਸਤਸੰਗਤ ਜੀ, ਜਦੋਂ ਗੁਰੂ ਕੇ ਖਾਲਸੇ ਨੂੰ ਖਿਲਤ ਦੇਣੀ ਸੀ, ਨਵਾਬੀ ਦੇਣੀ ਸੀ, ਉਹਨੂੰ ਵੀ ਇਸ ਉਦੋਂ ਵੀ ਇਸ ਸਿੱਖ ਨੂੰ ਸੱਦਿਆ ਗਿਆ, ਉਹਦਾ ਨਾਂ ਸੀ ਭਾਈ ਸੁਬੇਗ ਸਿੰਘ। ਭਾਈ ਸੁਬੇਗ ਸਿੰਘ ਜੀ ਠੇਕੇਦਾਰੀ ਦਾ ਕੰਮ ਕਰਦੇ ਸਨ, ਇਸੇ ਲਾਹੌਰ ਦੇ ਵਿੱਚ ਮਿਲ ਵਰਤਣੀਆਂ ਸਿੱਖ ਸੀ, ਉਹ ਸਰਕਾਰੀ ਠੇਕੇ ਲੈਂਦੇ ਸਨ, ਤੇ ਗੁਰੂ ਪਿਆਰਿਓ ਇਹਦੇ ਤੱਕ ਉਹਦੀ ਪਹੁੰਚ ਸੀ, ਤੇ ਹੁਣ ਭਾਈ ਸੁਬੇਗ ਸਿੰਘ ਨੂੰ ਸੱਦਿਆ ਜਾਂਦਾ, ਹੱਥ ਜੋੜ ਦਿੱਤੇ ਆ। ਕਹਿੰਦਾ, ਸੁਬੇਗ ਸਿੰਘ ਮੇਰੇ ਤੋਂ ਭੁੱਲ ਹੋ ਗਈ ਆ। ਕਹਿੰਦਾ, ਖਾਨ ਸਾਹਿਬ ਕੀ ਹੋਇਆ? ਕਹਿੰਦਾ, ਮੇਕੋ ਇੱਕ ਗੁਰੂ ਕੇ ਸਿੱਖ ਦੇ ਉੱਤੇ ਜ਼ੁਲਮ ਹੋ ਗਿਆ, ਉਹਦਾ ਕਰਕੇ ਹੀ ਮੈਂ ਏਡੀ ਵੱਡੀ ਤਕਲੀਫ ਦੇ ਵਿੱਚ ਆ। ਇਦਾਂ ਕਰ, ਤੂੰ ਮੇਰੀ ਖਾਤਰ ਜਾ ਭਾਈ ਤਾਰੂ ਸਿੰਘ ਦੇ ਕੋਲ ਜਾ ਕੇ ਮੇਰੇ ਵੱਲੋਂ ਫਰਿਆਦ ਕਰ ਕਿ ਉਹ ਪਾਪੀ ਮੰਜੇ ਦੇ ਉੱਤੇ ਪਿਆ ਵਿਰਕ ਲਿਆ, ਤੇ ਫਰਿਆਦ ਕਰਦਾ ਕਿ ਭਾਈ ਤਾਰੂ ਸਿੰਘ ਮੈਨੂੰ ਇੱਕ ਵਾਰ ਮਾਫ਼ ਕਰ ਦੇਵੇ, ਮੈਂ ਰਿਟਨ ਦੇ ਵਿੱਚ ਲਿਖ ਕੇ ਦਿੰਦਾ ਕਿ ਜਦ ਤੱਕ ਮੈਂ ਜੀਂਦਾ ਮੈਂ ਕਿਸੇ ਬੰਦੇ ਤੇ ਕੀ, ਮੈਂ ਤੇ ਕਿਸੇ ਜਾਨਵਰ ਦੇ ਉੱਤੇ ਵੀ ਜ਼ੁਲਮ ਨਹੀਂ ਕਰਾਂਗਾ। ਉੱਥੇ ਭਾਈ ਸੁਬੇਗ ਸਿੰਘ ਰੋਹ ਦੇ ਵਿੱਚ ਥੋੜ੍ਹਾ ਜਿਹਾ ਆ ਕੇ ਕਹਿੰਦਾ, ਜ਼ਕਰੀਆ ਖਾਨ, ਮੈਂ ਤੇਰੀ ਸਿਫਾਰਿਸ਼ ਗੁਰੂ ਕੇ ਸਿੱਖ ਦੇ ਕੋਲ ਲੈ ਕੇ ਜਾਵਾਂ, ਤੇ ਉਹ ਇਸ ਵੇਲੇ ਸ਼ਹੀਦ ਹੋਣ ਦੀ ਕਤਾਰ ਤੇ ਬੈਠਾ ਹੈ। ਉਸ ਗੁਰੂ ਕੇ ਸਿੱਖ ਦੀ ਜ਼ਬਾਨ ਦੇ ਵਿੱਚੋਂ ਕੋਈ ਉਦਾਂ ਦਾ ਸ਼ਬਦ ਨਿਕਲ ਗਿਆ ਮੇਰੇ ਪ੍ਰਤੀ, ਮੇਰੀ ਕੁੱਲ ਦਾ ਨਾਸ ਕਰਕੇ ਰੱਖ ਦੇਵੇਗਾ। ਕਹਿੰਦਾ, ਮੈਂ ਤੇਰੀ ਕੋਈ ਸਿਫਾਰਿਸ਼ ਨਹੀਂ ਕਰ ਸਕਦਾ। ਹੁਣ ਵਾਸਤਾ ਪਾਉਂਦਾ, ਹੱਥ ਜੋੜਦਾ ਹੈ, ਕਹਿੰਦਾ, ਸੁਬੇਗ ਸਿੰਘ, ਤੈਨੂੰ ਤੇਰੇ ਗੁਰੂ ਦਾ ਵਾਸਤਾ, ਤੂੰ ਮੇਰੀ ਖਾਤਰ ਇੱਕ ਵਾਰ ਭਾਈ ਤਾਰੂ ਸਿੰਘ ਦੇ ਕੋਲ ਜਾ ਕੇ ਬੇਨਤੀ ਕਰ, ਬਾਕੀ ਉਹਦੀ ਮਰਜ਼ੀ ਹੈ ਮਾਫ ਕਰਨਾ ਜਾਂ ਨਹੀਂ ਕਰਨਾ, ਪਰ ਇੱਕ ਵਾਰ ਦੱਸ ਤੇ ਸਹੀ ਜਾ ਕੇ ਕਿ ਮੈਂ ਮਾਫੀ ਚਾਹੁੰਦਾ ਹੈ। ਗੁਰੂ ਪਿਆਰੇ, ਉਹ ਖੈਰ ਜਦੋਂ ਗੁਰੂ ਦਾ ਵਾਸਤਾ ਪਾਇਆ ਨਾ, ਤੇ ਭਾਈ ਸੁਬੇਗ ਸਿੰਘ ਜੀ ਗਏ ਭਾਈ ਤਾਰੂ ਸਿੰਘ ਨੂੰ ਲੱਭਿਆ। ਗੁਰੂ ਪਿਆਰੇ, ਉਹਦੇ ਕੋਲ ਜਾ ਕੇ ਫਤਿਹ ਬੁਲਾਈ ਹੈ, ਭਾਈ ਤਾਰੂ ਸਿੰਘ ਨੂੰ ਫਤਿਹ ਬੁਲਾਈ ਹੈ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਨਿਢਾਲ ਹੋਏ ਸਿੰਘ ਨੇ ਅੱਖਾਂ ਖੋਲੀਆਂ ਤੇ ਸਤਸੰਗ ਜੀ ਉਹਨੇ ਵੀ ਫਤਿਹ ਦਾ ਜਵਾਬ ਫਤਿਹ ਚ ਦੇ ਦਿੱਤਾ। ਭਾਈ ਤਾਰੂ ਸਿੰਘ ਸਵੇਗ ਸਿੰਘ ਵੱਲ ਦੇਖ ਕੇ ਕਹਿੰਦਾ ਹੈ, ਕਹਿੰਦਾ ਸਵੇਗ ਸਿਆ ਕਿਵੇਂ ਆਇਆ, ਹਜੇ ਤੇਰੇ ਸੂਬੇਦਾਰ ਕੋਲੋਂ ਕੋਈ ਕਸਰ ਰਹਿ ਗਈ ਆ ਮੇਰੇ ਵਾਸਤੇ, ਫੇਰ ਮੈਨੂੰ ਲੈਣ ਵਾਸਤੇ ਆਇਆ। ਕਾਲਜੇ ਦਾ ਰੁੰਗ ਭਰਿਆ ਗਿਆ, ਕਹਿੰਦਾ ਨਹੀਂ ਨਹੀਂ, ਕਹਿੰਦੇ ਖਾਲਸਾ ਜੀ ਮੈਂ ਇਸ ਕਰਕੇ ਨਹੀਂ ਆਇਆ। ਕਹਿੰਦੇ ਫੇਰ ਕਿਵੇਂ, ਕਹਿੰਦਾ ਉਹ ਪਾਪੀ ਮੰਜੇ ਦੇ ਉੱਤੇ ਪਿਆ ਵਰਕ ਰਿਹਾ, ਤਰਲੇ ਕਰਦਾ ਕਿ ਭਾਈ ਤਾਰੂ ਸਿੰਘ ਮੈਨੂੰ ਮਾਫ਼ ਕਰ ਦੇਵੇ, ਮੈਂ ਅੱਗੇ ਵਾਸਤੇ ਕੋਈ ਗੁਨਾਹ ਨਹੀਂ ਕਰਾਂਗਾ। ਤੇ ਭਾਈ ਤਾਰੂ ਸਿੰਘ ਆਖਣ ਲੱਗੇ ਨੇ, ਕਹਿੰਦੇ ਸਵੇਗ ਸਿੰਘ ਕਿਸੇ ਗੁਨਾਹਗਾਰ ਦੀ ਸਿਫਾਰਿਸ਼ ਕਰਨਾ ਇਹ ਵੀ ਬਹੁਤ ਵੱਡਾ ਗੁਨਾਹ ਹੁੰਦਾ, ਤੂੰ ਚਲਿਆ ਜਾ, ਉਹਦੀ ਸਿਫਾਰਿਸ਼ ਨਾ ਕਰ। ਤਰਲਾ ਕੀਤਾ, ਨਹੀਂ ਖਾਲਸਾ ਜੀ ਮੈਂ ਸਿਫਾਰਿਸ਼ ਕਰਕੇ ਨਹੀਂ ਆਇਆ, ਉਹਨੇ ਮੈਨੂੰ ਗੁਰੂ ਦੇ ਚਰਨਾਂ ਦਾ ਵਾਸਤਾ ਪਾਇਆ ਮੈਂ ਤਾਂ ਆਇਆ, ਕੋਈ ਮਾੜੀ ਮੋਟੀ ਦੁਆਦਾਰੀ ਦੱਸੋ ਜੇ ਉਹਨੂੰ ਤੁਸੀਂ ਮਾਫ਼ ਕਰ ਸਕਦੇ ਹੋ। ਤੇ ਭਾਈ ਤਾਰੂ ਸਿੰਘ ਇੱਕ ਪਲ ਵਾਸਤੇ ਆਪਣੇ ਨੇਤਰ ਬੰਦ ਕਰਕੇ ਫੇਰ ਖੋਲਦਾ ਹੈ, ਕਹਿੰਦਾ ਸਵੇਗ ਸਿਆ ਤੀਰ ਨਿਸ਼ਾਨੇ ਚੋਂ ਨਿਕਲ ਚੁੱਕਾ, ਕਮਾਨ ਚੋਂ ਨਿਕਲ ਚੁੱਕਾ ਹੈ, ਮੈਂ ਇਸ ਪਾਪੀ ਨੂੰ ਆਖਿਆ ਸੀ ਕਿ ਤੈਨੂੰ ਮੈਂ ਜੁੱਤੀਆਂ ਮਾਰ ਮਾਰ ਕੇ ਮੋਹਰੇ ਲੈ ਕੇ ਜਾਣਾ। ਤੇ ਗੁਰੂ ਪਿਆਰਿਓ ਨਾਲੇ ਭਾਈ ਤਾਰੂ ਸਿੰਘ ਦੇ ਹੱਥ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜੁੜੇ, ਤੇ ਨਾਲੇ ਸਵੇਗ ਸਿੰਘ ਨੂੰ ਕਹਿੰਦਾ, ਉਹਨੂੰ ਕਹਿ ਹੁਣ ਤੂੰ ਤਿਆਰ ਹੋ ਮਰਨ ਵਾਸਤੇ। ਤੇ ਸਵੇਗ ਸਿੰਘ ਕਹਿੰਦਾ, ਭਾਈ ਸਾਹਿਬ ਜੀ ਉਹ ਮਰਨ ਵਾਸਤੇ ਤਿਆਰ ਬੈਠਾ, ਉਹ ਕਹਿੰਦਾ ਮੇਰੀ ਐਦੂ ਜਿੰਦ ਨਿਕਲ ਜਾਵੇ ਉਹ ਚੰਗਾ ਹੈ। ਕਹਿੰਦਾ ਫਿਰ ਦਵਾਈ ਦਾਰੂ ਵਾਸਤੇ ਆਇਆ, ਕਹਿੰਦੇ ਹਾਂ ਦਵਾਈ ਦਾਰੂ ਵਾਸਤੇ ਆਇਆ। ਕਹਿੰਦਾ ਏਦਾਂ ਕਰ ਪੇ, ਹੁਣ ਮੈਂ ਦਵਾਈ ਦਾਰੂ ਤੈਨੂੰ ਕੁਛ ਨਹੀਂ ਦੇ ਸਕਦਾ, ਤੂੰ ਖਾਲਸੇ ਪੰਥ ਦੇ ਕੋਲ ਚਲਿਆ ਜਾ ਅੰਮ੍ਰਿਤਸਰ ਅਕਾਲ ਬੁੰਗੇ। ਸਾਡੇ ਪੁਰਾਣੇ ਬਜ਼ੁਰਗ ਅਕਾਲ ਤਖ਼ਤ ਸਾਹਿਬ ਨੂੰ ਅਕਾਲ ਬੁੰਗਾ ਆਖਿਆ ਕਰਦੇ ਸੀ, ਕਹਿੰਦੇ ਉੱਥੇ ਖਾਲਸਾ ਪੰਥ ਉਤਰਿਆ ਹੋਵੇਗਾ, ਉਹਨਾਂ ਦੇ ਨਾਲ ਜਾ ਕੇ ਮਾੜੀ ਮੋਟੀ ਗੱਲ ਕਰ, ਜਿਹੜੀ ਉਹ ਦਵਾਈ ਦੇਵੇਗਾ ਉਹਦੇ ਨਾਲ ਇਹਨੂੰ ਮਾੜਾ ਮੋਟਾ ਇਲਾਜ ਆਵੇਗਾ, ਪਰ ਇਹ ਬਚਣਾ ਹੈ ਨੀਗਾ। ਗੁਰੂ ਪਿਆਰੇ ਉਹ ਭਾਈ ਸਵੇਗ ਸਿੰਘ ਬਚਨਾ ਦਾ ਬੱਧਾ ਅਕਾਲ ਤਖ਼ਤ ਸਾਹਿਬ ਵਿਖੇ ਚਲਿਆ ਜਾਂਦਾ, ਉੱਥੇ ਗੁਰੂ ਕਾ ਖਾਲਸਾ ਉਤਰਿਆ ਹੋਇਆ ਸਾਰੀ ਗੱਲਬਾਤ ਦੱਸਦਾ ਉਹਨੂੰ ਕਿ ਕਿਵੇਂ ਗੁਰੂ ਕੇ ਖਾਲਸੇ ਦੇ ਉੱਤੇ ਜ਼ੁਲਮ ਹੋਇਆ, ਉਸ ਪਾਪੀ ਨੇ ਖੋਪਰ ਉਤਾਰ ਦਿੱਤਾ ਗੁਰੂ ਕੇ ਸਿੰਘ ਦਾ, ਜੰਬੂਰਾਂ ਦੇ ਨਾਲ ਉਹਦਾ ਸਰੀਰ ਪਛ ਦਿੱਤਾ ਤੇ ਚਰਖੜੀ ਤੇ ਚਾੜ ਕੇ ਵੇਲਣ ਗੇਲਣੀਆਂ ਵਾਂਗ ਉਹਦਾ ਸਰੀਰ ਰੂਹ ਵਾਂਗ ਪਿੰਜ ਕੇ ਰੱਖ ਦਿੱਤਾ, ਪਰ ਗੁਰੂ ਕਾ ਸਿੱਖ ਸੋਹਲੇ ਗਾ ਰਿਹਾ, ਪਰ ਉਹ ਗੁਰੂ ਕਾ ਸਿੰਘ ਅਜੇ ਵੀ ਸੋਹਲੇ ਗਾ ਰਿਹਾ। ਤੇ ਉਹ ਖਾਲਸੇ ਨੂੰ ਜਾ ਕੇ ਦੱਸ ਦਿੱਤਾ ਹੈ ਕਿ ਖਾਲਸਾ ਜੀ ਮੈਂ ਦਵਾਈ ਦਾਰੂ ਲੈਣ ਵਾਸਤੇ ਆਇਆ, ਜ਼ਕਰੀਆ ਖਾਨ ਵਾਲੂ ਪਿਸ਼ਾਬ ਦਾ ਬੰਨ ਪੈ ਗਿਆ ਤੇ ਦਵਾਈ ਦਾਰੂ ਲੈਣ ਵਾਸਤੇ ਆਇਆ। ਤੇ ਖਾਲਸਾ ਰੋਹ ਦੇ ਵਿੱਚ ਆ ਗਿਆ, ਕਹਿੰਦਾ ਸਵੇਗ ਸਿਆ ਜਾਂ ਜ਼ਕਰੀਆ ਖਾਨ ਨੂੰ ਦੱਸ ਦੇ ਗੁਰੂ ਕਾ ਖਾਲਸਾ ਚੜ ਕੇ ਆ ਗਿਆ, ਜਾਂ ਹੁਣ ਜ਼ਕਰੀਆ ਖਾਨ ਬਚੇਗਾ ਤੇ ਜਾਂ ਗੁਰੂ ਕਾ ਖਾਲਸਾ ਬਚੇਗਾ। ਉਹਨੇ ਗੁਰੂ ਕੇ ਇੱਕ ਸੰਤ ਦੇ ਉੱਤੇ ਏਡਾ ਜ਼ੁਲਮ ਕੀਤਾ। ਭਾਈ ਸਵੇਗ ਸਿੰਘ ਨੇ ਹੱਥ ਜੋੜੇ, ਕਹਿੰਦੇ ਖਾਲਸਾ ਜੀ ਹੁਣ ਕਿਹਨੂੰ ਮਾਰਨਾ ਤੁਸੀਂ, ਉਹ ਤੇ ਮਰਿਆ ਪਿਆ ਆ, ਹੁਣ ਜਿਹਨੂੰ ਤੁਸੀਂ ਮਾਰਨ ਦੀ ਗੱਲ ਕਰਦੇ ਆ ਨਾ ਉਹ ਤੇ ਪਾਪੀ ਮੰਜੇ ਤੇ ਮਰਿਆ ਪਿਆ ਆ, ਉਹ ਤੇ ਮਾੜੀ ਮੋਟੀ ਦਵਾਈ ਦਾਰੂ ਭਾਲਦਾ। ਕਹਿੰਦੇ ਅੱਛਾ, ਕਹਿੰਦਾ ਮੈਨੂੰ ਨਾਲੇ ਇਹ ਵੀ ਦੱਸ ਦਵਾਂ ਖਾਲਸਾ ਜੀ, ਮੈਨੂੰ ਜ਼ਕਰੀਆ ਖਾਨ ਨੇ ਨਹੀਂ ਭੇਜਿਆ, ਮੈਨੂੰ ਭਾਈ ਤਾਰੂ ਸਿੰਘ ਨੇ ਭੇਜਿਆ, ਮੈਨੂੰ ਆਪਣੇ ਭਰਾ ਨੇ ਭੇਜਿਆ। ਗੁਰੂ ਪਿਆਰਿਓ ਕਹਿੰਦੇ ਅੱਛਾ, ਤੈਨੂੰ ਸਾਡੇ ਭਰਾ ਨੇ ਭੇਜਿਆ। ਸਵੇਗ ਸਿੰਘ ਪ੍ਰਸ਼ਾਦਾ ਪਾਣੀ ਛੱਕ, ਅਸੀਂ ਕੋਈ ਦਵਾਈ ਦਾਰੂ ਤਿਆਰ ਕਰਦੇ ਹਾਂ ਜੇ ਸਾਡੇ ਭਰਾ ਨੇ ਭੇਜਿਆ, ਜੇ ਸਾਡੇ ਭਰਾ ਦਾ ਹੁਕਮ ਲੈ ਕੇ ਆਇਆ ਨਾ ਤੇ ਫਿਰ ਪ੍ਰਸ਼ਾਦਾ ਪਾਣੀ ਛੱਕ, ਅਸੀਂ ਥੋੜੇ ਜਿਹੇ ਮਿੰਟ ਲੱਗਣੇ ਆ ਦਵਾਈ ਦਾਰੂ ਤਿਆਰ ਕਰਦੇ। ਉਹਨੇ ਸਵੇਗ ਸਿੰਘ ਨੇ ਸੋਚਿਆ ਵੀ ਹੋ ਸਕਦਾ ਕੋਈ ਦਵਾਈ ਦਾਰੂ ਤਿਆਰ ਕਰਨੀ ਹੋਵੇ। ਪੰਜ ਸਿੰਘ ਇੱਕ ਪਾਸੇ ਬੈਠਦੇ ਨੇ, ਇੱਕ ਗੁਰਮਤਾ ਕਰਦੇ ਨੇ, ਗੁਰਮਤਾ ਕਰਕੇ ਇਹਨਾਂ ਨੇ ਇੱਕ ਦਵਾਈ ਤਿਆਰ ਕੀਤੀ ਹੈ। ਉਹ ਦਵਾਈ ਕਿਹੜੀ ਸੀ, ਇੱਕ ਕਾਗਜ਼ ਲਿਆ, ਇੱਕ ਕਲਮ ਲਈ ਹੈ, ਪੈਨ ਲਿਆ ਤੇ ਕਾਗਜ਼ ਦੇ ਉੱਤੇ ਲਿਖ ਦਿੱਤਾ ਹੈ ਕਿ ਭਾਈ ਤਾਰੂ ਸਿੰਘ ਦਾ ਜੋੜਾ ਹੋਵੇ ਤੇ ਜ਼ਕਰੀਆ ਖਾਨ ਦੇ ਸਿਰ ਵਿੱਚ ਵੱਜੇ, ਮਾੜਾ ਮੋਟਾ ਪਿਸ਼ਾਬ ਦਾ ਬੰਨ ਟੁੱਟੇਗਾ ਪਰ ਉਹ ਪਾਪੀ ਬਚੇਗਾ ਨਹੀਂ। ਉਹ ਗੁਰੂ ਪਿਆਰਿਓ ਪੁੜੀ, ਦਵਾਈ ਦੀ ਪੁੜੀ ਇਕੱਠੀ ਕਰਕੇ ਤੇ ਜਦੋਂ ਸਵੇਗ ਸਿੰਘ ਆ ਗਿਆ ਉਹਦੇ ਹੱਥ ਵਿੱਚ ਫੜਾਤੀ, ਲੈ ਵੀ ਸਵੇਗ ਸਿੰਘ ਦਵਾਈ ਤਿਆਰ ਕਰਤੀ ਆ ਖਾਲਸੇ ਨੇ, ਇਹ ਅਜਮਾ ਕੇ ਦੇਖ ਲਓ, ਦੇ ਕੇ ਦੇਖ ਲਿਓ। ਗੁਰੂ ਪਿਆਰਿਓ ਇਹ ਦਵਾਈ ਦੀ ਪੁੜੀ ਲੈ ਕੇ ਭਾਈ ਸਵੇਗ ਸਿੰਘ ਸਿੱਧਾ ਜ਼ਕਰੀਆ ਖਾਨ ਦੇ ਕੋਲ ਆਉਂਦਾ ਹੈ ਤੇ ਉਹ ਜਿਹੜੀ ਕਹਿੰਦੇ ਪੁੱਛਿਆ, ਕਹਿੰਦਾ ਖਾਲਸੇ ਨੇ ਕੀ ਆਖਿਆ, ਕੀ ਆਖਿਆ, ਦਿੱਤੀ ਕੋਈ ਦਵਾਈ? ਕਹਿੰਦੇ ਹਾਂ ਖਾਨ ਸਾਹਿਬ ਦਿੱਤੀ ਹੈ ਦਵਾਈ। ਕਹਿੰਦੇ ਲਿਆ ਪਾਣੀ ਦਾ ਗਲਾਸ ਜਲਦੀ, ਮੈਂ ਖਾਵਾਂ ਮਾੜਾ ਮੋਟਾ ਇਲਾਜ ਮਾੜਾ ਮੋਟਾ ਆਰਾਮ ਆਵੇ। ਭਾਈ ਸਵੇਗ ਸਿੰਘ ਆਖਣ ਲੱਗੇ, ਕਹਿੰਦੇ ਜ਼ਕਰੀਆ ਖਾਨ ਜੀ, ਖਾਨ ਸਾਹਿਬ, ਜਿਹੜੀ ਖਾਲਸੇ ਨੇ ਦਵਾਈ ਦਿੱਤੀ ਆ ਨਾ, ਉਹ ਪਾਣੀ ਨਾਲ ਨਹੀਂ ਖਾਧੀ ਜਾਣੀ। ਕਹਿੰਦੇ ਬੇ ਕਾਹਦੇ ਨਾਲ? ਦੁੱਧ ਨਾ ਖਾਣ ਵਾਸਤੇ ਆਖਿਆ ਹੋਵੇਗਾ। ਕਹਿੰਦਾ ਦੁੱਧ ਵੀ ਨਹੀਂ। ਕਹਿੰਦਾ ਬੇ ਮੱਖਣੀ ਵਿੱਚ ਘਿਓ ਵਿੱਚ ਖਾਣ ਲਈ ਦਿੱਤੀ ਆ, ਜਲਦੀ ਤੋਂ ਜਲਦੀ ਦੇ, ਮੇਰੀ ਜਾਨ ਨਿਕਲਦੀ ਜਾਂਦੀ ਹੈ। ਤੇ ਗੁਰੂ ਪਿਆਰਿਓ, ਉਹ ਜਿਹੜੀ ਦਵਾਈ ਦੀ ਪੁੜੀ ਸੀ ਨਾ, ਉਹ ਸਾਹਮਣੇ ਕਰ ਦਿੱਤੀ ਹੈ। ਕਹਿੰਦੇ ਜ਼ਕਰੀਆ ਖਾਨ, ਨਾ ਇਹ ਦਵਾਈ ਪਾਣੀ, ਨਾ ਇਹ ਨਾ ਦੁੱਧ, ਨਾ ਤੇ ਨਾ ਇਹ ਘਿਓ ਨਾ ਖਾਣ ਵਾਲੀ ਹੈ, ਫਿਰ ਕਾਹਦੇ ਨਾ ਖਾਣ ਵਾਲੀ ਹੈ? ਕਹਿੰਦੇ ਇਹ ਭਾਈ ਤਾਰੂ ਸਿੰਘ ਦਾ ਜੋੜਾ ਹੋਵੇਗਾ ਤੇ ਉਹ ਤੇਰੇ ਸਿਰ ਦੇ ਵਿੱਚ ਵੱਜੇ। ਗੁਰੂ ਕੇ ਖਾਲਸੇ ਨੇ ਆਹ ਦਵਾਈ ਦਿੱਤੀ ਹੈ ਵੀ ਤੈਨੂੰ ਮਾੜਾ ਮੋਟਾ ਇਲਾਜ ਆਊਗਾ, ਜਿਵੇਂ ਜਿਵੇਂ ਜੁੱਤੀਆਂ ਵੱਜਣਗੀਆਂ ਤੇਰਾ ਪਿਸ਼ਾਬ ਦਾ ਬੰਨ

ਬਹੁਤ ਬਹੁਤ ਧੰਨਵਾਦ ਜੀ। ਸਤਿਕਾਰਯੋਗ ਭੈਣਾਂ ਆ ਗਈਆਂ, ਭੈਣੋ ਮੈਂ ਤੁਹਾਡੇ 2-3 ਮਿੰਟ ਲੈਣੇ ਚਾਹੁੰਦਾ, ਮੈਨੂੰ ਪਤਾ ਤੁਹਾਡਾ ਟਾਈਮ ਹੋ ਗਿਆ, 2 ਮਿੰਟ ਮੈਨੂੰ ਉਧਾਰੇ ਦੇ ਦਿਓ, ਇਸ ਗੱਲ ਨੂੰ ਆਪਾਂ ਸਿਰੇ ਦੇ ਉੱਤੇ ਲਿਜਾਣ ਦਾ ਯਤਨ ਕਰੀਏ। ਗੁਰੂ ਪਿਆਰਿਓ, ਭਾਈ ਤਾਰੂ ਸਿੰਘ ਦਾ ਜੋੜਾ ਉਸ ਮੋਚੀ ਦੇ ਹੱਥ ਵਿੱਚ ਫੜਿਆ ਤੇ ਜ਼ਕਰੀਆ ਖਾਨ ਦੇ ਸਿਰ ਦੇ ਵਿੱਚ ਮਾਰ ਰਿਹਾ। ਜਦੋਂ ਜੋੜਾ ਦੇਖਿਆ ਨਾ, ਨੰਗਾ ਹੀ ਆ, ਜੋੜਾ ਉਦਾਂ ਹੀ ਹੱਥ ਵਿੱਚ ਫੜਿਆ ਤੇ ਸਵੇਗ ਸਿੰਘ ਵੀ ਲਾਗੇ ਖੜਾ। ਜ਼ਕਰੀਆ ਖਾਨ ਕਹਿੰਦਾ, ਸਵੇਗ ਸਿਆਂ ਯਾਰ ਮਾੜਾ ਮੋਟਾ ਤੇ ਤਰਸ ਕਰ ਲਓ, ਮੈਂ ਸੂਬੇਦਾਰ ਆ, ਫਿਰ ਵੀ ਕਿਸੇ ਕੱਪੜੇ ਵਿੱਚ ਲਪੇਟ ਲਓ, ਜੋੜਾ ਕਿਸੇ ਕੱਪੜੇ 'ਚ ਲਪੇਟ ਲਓ, ਮਾਰਨਾ ਹੀ ਆ, ਕਿਸੇ ਕੱਪੜੇ 'ਚ ਲਪੇਟ ਲਓ, ਇੰਨੀ ਵੀ ਮੇਰੀ ਬੇਇੱਜ਼ਤੀ ਨਾ ਕਰੋ। ਗੁਰੂ ਪਿਆਰਿਓ, ਜਦੋਂ ਕੱਪੜੇ 'ਚ ਮਾਰ ਕੇ ਹੈ ਨਾ ਲਵੇਟ ਕੇ, ਕੱਪੜੇ 'ਚ ਲਵੇਟ ਕੇ ਜਦੋਂ ਮਾਰਿਆ, ਕੋਈ ਅਸਰ ਨਾ ਹੋਇਆ, ਕੋਈ ਫਰਕ ਨਾ ਹੋਇਆ, ਕੋਈ ਫਰਕ ਨਾ ਪਿਆ। ਤੇ ਸਵੇਗ ਸਿੰਘ ਕਹਿੰਦਾ, ਸੱਜਣਾ ਜਿੱਦਾਂ ਦਵਾਈ ਡਾਕਟਰ ਨੇ ਦੱਸੀ ਹੋਵੇ ਨਾ ਉਦਾਂ ਖਾਣੀ ਪੈਂਦੀ ਆ, ਤੂੰ ਹੁਣ ਦਵਾਈ ਦੇ ਵਿੱਚ ਕਸੂਰ ਨਾ ਕੱਢੀ, ਬਈ ਦਵਾਈ ਚੰਗੀ ਨਹੀਂ ਦਿੱਤੀ, ਦਵਾਈ ਪੂਰਾ ਆਲੇ ਦੀ ਦਿੱਤੀ ਆ, ਪਰ ਤੇਰਾ ਖਾਣ ਦਾ ਤਰੀਕਾ ਗਲਤ ਆ ਸੱਜਣਾ, ਹੁਣ ਦਵਾਈ ਖਾ ਜਿੱਦਾਂ ਡਾਕਟਰ ਨੇ ਦੱਸੀ ਆ। ਕਹਿੰਦਾ ਬਈ ਕੀ ਕਰਾਂ? ਕਹਿੰਦਾ ਸਿੱਧਾ ਛਿੱਤਰ ਮੋਚੀ ਦੇ ਹੱਥ ਵਿੱਚ ਫੜਾਵੇ ਜਿੱਦਾਂ ਖਾਲਸੇ ਨੇ ਦਿੱਤਿਆ। ਹੁਣ ਗੁਰੂ ਪਿਆਰਿਓ, ਜਦੋਂ ਸਿੱਧਾ ਹੱਥ ਦੇ ਵਿੱਚ ਛਿੱਤਰ ਫੜਿਆ ਤੇ ਇਹਦੇ ਸਿਰ 'ਚ ਮਾਰਿਆ ਤੇ ਮਾੜਾ ਜਿਹਾ ਫਰਕ ਇਹਨੂੰ ਪਿਆ, ਪਿਸ਼ਾਬ ਖੁੱਲਿਆ। ਕਹਿੰਦਾ ਹਾਂ ਹਾਂ ਆਇਆ ਫਰਕ ਪਿਆ ਈ ਓ, ਫਿਰ ਜ਼ੋਰ ਨਾ ਮਾਰੀ ਆ। ਕਹਿੰਦਾ ਹੁਣ ਅੱਗੇ ਨੂੰ ਵੀ ਵੱਧ ਫਰਕ ਪਿਆ ਈ ਓ। ਗੁਰੂ ਪਿਆਰਿਓ, ਜਿਵੇਂ ਜਿਵੇਂ ਜਿੰਨੀ ਜ਼ੋਰ ਦੇ ਨਾਲ ਮੋਚੀ ਇਹਦੇ ਸਿਰ ਦੇ ਵਿੱਚ ਜੁੱਤੀ ਮਾਰਦਾ, ਓਨਾ ਹੀ ਇਹਨੂੰ ਆਰਾਮ ਆਉਂਦਾ। ਤੇ ਸਤਸੰਗ ਜੀ, ਇਤਿਹਾਸ ਕਹਿੰਦਾ ਕਿ 7-8 ਦਿਨ 10 ਦਿਨ ਇਹ ਜੁੱਤੀਆਂ ਖਾ ਖਾ ਕੇ ਪਾਪੀ ਇਸ ਜਹਾਨ ਦੇ ਉੱਤੋਂ ਚਲਾ ਗਿਆ, ਮਰ ਗਿਆ। ਭਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਸੀ ਕਿ ਜ਼ਕਰੀਆ ਖਾਨ, ਤੇਰੀ ਕੈਂਚੀ ਮੇਰੇ ਕੇਸ ਨਹੀਂ ਕਤਲ ਕਰ ਸਕਦੀ, ਪਰ ਮੈਂ ਤੈਨੂੰ ਜੁੱਤੀਆਂ ਮਾਰ ਮਾਰ ਕੇ ਦੁਨੀਆਂ ਦੇ ਉੱਤੇ ਮੋਹਰੇ ਲੈ ਕੇ ਲਾ ਕੇ ਜਾਵਾਂਗਾ। ਭਾਈ ਤਾਰੂ ਸਿੰਘ ਹਜੇ ਜਿਉਂਦਾ ਹੈ, ਇਹ ਪਾਪੀ ਮਰ ਚੁੱਕਾ ਹੈ। ਔਰ ਜਾ ਕੇ ਫਤਿਹ ਫੇ ਬੁਲਾਈ ਹੈ ਭਾਈ ਸਵੇਗ ਸਿੰਘ ਨੇ ਭਾਈ ਤਾਰੂ ਸਿੰਘ ਨੂੰ, ਤਾਰੂ ਸਿਆਂ ਤੇਰੀ ਸੱਜਣਾ ਅਰਦਾਸ ਪੂਰੀ ਹੋ ਗਈ ਹੈ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ। ਸ਼ੁਕਰ ਕੀਤਾ, ਹੱਥ ਜੋੜ ਦਿੱਤੇ, ਉਸ ਜ਼ਖਮੀ ਹੋਏ ਸ਼ੇਰ ਨੇ ਹੱਥ ਜੋੜ ਦਿੱਤੇ, ਕਲਗੀਆਂ ਵਾਲਿਆ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਆਪਣੇ ਬੱਚਿਆਂ ਦੀ ਪੈਜ ਰੱਖਦਾ। ਤੇ ਸਤਸੰਗਤ ਜੀ, ਫਿਰ ਉਸੇ ਵੇਲੇ ਕਹਿੰਦਾ ਲਿਆ ਸੱਜਣਾ ਜਲ ਪਾਣੀ ਲਿਆ ਪਿਉਣ, ਆਪਾਂ ਵੀ ਚੱਲੀਏ। ਬੈਠਿਆਂ ਦਾ ਇਸ਼ਨਾਨ ਕਰਵਾ ਦਿੱਤਾ, ਜਪਜੀ ਸਾਹਿਬ ਦੀਆਂ 5 ਪੌੜੀਆਂ ਪੜੀਆਂ, ਆਨੰਦ ਸਾਹਿਬ ਦੀਆਂ 5 ਪੌੜੀਆਂ ਗੁਰੂ ਪਿਆਰਿਓ ਪਾਠ ਦੀਆਂ ਕੀਤੀਆਂ। ਤੇ ਬੈਠੇ ਬੈਠੇ ਨੇ ਫਿਰ ਅਰਦਾਸ ਕੀਤੀ ਹੈ। ਜਦੋਂ ਅਰਦਾਸ ਦੇ ਵਿੱਚ ਆਇਆ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਗੁਰੂ ਕਾ ਸਿੱਖ ਇੱਕ ਪਾਸੇ ਨੂੰ ਉਲਟ ਗਿਆ, ਭਾਵ ਸ਼ਹਾਦਤ ਪ੍ਰਾਪਤ ਕਰ ਗਿਆ। ਫਿਰ ਗੁਰੂ ਪਿਆਰਿਓ, ਆਵਾਜ਼ਾਂ ਆਈਆਂ ਬ੍ਰਹਿਮੰਡ ਚੋਂ, ਆਵਾਜ਼ਾਂ ਆਈਆਂ ਗੁਰਮੁਖ ਜਨਮ ਸਵਾਰ, ਦਰਗਾਹ ਚੱਲਿਆ ਸੱਚੀ ਦਰਗਾਹ ਜਾਏ, ਸੱਚਾ ਪਿੜ ਮੱਲਿਆ। ਗੁਰੂ ਪਿਆਰਿਓ ਕਹਿੰਦੇ ਉੱਥੇ 2 ਵਿਮਾਨ ਆਏ ਨੇ, ਇੱਕ ਭਾਈ ਤਾਰੂ ਸਿੰਘ ਨੂੰ ਸੋਨੇ ਦੀ ਪਾਲਕੀ ਵਿੱਚ ਲੈ ਕੇ ਲੈਣ ਵਾਸਤੇ ਫਰਿਸ਼ਤੇ ਆਏ, ਤੇ ਜ਼ਕਰੀਆ ਖਾਨ ਪਾਪੀ ਦੀ ਰੂਹ ਨੂੰ ਲੈਣ ਵਾਸਤੇ ਜਮ ਆਏ ਨੇ। ਇਹਦੇ ਜੁੱਤੀਆਂ ਮਾਰਦੇ ਮਾਰਦੇ ਇਹਨੂੰ ਨਰਕ ਦੇ ਦਰਵਾਜ਼ੇ ਅੱਗੇ ਲੈ ਜਾਂਦੇ ਨੇ। ਤੇ ਭਾਈ ਤਾਰੂ ਸਿੰਘ ਦੇ ਇਸ ਪਾਵਨ ਸਰੀਰ ਨੂੰ, ਪਵਿੱਤਰ ਰੂਹ ਨੂੰ ਕਲਗੀਆਂ ਵਾਲੇ ਪਾਤਸ਼ਾਹ ਦਾ ਬ੍ਰਹਿਮੰਡ ਦੇ ਵਿੱਚ ਲੱਗਿਆ ਹੋਇਆ ਦਰਬਾਰ, ਤੇ ਮਾਤਾ ਸਾਹਿਬ ਕੌਰ ਹੱਥ ਦੇ ਵਿੱਚ ਸੋਨੇ ਦਾ ਲੋਟਕਾ ਲੈ ਕੇ ਖੜੀ ਆ, ਮੇਰਾ ਪੁੱਤ ਅੱਜ ਲਾੜੀ ਮੌਤ ਨੂੰ ਵਿਆਹ ਕੇ ਆਇਆ, ਮੈਂ ਰੱਜ ਰੱਜ ਕੇ ਇਹਦੇ ਸਿਰ ਤੋਂ ਪਾਣੀ ਵਾਰ ਵਾਰ ਪੀਵਾਂ। ਔਰ ਮਾਤਾ ਸਾਹਿਬ ਕੌਰ ਨੇ ਰੱਜ ਰੱਜ ਕੇ ਪਾਣੀ ਵਾਰ ਕੇ ਪੀਤਾ। ਹੁਕਮ ਹੋਇਆ, ਤਾਰੂ ਸਿਆ ਅੰਦਰ ਲੰਘਿਆ, ਹੁਣ ਅੰਦਰ ਲੰਘੇ ਕਲਗੀਆਂ ਵਾਲੇ ਪਾਤਸ਼ਾਹ ਦਾ ਦਰਬਾਰ ਲੱਗਿਆ। ਇੱਕ ਪਾਸੇ ਵੱਡੇ ਸਾਹਿਬਜ਼ਾਦੇ ਬੈਠੇ ਨੇ ਪਾਤਸ਼ਾਹ ਦੇ, ਪਵਿੱਤਰ ਰੂਹਾਂ ਬੈਠੀਆਂ, ਨਾਲ ਭਾਈ ਮਨੀ ਸਿੰਘ ਜੀ ਦੀ ਪਾਵਨ ਰੂਹ ਬੈਠੀ ਹੈ, ਖੱਬੇ ਪਾਸੇ ਛੋਟੇ ਸਾਹਿਬਜ਼ਾਦੇ ਬੈਠੇ ਨੇ, ਪਰ ਉਹਨਾਂ ਦੇ ਕੋਲ ਇੱਕ ਆਸਣ ਖਾਲੀ ਪਿਆ। ਭਾਈ ਤਾਰੂ ਸਿੰਘ ਨੂੰ ਇਸ਼ਾਰਾ ਹੋਇਆ, ਤਾਰੂ ਸਿਆਂ ਤੇਰੇ ਲਈ ਉਹ ਆਸਣ ਖਾਲੀ ਪਿਆ, ਉਸ ਆਸਣ ਦੇ ਉੱਤੇ ਸਾਜਾ। ਭਾਈ ਤਾਰੂ ਸਿੰਘ ਉਸ ਆਸਣ ਦੇ ਉੱਤੇ ਸੱਜ ਗਏ। ਸੇ ਸਤਸੰਗਤ ਜੀ, ਫਿਰ ਉਸ ਨਰਕਪੁਰੀ ਦੇ ਵਿੱਚੋਂ ਆਵਾਜ਼ਾਂ ਆਈਆਂ, ਕਹਿੰਦੇ ਪਾਪੀ ਜ਼ਕਰੀਆ ਖਾਨ ਇਹ ਸਾਰੀ ਉਮਰ ਜ਼ੁਲਮ ਕਰਦਾ ਰਿਹਾ ਔਰ ਇਹਨੂੰ ਸਜ਼ਾ ਸੁਣਾਈ ਜਾਂਦੀ ਹੈ, 100 ਛਿੱਤਰ ਇਹਦੇ
ਸੰਧਿਆ ਵੇਲੇ ਵੱਜਿਆ ਕਰਨਗੇ ਤੇ 100 ਛਿੱਤਰ ਇਹਦੇ ਸ਼ਾਂ ਅੰਮ੍ਰਿਤ ਵੇਲੇ ਵੱਜਿਆ ਕਰਨਗੇ। ਇਸ ਪਾਪੀ ਰੂਹ ਨੂੰ ਹਮੇਸ਼ਾ ਛਿੱਤਰ ਵੱਜਦੇ ਰਹਿਣਗੇ। ਸੋ ਸਾਧ ਸੰਗਤ ਜੀ, ਇਹ ਸਾਰਾ ਸੀਨ ਦੇਖ ਕੇ ਉਧਰ ਭਾਈ ਤਾਰੂ ਸਿੰਘ ਸੱਚਖੰਡ ਪਹੁੰਚੇ, ਇੱਧਰ ਇਹ ਪਾਪੀ ਨਰਕਾਂ ਦੇ ਵਿੱਚ ਪਹੁੰਚ ਗਿਆ। ਸਾਧ ਸੰਗਤ ਜੀ, ਕਾਸਤ ਦਾ ਜਿਹੜਾ ਰਾਤ ਦਾ ਸੁਪਨਾ ਚੱਲ ਰਿਹਾ ਸੀ ਉਹ ਸੁਪਨਾ ਟੁੱਟ ਗਿਆ ਤੇ ਕੀ ਦੇਖ ਰਿਹਾ, ਸੰਗਤ ਵਿੱਚ ਉੱਚੀ ਉੱਚੀ ਖੜਾ ਰੌਲੀ ਪਾ ਰਿਹਾ ਸੀ, ਲੋਕੋ ਸਿੱਖੀ ਖੰਨਿਓ ਤਿੱਖੀ ਵਾਲੋ ਨਿੱਕੀ, ਇਤ ਮਾਰਗ ਜਾਣਾ, ਇਤ ਮਾਰਗ ਜਾਣਾ, ਇਤ ਮਾਰਗ ਜਾਣਾ, ਜਿੱਦਾਂ ਸਾਡਾ ਵੀਰ ਭਾਈ ਤਾਰੂ ਸਿੰਘ ਸਿੱਖੀ ਦੇ ਰਸਤੇ ਦੇ ਉੱਤੇ ਚੱਲਿਆ। ਇਸੇ ਤਰ੍ਹਾਂ ਆਪਾਂ ਵੀ ਅਰਦਾਸ ਕਰੀਏ ਕਿ ਸਾਡੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭ ਜਾਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਕਾਮੀਆਂ ਰਹਿ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ, ਗੁਰੂ ਮਹਾਰਾਜ ਕਿਰਪਾ ਕਰਨ। ਸੋ ਹੁਣ ਸਤਿਕਾਰਯੋਗ ਭੈਣਾਂ ਦਾ ਵਕਤ ਹੈ, ਉਹਨਾਂ ਨੇ ਗੁਰਬਾਣੀ ਦੇ ਨਾਲ ਤੁਹਾਨੂੰ ਜੋੜਨ ਦਾ ਆਪਾਂ ਨੂੰ ਯਤਨ ਕਰਨਾ। ਸੋ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਆਪ ਜੀ ਨੇ ਭਾਈ ਤਾਰੂ ਸਿੰਘ ਦਾ ਇਤਿਹਾਸ ਸਰਵਣ ਕੀਤਾ। ਉਹਨਾਂ ਦੀ ਅਰਦਾਸ ਉਸ ਅਕਾਲ ਪੁਰਖ ਨੇ ਪ੍ਰਵਾਨ ਕੀਤੀ। ਅਸਹਿ ਤੇ ਅਕਹਿ ਜ਼ੁਲਮ ਸਹਾਰਦੇ ਹੋਏ ਉਹਨਾਂ ਨੇ ਸ਼ਹੀਦੀ ਦੇ ਦਿੱਤੀ। ਸੋ ਵਾਹਿਗੁਰੂ ਸਾਡੇ ਵੀ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਉਹ ਅਕਾਲ ਪੁਰਖ ਜੋ ਸੱਚੇ ਮਨ ਨਾਲ ਕਰਦੇ ਆ ਉਹ ਵਾਹਿਗੁਰੂ ਸੁਣਦੇ ਆ, ਉਹ ਪ੍ਰਵਾਨ ਕਰਦੇ ਆ। ਸੋ ਵਾਹਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਭਨਾਂ ਦੇ ਘਰਾਂ ਚੋਂ ਦੁੱਖਾਂ ਵਿਘਨਾਂ ਕਲੇਸ਼ਾਂ ਦਾ ਨਾਸ਼ ਕਰਨਾ ਤੇ ਸੁੱਖਾਂ ਦਾ ਪ੍ਰਕਾਸ਼ ਕਰਨਾ, ਸਭ ਨੂੰ ਸਮਤ ਸੋਝੀ ਬਖਸ਼ਿਸ਼ ਕਰਨੀ। ਇਸੇ ਤਰ੍ਹਾਂ ਅਸੀਂ ਆਪਣੇ ਇਤਿਹਾਸ ਨਾਲ ਜੁੜਦੇ ਰਹੀਏ ਤੇ ਸਾਡੀਆਂ ਕੌਮਾਂ ਤੇ ਸਾਡਾ ਜਿਹੜਾ ਧਰਮ ਆ ਸੱਚੇ ਪਾਤਸ਼ਾਹ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ। ਵਾਹਿਗੁਰੂ ਕੋਲੋਂ ਆਗਿਆ ਲੈ ਕੇ ਆਓ ਅੱਜ ਦਾ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

vain. Miksi olet hassut? Vaan ne kiitos. Vaihe kruun.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੇਰਾ ਸਿਰ ਜਾਏ ਤੇ ਜਾਏ, ਮੇਰਾ ਸਿੱਖੀ ਸਿੱਧਕ ਨਾ ਜਾਏ।
1: ਵਾਹਿਗੁਰੂ,
0: ਇਹਨਾਂ ਸ਼ਹੀਦਾਂ ਨੂੰ ਪ੍ਰਣਾਮ।
1: ਵਾਹਿਗੁਰੂ,
0: ਇਹਨਾਂ ਕਰਕੇ ਅਸੀਂ ਇਸ ਦੁਨੀਆਂ ਤੇ ਵਸਣ ਰਹੇ ਹਾਂ।
2: ਕਿਰਪਾ ਕਰਕੇ ਕਿਰਪਾ ਕਰਕੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਨੰਦ ਏਕ ਓਮਕਾਰ ਸਤਿਗੁਰ ਪ੍ਰਸਾਦ ਨੰਦ।

ਬੋਲਣਾ ਜੀ ਸਤਨਾਮ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨੋ ਨਿੰਦਿਆ ਵੇ ਧਾਇ। ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬਾ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਦਾਨ ਵਿਸਾਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕੀ ਮਹਾਨ ਬਖਸ਼ਿਸ਼ ਰਹਿਮਤ ਦੇ ਸਦਕਾ ਪਾਵਨ ਹਜ਼ੂਰੀ ਵਿੱਚ ਸਮੂਹ ਮਾਈਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਆਪ ਜੀ ਕੀ ਧੁਰ ਕੀ ਬਾਣੀ ਦੇਈ ਸ੍ਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਕੀਰਤਨ ਹੋਏ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਇਹਨਾਂ ਸਮਿਆਂ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰੈ ਦਰ ਤੇ ਪ੍ਰਵਾਨ ਹੋਵੇ ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਮਿਹਰ ਕਰਨੀ ਸਭਨਾ ਪਰਿਵਾਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਹੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗੇ ਆ ਪਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਇਆ ਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਵਾਹਿਗੁਰੂ ਜੀ ਮਹਲਾ ਪੰਜਵਾਂ।

ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋਸ਼ੀ ਪਰੋ ਹੋਇਓ ਲਾਖੀਣਾ ਰਹਾਉ ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੋ ਲਾਹਰਾ ਭਇਓ ਗੁਣੀ ਗਹੀਰਾ ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ

ਇਹ ਬਿਦ ਸੁਣ ਕੇ ਜਾਟ ਰੂਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਹਰ ਸੋਮਵਾਰ ਨੂੰ ਬੀਬੀਆਂ ਮਾਈਆਂ ਭੈਣਾਂ ਵੱਲੋਂ ਰਲ ਮਿਲ ਕੇ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਕੱਲ ਮੰਗਲਵਾਰ ਨੂੰ ਸਤਿਗੁਰੂ ਕੀ ਅੰਮ੍ਰਿਤਮਈ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਅਤੇ ਕੀਰਤਨ ਹੋਣਗੇ। ਹਫ਼ਤਾਵਾਰੀ ਦੀਵਾਨ ਸੱਜਣਗੇ ਜੀ, ਤੁਆਬ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਹੁਣ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤ ਰਹੀਆਂ ਨੇ। ਆਪ ਜੀ ਨੇ ਪ੍ਰਾਪਤ ਕਰਨ ਉਪਰੰਤ ਲੋੜ ਮੁਤਾਬਕ ਗੁਰੂ ਕੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਤੋ ਇੱਥੇ ਹੀ ਦੀਵਾਨ ਦੀ ਅੱਜ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਹੋ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ। ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਿਆ।